ਪ੍ਰਾਣ ਸਭ ਕੇ ਸੁਜਾ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹੇ ਸਮਾਏ। ਪ੍ਰਭ ਜੀ ਵਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖ ਵਾਸੀ, ਪ੍ਰਭ ਕੋ ਸਿਮਰੈ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗਰ ਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸਾ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸਰਨੀ ਪਿਆ। ਪ੍ਰਭ ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚੋ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਕੜ ਕੜ ਨਾਥ ਅਨਾਥ, ਸਰਨ ਤੁਮਾਰੀ ਆਹਿਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਾਂ ਮਹਾਂ ਭਿਆਨ ਦੂਤ ਜਮ ਦਲਾ, ਤਾਂ ਕੇਵਲ ਨਾਮ ਸੰਗ ਤੇਰਾ ਚੱਲਾ। ਜਾਂ ਮੁਸ਼ਕਲ ਹੋਵੈ ਅਤ ਪਾਰੀ, ਹਰ ਕੋ ਨਾਮ ਚਿਨਮਾਹੇ ਉਧਾਰੀ। ਅਣਕ ਪੁਨਹ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਦ ਨਾ ਪਰਾ, ਹਰ ਕਾ ਨਾਮ ਜਪਤ ਨਿਸਤਰਾ। ਅਣਕ ਮਾਇਆ ਰੰਗ ਤੇਖ ਨਾ ਬੁਝਾਵੈ, ਹਰ ਕਾ ਨਾਮ ਜਪਤੇ ਅਗਾਵੈ। ਜਿਹ ਮਾਰਗ ਜਾਤ ਅਕੇਲਾ, ਤੈ ਹਰ ਨਾਮ ਸੰਹੂਤ ਸੁਹੇਲਾ। ਐਸਾ ਨਾਮ ਮਨ ਸਦਾ ਤਿਹਾਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਾਹੀ ਕੋਟ ਲੱਖ ਬਾਹੀ, ਨਾਮ ਜਪਤ ਤਹ ਪਾਰ ਪਰਾਹੀ। ਅਣਕ ਬਿਗਨ ਜਾ ਆਏ ਸੰਘਾਰਾ, ਹਰ ਕਾ ਨਾਮ ਤਤਕਾਲ ਉਧਾਰਾ। ਅਣਕ ਜੁਨ ਜਨਮਾ ਮਰ ਜਾਮ, ਨਾਮ ਜਪਤ ਪਾਵਾ ਬਿਸਰਾਮ। ਹਉ ਮੈਲਾ ਮਲ ਕਬੂ ਨਾ ਧੋਵਾ, ਹਰ ਕਾ ਨਾਮ ਕੋਟ ਪਾਪ ਖੋਵਾ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕਾ ਸੰਗ। ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਮਹਾਂ ਸੰਗ ਤੋਸਾ। ਜਿਹ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਾਹ ਨਾਲ ਪਛਾਨੂ। ਜਹ ਮਹਾਂ ਭਿਆਨ ਤਪਤ ਬਹੁ ਕਾਮ, ਤਾਂ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ। ਜਹਾਂ ਤ੍ਰਿਖਾ ਮਨ ਤੋਜੇ ਕਰਖਾ, ਤਾਂ ਨਾਨਕ ਹਰ ਹਰ ਅੰਮ੍ਰਿਤ ਬਰਖਾ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕਾ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਤੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਰਬਮ ਜਨ ਕੀ ਨਿਦਾਨ। ਮਨ ਤਨ ਰੰਗ ਰਤੇ ਰੰਗ ਏਕਾ, ਨਾਨਕ ਜਨ ਕੈ ਬਿਰਤ ਵਿਵੇਕਾ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰਾ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੇ ਮਾਲਕ ਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੇ ਓਟ ਸਤਾਨੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੀਤੇ ਤਰੇ। ਪਾਰ ਜਾਤੇ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਨਾਮ ਕੀ ਮਹਿਮਾ ਸੰਤ ਰਿਦ ਵੱਸਾ, ਸੰਤ ਪ੍ਰਤਾਪ ਦੁਰਤ ਸਭ ਨੱਸਾ। ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ। ਇਹ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਵੇਖੇ ਸਰਬਟ ਡਹੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ। ਜੋਗ ਅਭਿਆਸ ਕਰਮ

ਕੰਮ ਕਿਰਿਆ, ਸਗਲ ਤਿਆਗ ਮਨ ਮਤ ਦੇਹ ਫਿਰਿਆ। ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤਨੇ ਮੈਂ ਕਰੈ ਬਹੁ ਭਾਂਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੈ, ਮਹਾ ਉਦਾਸ ਤਪੀ ਸਿਰ ਥੀਵੈ। ਅਗਨਮਾਇ ਹੋਮਤ ਪ੍ਰਾਨ, ਕਰਨ ਕਸਵ ਹੈ ਵਿਰ ਪੂਮਦਾਨ। ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਸਾਧਨ। ਨਿਮ ਖਿਮ ਕਰ ਸਰੀਰ ਕਟਾਵੈ, ਤਉ ਪੀ ਹੋਮੈ ਮੈਲ ਨਾ ਜਾਵੈ। ਹਰ ਕੇ ਨਾਮ ਸੰਸਰ ਕਿਸ਼ਨ, ਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗੁਮਾਨ ਨ ਮਨ ਤੇ ਹੁੱਟੈ। ਸੋਚ ਕਰੈ ਦਿਨ ਸਿਰ ਰਾਤ, ਮਨ ਕੀ ਮਹਿਲ ਨ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਰ ਨ ਭਿਖਿਆ ਟਹਿਰੈ। ਜਲ ਧੋਵੈ ਬਹੁ ਦੇ ਅਨੀਤ, ਸੁਧ ਕਹਾਉ ਕਾਚੀ ਪੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਾਤਤ ਬਹੁ ਮੂਚ। ਬਹੁ ਸਿਆਣਪ ਜਮਕਾ ਭਉ ਵਿਆਪੈ, ਅਣਖ ਜਤਨ ਕਰ ਤਿਸ ਨਾ ਧਰਾਪੈ। ਪੇਖ ਅਨੇਕ ਅਗਨੀ ਬੁਝੈ, ਕੋਟ ਉਪਾਵ ਦਰਗਨੀ ਸੀਜੈ। ਛੂਟ ਸੁਨਾਹੀ ਊਪ ਭਯਾਲ, ਮੋਹਿ ਵਿਆਪੈ ਮਾਇਆ ਜਾਲ। ਅਵਰ ਕਰਤੂਤ ਸਗਲੀ ਜਮਦਾਨਾ, ਗੋਵਿੰਦ ਭਜਨ ਬਿਨ ਤਿਲ ਨੀ ਮਾਨਾ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਿਦਤ ਸਦ ਗਾਵੈ। ਜੇ ਕੋ ਆਪਣੀ ਸੁਭਾ ਲੋਰੈ, ਸਾਧਸੰਗੇ ਹੋਮੈ ਸ਼ੋਰੈ। ਜੇ ਕੋ ਜਨਮ ਮਰਦ ਤੇ ਡਰੈ, ਸਾਧ ਜਨਾ ਕੀ ਸ਼ਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧਸੰਗ ਜਾ ਕੇ ਮਿਟੇ ਅਭਿਮਾਨ। ਆਪਸ ਕੋ ਜੋ ਜਾਣਾ ਨੀਚਾ, ਸੋ ਗਣੀਆਂ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਜੀਨਾ। ਮਨ ਆਪਣੇ ਤੇ ਬ੍ਰਹਮ ਮਿਟਾਨਾ, ਭੇਖਾ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਨਹਿ ਲਿਪਾ। ਨਿਰਤਨ ਕੋ ਤਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ। ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਕਟਾ ਕੋ ਦੇਵੋ ਦਾਨ। ਕਰਨ ਕਰਾਵਨ ਹਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ। ਆਪਣੀ ਗਤ ਮਿਤ ਜਾਨ ਹੋ ਆਪੇ, ਆਪਣ ਸੰਗ ਆਪਰਾਵਰਾਤੇ। ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਵਰਨ ਜਾਨ ਸਕੋਏ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਣ ਰਸਨ ਬਖਾਨੀ। ਸਗਲ ਥਾਨ ਤੇ ਹੋ ਉੱਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ। ਸਲੋਕ ਨਿਰਗੁਣਿਆਰ ਅਨਿਆ, ਸੋ ਪ੍ਰਭ ਸਦਾ ਸਮਾਲ। ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਬਿਹੀ ਨਾਲ ਅਸ਼ਟਪਦੀ। ਰਵਈਆ ਕੇ ਗੁਣ ਚੇਤ ਪ੍ਰਾਨੀ, ਕਮਨ ਮੂਲ ਤੇ ਕਮਨ ਦਿਸ਼ਟਾਨੀ। ਜੰਤੂ ਸਾਜ ਸਵਾਰ ਸਿੰਗਾਰਿਆ, ਘਰ ਬਗਨ ਮੰਜਨ ਉਭਾਰਿਆ। ਬਾਰ ਵਿਵਸਥਾ ਤੁਝੇ ਪਿਆਰਾ, ਦੂਤ ਪਰ ਜੋਬਨ ਭੋਜਨ ਸੁਖ ਸੂਦ। ਬਿਰਧ ਪਿਆ ਉੱਪਰ ਸਾਖ ਸੈਨ, ਮੁਖ ਪਿਆ ਬੈਠਕਾ ਦੇਨ। ਇਹ ਨਿਰਗੁਣ ਗੁਣ ਕਛੁ ਨ ਬੂਝੇ, ਬਖਸ਼ ਲਿਓ ਤੋ ਨਾਨਕ ਸੀਜਾ। ਜਿਹ ਪ੍ਰਸਾਦ ਤਾਰ ਉੱਪਰ ਸੁਖ ਵਸਾ, ਸੋਤ ਭਰਾਤ ਮੀਤ ਬਨਤਾ ਸੰਗ ਹੱਸਾ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਮੁੱਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਤ ਵਸਾ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਤਿਸੇ ਤਿਆਗ ਵਰ ਸੰਗ ਰਚਨਾ। ਐਸੇ ਦੋਖ ਮੂੜੰਦ ਵਿਆਪੇ, ਨਾਨਕ ਕੜ ਦੇਹੋ ਪ੍ਰਭ ਆਪੇ। ਆਦੰਤ ਜੋ ਰੱਖਣ ਹਾਰ, ਤਿਸੋ ਪ੍ਰੀਤ ਨ ਕਰ ਗਵਾਰ। ਜਾ ਕੇ ਸੇਵਾ ਨਵ ਨਿਤ ਪਾਵਾ, ਤਾਂ ਸੋ ਮੂੜਾ ਮਨ ਨਹੀਂ ਲਾਵਾ। ਜੋ ਠਾਕੁਰ ਸਤ ਸਦਾ ਹਜੂਰੇ, ਤਾਂ ਕੋ ਅੰਦਾ ਜਾਣਤ ਦੂਰੇ। ਜਾ ਕੇ ਟਿਲ ਪਾਵਾ ਦਰਗੇ ਮਾਨ, ਤਿਸਬ ਸਾਰਾ ਮੁਗਦੇ ਜਾਨ। ਸਦਾ ਸਦਾ ਭੁੱਲਣ ਹਾਰ, ਨਾਨਕ ਰੱਖਣ ਹਾਰ ਅਪਾਰ। ਰਤਨ ਤਿਆਗ ਕੋਡੀ ਸੰਗਰਚਾ, ਸਾਧ ਛੋੜ ਝੂਠ ਸੰਗ ਮਚਾ। ਜੋ ਛੱਡਣਾ ਸੋ ਅਸਥਿਰ ਕਰ ਮਾਨਾ, ਜੋ ਹੋਬਣ ਸੋ ਦੂਰ ਪਰਾਨਾ। ਛੋੜ ਜਾਇ ਤਿਸਕਾ ਸ਼ਰਮ ਕਰੈ ਸੰਗ, ਸਾਜ ਤਿਸ ਪਰਹਰਾ। ਚੰਦਨ ਲੇ ਪਿਉ ਤਾਰਾ, ਧੋਏ ਗਰਦਵ ਪ੍ਰੀਤ ਭਸਮ ਸੰਗ। ਹੋਏ ਅੰਧਕੂਪ ਮਾ ਪਤਤ ਬਿਕਰਾਲ, ਨਾਨਕ ਕੱਢ ਲਿਓ ਪ੍ਰਭ ਦਿਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਜਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਸੁਨਾਹੀ ਕਛ ਕਰ ਛਪਾਇਆ। ਬਾਹਰ ਗਿਆਨ ਤੈਨ ਇਸਨਾਨ ਅੰਤਰ, ਬਹਿ ਪਹਿਲੋ ਸਵਾਨ ਅੰਤਰ। ਅਗਨ ਬਾਰ ਤਨ ਸਵਾਹਾ, ਗਲ ਪਾਥਰ ਕੈਸੇ ਤਰਾਇਆ ਥਾ। ਜਾ ਕੇ ਅੰਤਰ ਵਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਨੰਦਾ ਕੈਸੇ ਮਾਰਗ ਪਾਵਾ, ਕਰ ਗਏ ਲਿਹ ਉੜਦ ਬਹਾਵਾ। ਕਹਾਂ ਬੁਝਾਰਤ ਬੁਝੇ ਡੋਰਾ, ਨਿਸਕਹੀਐ ਤੋ ਸਮਝੇ ਪੂਰਾ। ਕਹਾਂ ਬਿਤਨ ਪਦ ਗਾਵੈ ਗੁੰਗ, ਜਤਨ ਕਰੇ ਤੋ ਵੀ ਸੁਰਪੰਕ। ਪਿੰਗਲ ਪਰਬਤ ਪਰ ਭਵਨ ਨਹੀਂ ਹੋ, ਤੂਹਾਂ ਹੋ ਗਮਨ ਕਰਤਾਰ ਕਰਨਾ। ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰ। ਸੰਗ ਸਾਈ ਸੁਹਾਵੈ ਨਾ ਚੀਤ, ਜੋ ਬਹਿ ਰਾਈ ਤਾਂ ਸੋ ਪ੍ਰੀਤ। ਪਲਗੁਆ ਕੇ ਕਿਰਪੀਤਰ ਬਸਾ, ਆਨੰਦ ਕੇਲ ਮਾਇਆ ਰੰਗ ਰਸਾ। ਦ੍ਰਿੜ ਕਰ ਮਨ ਮਨ ਪ੍ਰਤੀਤ, ਕਾਲਨਾ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤਰੋ। ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰੱਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਭਜਰ ਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹੰਬਾਰਕ ਤੇਰੀ, ਤੁਮਰੀ ਕਿਰਪਾ ਮੈਂ ਸੁੱਖ ਹਨੇਰੇ ਕੋਈ ਨਾ ਜਾਣਾ। ਤੁਮਰਾ ਤੂਚੇ ਤੂਚਾ ਭਗਵੰਤ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ। ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਾਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਸਲੋਕ
दीन हर पब छोड़क लागै अनसुआय नानक कहु न सीजई बिन नावै पत जाय। अष्टपदी दास बस तुले पाछा पावे एक बस कारण भी खुट गवावे एक पीना दे दस पी हिरले तो मूड़ा कहो कहा करे जिस ठाकुर सो नाही चारा ताको कीजे सदनम शिकारा जाके मन लागा प्र मीठा सर्व सुख ताहू मन उठा जिस जन अपना हुक्म मनाया सर्व सुख नानक तिन पाया। अगन साह अपनी दे रास खात पीत बरतन दुलास अपनी मान कश बहुर साहु लिए ज्ञान मन रोस करे अपनी प्रतीत आप ही खोबा बहुर उसका विश्वास ना होवा जिसकी बस्ते से आज्ञा रखे प्रभु की आज्ञा मानना माथा उससे चौगन करे निहाल नानक साहिब सदा दयाल अनक पंथ माया के हे सर प्रभु बजान नेत बिरख की छाया से रंग लावा हो बिन सह मन पछतावा जो दिसे सो चालन हार लपट रहे होता अंध अंधार बटाऊ सो जो लावन नेता को अथनावे के मन हर के नाम की प्रीत सुखदाई कर कृपा नानक आप लाई मिथ्या तान तान कुटम सबाय मिथ्या हम तमाया मिथ्या राजोवन तन माल मिथ्या काम करो विकराल मिथ्या राथास्ती अस्त वस्त्रा मिथ्या रंग संग माया पेखास्ता मिथ्या तो मोह अपमान मिथ्या पशु प्रकृत गुमान आस्त्र भगत सदगी शरण नानक जप जप जीवे हर के चरण मिथ्या श्रवण पर निंदा सुनै मिथ्या हस्त पर द्रब को हिरे मिथ्या नेत्र पेखत पर त्रे रूपाद मिथ्या रसना पूजनम स्वाद मिथ्या चरण पर विकार को तावै मिथ्या मन पर लोभ लुभावै मिथ्या तन नहीं पर उपकारा मिथ्या वासले तिबकारा बिन बुझे मिथ्या सब पै सफल दे नानक हर नाम लै बिरति साकत की आजा साज बिना कहो बस सूचा बिरथा नाम बिना तन अंध मुखावत ता कै दुर्गंध बिन सिमरन दिन रन बिरथा बेहाय मेघ बिना जो खेती जाए गोबिंद भजन बिन बिरथे सब काम जो कृपन के नरथ दाम तन तन तेजन जे कट बस्यो हर नाव नानक ताक बल बल जाओ रह तबर कशवर कमावत मानी प्रीत मुखो गंड लावत जनन हार प्रभु प्रभीन बाहर पेकन काहू पीन अवर उपदेश आपना कर आव जाव जन्म मर जिसका अंतर वसन अहंकार तिसकी सीख तर संसार जो तुम पाने तन प्रभ जाता नानक उन जन चरण पराता करो बेनती पार बम सब जाना अपना की आपे मन आपे आप कर तन बेरा किसे दूर जनावत किसे बुझावत नेरा उपाम सयानप सगल तेरा है सब कस जाना आत्म की रह जिस भावा तिस लय लड़ लाए थान तनंतर रह समाए सो सेवक जिस कृपा करी निमख निमख जाप नानक हरी सलोक काम क्रोध अर लोभ मोह बिन सजाए अहंबेव नानक प्रभ शरणागति कर प्रसाद गुरदेव। अष्टपदी जिह प्रसाद छत्ति अमृत खाहे तिस ठाकुर को रख मन माहे जे प्रसाद सुगंध तन लावै तिसको सिमरत परमगत पावै जिह प्रसाद बसै सुख मंदर तिसे तह सदा मन अंदर जिह प्रसाद ग्रह संग सुख बसना आठ पैर सिमरो तिस रसना जिह प्रसाद रंग रस भोग नानक सदा त्यागै तै वनजोग जिह प्रसाद पाठ पटंबर हंडावै तिसे तह कतवर लुभावै जिह प्रसाद सुख सेज सोई जै मन आठ प्रता का जस गावीजै जिह प्रसाद तुझ सबको मानना मुख ताको जस रसन बखाना जिह प्रसाद तिरु रहता धर्म मन सदा ते केवल पार ब्रह्म प्रभ जी जपत दरगा मान पावह नानक पथ से तीखर जावह जिह प्रसाद रोग कंचन देही लिव लावो तिस राम स्नेही जिह प्रसाद तेरा उल्लर रहत मान सुख पावह हर हर जस कैत जिह प्रसाद तेरे सगल छिदर ढाके मन सरनी पर ठाकुर प्रभ ताक जय प्रसाद तुझको ना पहुंचा मन साथ साथ सिमर प्रभु उच्चे जय प्रसाद पाज दुर्लभ दे नानक ता की भगत करे जय प्रसाद अपूखण पहरीज मन ते सिमरत क्यों आलस कीज जय प्रसाद असव हस्त सवारी मन ते प्रभु को कबु नाम विसारी जय प्रसाद बाग मिलख तना राख प्रवे प्रभ अपने मना जन तेरी मन बन तबनाई उठत बैठत सत सत आई तिसा तै जो एक लखा इहा उहा नानक तेरी रखा जे प्रसाद कर पनवंत पाओ तान मन आठ पैर कर तिसका ध्यान जे प्रसाद तू आचार व्यवहारी तिस प्रभ को साथ साथ चौतारी जे प्रसाद तेरा सुंदर रूप सो प्रभ सिमर सदा अनूप जे प्रसाद तेरी निकी जात सो प्रभ सिमर सदा दिन रात जे प्रसाद तेरी पत रहा गुर प्रसाद नानक जस कह जिह प्रसाद सुनै करनाथ जे प्रसाद पेख बिस्मात जे प्रसाद बोलै अमृत रसना जे प्रसाद सम सुख सहजे बसना जे प्रसाद हस्त कर चला जे प्रसाद संपूर्ण फल जे प्रसाद परमगत पावै जे प्रसाद सुख सहज समावै अवर त्याग ऐसा प्राप्त त्याग अवर कतलागु गुरु प्रसाद नानक मन जागु जे प्रसाद प्रगट संसार ते प्रभु को मूल न मनो विसार जिह प्रसाद तेरा प्रताप
ਏ ਮਨ ਮੂੜ ਤੂੰ ਤਾ ਕੋ ਜਾਪ, ਜੇ ਪ੍ਰਸਾਦ ਤੇਰੇ ਖਾਰਜ ਪੂਰੇ, ਤਿਸੈ ਜਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵਨ ਸਾਚਰੇ, ਮਨ ਮੇਰੇ ਤੂੰ ਤਾਂ ਸੁਰਾਚ, ਜੇ ਪ੍ਰਸਾਦ ਸਭ ਕੀਕਤ ਹੋਏ, ਨਾਨਕ ਜਾਪ ਜਪਾ ਜਪ ਸੋਏ, ਆਪ ਜਪਾ ਜਪਾ ਸੁਨਾਓ, ਆਪ ਗਾਵ ਆਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਾਤ ਉੱਤਮ ਹੋਏ, ਸਰਬਨ ਧਨ ਪਵ ਤੇਰੀ ਮਾਇਆ, ਆਪੋ ਕੁਛ ਨ ਕਿਨਹੁ ਲਿਆ, ਜਿਤ ਜਿਤ ਲਾਭੋ ਤਿਤ ਲਗੈ ਹਰ ਨਾਥ, ਨਾਨਕ ਇਨ ਕਹਿ ਕਛੁ ਨ ਹਾਥ, ਸਲੋਕ ਅਗਮ ਅਗਾਧ ਪਰਬ ਮਸੋਏ, ਜੋ ਜੋ ਕਹਿ ਸੁਮੁਖਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਚਰਜ ਕਥਾ, ਅਸ਼ਟਪਦੀ ਸਾਧਕਾ ਸੰਗ ਮੋਹੁ ਜਲਹੋ, ਸਾਧ ਸੰਗ ਮਲ ਸਗਲੀ ਖੋ, ਸਾਧਕਾ ਸੰਗ ਮਿਟੇ ਬਿਮਾਨ, ਸਾਧਕਾ ਸੰਗ ਪ੍ਰਗਟੈ ਸੋ ਗਿਆਨ, ਸਾਧਕਾ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੁਤ ਨਬੇਰਾ, ਸਾਧਕੇ ਸੰਗ ਪਾਏ ਨਾਮ ਰਤਨ, ਸਾਧਕੇ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਵਰਨਾ ਕੌਣ ਪ੍ਰਾਣੀ, ਨਾਨਕ ਸਾਧਕੀ ਸੋਭਾ ਪ੍ਰਭਾ ਸਮਾਨੀ, ਸਾਧਕੇ ਸੰਗ ਗੋਚਰ ਮਿਲੈ, ਸਾਧਕੇ ਸੰਗ ਸਦਾ ਪਰ ਫੁੱਲੈ, ਸਾਧਕੇ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਦੇਣ, ਸਾਧਕੇ ਸੰਗ ਮਨੋਹਰ ਬੈਣ, ਸਾਧਕੇ ਸੰਗ ਨਾ ਕਤ ਹੁ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਂਪੁਨੀਤ, ਸਾਧ ਸੰਗ ਕਿਸੋ ਨਿਬੈਰ, ਸਾਧਕੇ ਸੰਗ ਨਾ ਬੀਂਗਾ ਪੈਰ, ਸਾਧਕੇ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੈ ਪਰਮਾਨੰਦਾ, ਸਾਧਕੇ ਸੰਗ ਨਾਹੀ ਹੋ ਤਾਪ, ਸਾਧਕੇ ਸੰਗ ਤਜ ਸਭ ਆਪ, ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਾਣ ਆਈ, ਸਾਧਕੇ ਸੰਗ ਨ ਕਬਹੂ ਤਹਵੈ, ਸਾਧਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤੇ ਗੋਚਰ ਲਾਹ, ਸਾਧੂ ਕੈ ਸੰਗ ਅਜਰ ਸਾਹ, ਸਾਧਕੇ ਸੰਗ ਸੰਗ ਬਸੈ ਥਾਣ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕੇ ਸੰਗ ਦ੍ਰਿੜ ਸਭ ਧਰਮ, ਨਾ ਸਾਧਕੇ ਸੰਗ ਕੇਵਲ ਪਾਰ ਬ੍ਰਹਮਾ, ਸਾਧੂ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕੇ ਸੰਗ ਸਭ ਕੋਲ ਉਧਾਰਾ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰਾ, ਸਾਧੂ ਕੈ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮ ਰਹਿ ਕਰੇ ਸੇਵਾ, ਸਾਧਕੇ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕੇ ਸੰਗ ਸਰਬਥਨ ਗਮ, ਨਾਨਕ ਸਾਧਕੇ ਸੰਗ ਸਫਲ ਜਨਮ, ਸਾਧਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟ ਦਹੋਤ ਨਿਹਾਲ, ਸਾਧਕੇ ਸੰਗ ਕਲੂਕਤਰ, ਸਾਧਕੇ ਸੰਗ ਨਰਕ ਪਰਹਰ, ਸਾਧਕੇ ਸੰਗ ਈਹਾ ਉਹ ਸੁਹੇਲਾ, ਸਾਧ ਸੰਗ ਬਿਛਰ ਧਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕੇ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਧ ਵਸਾ, ਨਾਨਕ ਉਦਰੈ ਸਾਧ ਸੁਨ ਰਸਾ, ਸਾਧਕੇ ਸੰਗ ਸੁਨੋ ਹਾਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧਕੇ ਸੰਗ ਨਾ ਮਨ ਤੇ ਬਿਸਰਾ, ਸਾਧ ਸਹਿ ਸੰਗ ਸਾਧ ਸੰਗ ਸਰ ਪਰ ਨਿਸਤਰਾ, ਸਾਧਕੇ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਰੀਠਾ, ਸਾਧ ਪੰਜ ਗਿਆ ਕਰੀ, ਸਾਧ ਸੰਗਤ ਭਈ ਹਮਾਰੀ, ਸਾਧਕੇ ਸੰਗ ਮਿਟੇ ਸਵਰੋਗ, ਨਾਨਕ ਸਾਧ ਪੇਟੇ ਸੰਜੋਗ, ਸਾਧਕੀ ਮਹਿਮਾ ਭੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ, ਸਾਧਕੀ ਉਪਮਾ ਤੇ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਭਰਪੂਰ, ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਉੱਚੇ ਉੱਚੇ, ਸਾਧਕੀ ਸੋਭਾ ਮੂਚਤੇ ਮੂਚੇ, ਸਾਧਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖ ਇੱਕ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲਮੈ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲੱਗ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰ ਜੇ ਜੋ ਬਸਦਾ ਕੋ ਖੁਦ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਗੁਨਾਉ, ਨਾਨਕ ਪਾਵਕ ਕਸੈ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨਾ ਲੱਗ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਤਾਰੂ ਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਦ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉੱਚੇ ਉੱਚਾ, ਮਹਾਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਨ ਪ੍ਰਭਾਪ ਕਰੇ, ਬ੍ਰਹਮ ਗਿਆਨੀ ਸਗਲ ਗਿਰੀ ਨਾ ਆਤਮ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ, ਬ੍ਰਹਮ ਗਿਆਨੀ ਸਦਾ ਸਾਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕੁਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਮਾਹਾ, ਬ੍ਰਹਮ ਗਿਆਨੀ ਕਾ ਨਾ ਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ, ਬ੍ਰਹਮ ਗਿਆਨੀ ਕਹੇ ਹੋਏ ਸੁਭਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਤਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ,
ब्रह्म ज्ञानी का एक रंग ब्रह्म ज्ञानी का बसा प्रभ संग ब्रह्म ज्ञानी का नाम आधार ब्रह्म ज्ञानी का नाम परवार ब्रह्म ज्ञानी सदा सा जागत ब्रह्म ज्ञानी अंग बुद्ध त्यागत ब्रह्म ज्ञानी का मन परमानंद ब्रह्म ज्ञानी का कर सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संहिता ब्रह्म ज्ञानी के हुए चिंत ब्रह्म ज्ञानी का निर्मल मंत ब्रह्म ज्ञानी जैसे करे प्रभ आप ब्रह्म ज्ञानी के और बट प्रताप ब्रह्म ज्ञानी का दस बट भागी पाई है ब्रह्म ज्ञानी को बाल बल जाइए ब्रह्म ज्ञानी को खोज में हिस्सा नानक ब्रह्म ज्ञानी आप परमेश्वर ब्रह्म ज्ञानी की कीमत ना है ब्रह्म ज्ञानी का सगल मन माहे ब्रह्म ज्ञानी का कौन जानना है भेद ब्रह्म ज्ञानी को सदा आदेश ब्रह्म ज्ञानी का कथया न जाय आखर ब्रह्म ज्ञानी सर्व का ठाकुर ब्रह्म ज्ञानी की मित कौन बखाना ब्रह्म ज्ञानी की गत ब्रह्म ज्ञानी जाना ब्रह्म ज्ञानी का अंत ना पार नानक ब्रह्म ज्ञानी को सदा नमस्कार ब्रह्म ज्ञानी सब श्रेष्ठ का करता ब्रह्म ज्ञानी सदा जीवन नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख बदाता ब्रह्म ज्ञानी अनाथ का नाथ ब्रह्म ज्ञानी का सब प्रहात ब्रह्म ज्ञानी का सगले आकार ब्रह्म ज्ञानी अपनरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक उर तारा जो अंतरनाम सर्व मैं पेख भगवान निमख निमख ठाकुर नमस्कार नानक ओह अपरस सगल निस्तार ए अष्टपदी मिथ्या ना ही रस न परस मन में प्रीत न रंजन दस पात्र रूप न पेख नेत्र साधकी टैल संसंग हेत करण सुन कहूँ कि निंदा सत्य जान आपस को मंदा गुरु प्रसाद भिख्या पर हर मन की वासना मन ते डर इंद्री जित पंच दुख ते रहत नानक कोट मधे को ऐसा अपरस वैसनो सोजे सुपर सो प्रसन्न व्यसन की माया ते हुए पिन कर्म करत हो बहने कर्म तिस वैसनो का निर्मल धर्म काहू फल की इच्छा नि वांछ केवल भगत कीर्तन संग रच मन तनंतर सिमरन गोपाल सब उपर होवत कृपाल आप दृढ़ अवर नाम जपाव नानक वैसनो परम गत पाव भगवती भगवंत भगत का रंग सगल त्याग दुष्ट का संग मन ते बिनस सगला भरम कर पूजा सगल पार ब्रह्म सात संग पापा मालक होवै तिस भगवती की मत उत्तम होवै भगवंत की टहल करे नितनीत मन तन अर्प विसन प्रीत हर के जन हृदय बसावे नानक ऐसा भगवती भगवंत को पावे सो पंडित जो मन प्रबुद्ध राम नाम आत्म शुद्ध राम नाम सार रस पीवे उस पंडित को उपदेश जग जीव हर की कथा हृदय बसावे सो पंडित फिर जो न आवे वेद प्राण सिमरत बूझ मूल सुख मैं जाना अस्थूल चौवरना कहूँ कौ देव उपदेश नानक उस पंडित को सदा आदेश बीज मंत्र सर्व को ज्ञान चौवरना मैं जपै को नाम जो जो जपै तिसकी गत हो ये सत्संग पावे जन को एक कर कृपा अंतर उतारा पास प्रेत मुगत पात्र को तार सर्वरो का उखद नाम कल्याण रूप मंगल गुण गाम काहू जुगत के दना पाइया धर्म नानक ते से मिला जिस लिखा तोर कर्म जिसके मन पार बम का निवास जिसका नाम सातु रामदास आत्म राम दस नदरी आय दास दस अंतर पाए तिर पाया सदा निकट निकट हर जान सो दास दरगा परवान अपने दास को आप कृपा करे ते सास को सब सूजी पर सगल संग आत्म उदास ऐसी जुगत नानक रामदास प्रभ की आज्ञा आत्म हिताव जीवन मुक्त सुख हाव तैसा हरख तैसा उस सोग सदा अनंत नहीं वियोग तैसा स्वर्ण तैसी उस माटी तैसा अमृत तैसी विखाटी तैसा मान तैसा अभिमान तैसा रंग तैसा राजान जो वरता ईसाई जुगत नानक ओह पुरख कही है जीवन मुखता पार ब्रह्म के सगले ठाओ जित जित कर रख तैसा धन ना हो अपे कर्ण करावन जोग प्रभाव सोई पवन भोग पसरु आप हुए अंत रंग लखन जाए परम के रंग जैसी मत जैसा प्रगा परम करता विनाश सिमर सदा सदा सदा दयाल सिमर सिमर नानक पय निहाल श्लोक उस्तद करह अनेक जान अंत न पारा बार नानक रचना प्रभ रचि बहु बेद अनक प्रकार अष्टपदी कई कुट पुजारी कई कुटाचार व्यवहारी कई कुट बतीतवासी कई कुट ब्रह्मदासी कई कुट वेद के स्रोते कई कुट तभी स्रोते कई कोट आत्म जानता है कई कोट कब का विचार है कई कोट नवत नाम ते अवना ने करते का अंत ना पावा कई कोट पे अभिमानी कई कोट अंत ज्ञानी कई कोट कृपण कठोर कई कोट पे गात्म ने कोर
कई कोट पर दर्ब कोहिरा, कई कोट पर दुख न कर, कई कोट माया सरमाही, कई कोट पर देश पमाही, जित जित लाव ते तित लगना, नानक करते की जाना करता रचना, कई कोट सिद्ध जति जोगी, कई कोट राजे रस भोगी, कई कोट पंखी सुरप पाए, कई कोट पाथर बिरख ने पजाए, कई कोट पम पानी बस संतर, कई कोट देश पो मंडल, कई कोट सत्य सुन खेत्र, कई कोट देवदान मिंदर सिर छत्र, सगल समग्री अपना सूत धारा, नानक जिस जिस भावा तिस तिस निस्तार, कई कोट राजस तामस सतक, कई कोट वेद प्राण सिमरत और सास्त, कई कोट किए रतन संबंध, कई कोट नाना प्रकार जंत, कई कोट किए चिर जीवे, कई कोट गिरी मे स्वरण थीवे, कई कोट जाके न पिसाच, कई कोट पुत प्रे सुकर मृगाच, साब ते नेरे साब हुते दूर, नानक आप अलिप्त रहा पार पूर, कई कोट पाताल के वासी, कई कोट नरक सुरगन वासी, कई कोट भजन जन्म जीव मरे, कई कोट भजन ने फिर, कई कोट बैठ दी खाए, कई कोट गाला थक पाए, कई कोट की यतनवंत, कई कोट माया मैं चिंत, जां जा पाणा तां तां राखे, नानक सब किश प्रभु का हाथे, कई कोट पै बैरागी, राम नाम संग तिन लब लागी, कई कोट प्रभु को खोजंते, आत्म पार बमला हंते, कई कोट दर्शन प्रभु प्यास, तिनको मिले प्रभु अविनाश, कई कोट मांगे सत्संग, पर भम तिन लागा रंग, जिनको आप हो जिनको होए आप सो प्रसन्न, नानक ते जन सदा धन धन, कई कोट खाणी अर खंड, कई कोट आकाश ब्रह्मांड, कई कोट अवतार, कई जोग तकिन विस्तार, कई बार पसरूपा सार, सदा एक एक अंकार,

ਰੂਪ ਸੁੰਦਰ ਅਪਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੜ ਕੜ ਸੁਣੀ ਸ਼ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰਾ ਸੂਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਣ ਆਰ ਜਾ ਕਟ ਸੰਤ ਕੇ ਦੁਖਣ ਜਮਤੇ ਨਹੀਂ ਛੁੱਟ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮੈਂ ਪਾਏ ਸੰਤ ਕੇ ਦੁਖਣ ਮਤੋ ਮਲੀਨ ਸੰਤ ਕੇ ਦੁਖਣ ਸੋਭਾ ਤਿਹੀਨ ਸੰਤ ਕੇ ਹੱਥੇ ਗੁਰਖਣ ਹੋਏ ਸੰਤ ਕੇ ਦੁਖਣ ਥਾਣ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰ ਨਾਨਕ ਸੰਸੰਗ ਨਿੰਦਕ ਪੀਤਰ ਸੰਤ ਕੇ ਦੁਖਣ ਤੇ ਮੁਖ ਪਵੈ ਸੰਤਨ ਕੇ ਦੁਖਣ ਕਾਗਜੋਂ ਲਵੈ ਸੰਤਨ ਕੇ ਦੁਖਣ ਸਰਪ ਜੋਨ ਪਾਏ ਸੰਤ ਕੇ ਦੁਖਣ ਤ੍ਰਿਜੋਨ ਕਿਰਮਾਏ ਸੰਤਨ ਕੇ ਦੁਖਣ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਣ ਸਭ ਕੁਛ ਛਲੈ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨੀਚ ਨਿਚਾਏ ਸੰਤੋਖੀ ਕਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿੰਡਕ ਨਾ ਪਾਈ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਸੁਰਬਰੋਗ ਸੰਤ ਕੇ ਨਿੰਦਕ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਸਭ ਤਿਆਗੈ ਸੰਤ ਕਹਿ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮ ਮਰ ਸੰਤ ਕੀ ਦੁਖ ਨਾ ਸੁਖ ਤੇ ਟਰ ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਲੈ ਮਿਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੂਟ ਸੰਤ ਕਾ ਦੁਖੀ ਕਿਤਾ ਕਾਜ ਨਾ ਪਹੁੰਚ ਸੰਤ ਕੇ ਦੁਖੀ ਕਉ ਧਿਆਨ ਪਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਵਰ ਨਾ ਰਾਖਨ ਹਾਰ ਨਾਨਕ ਸੰਤ ਭਾਵੈ ਤਲੈ ਉਬਹਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਹੇ ਛੁੱਟਿਆ ਕੇਲਾ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਪਕ ਇੰਦਰ ਨਹੀਂ ਧਰਾਪਾ ਸੰਤ ਕਾ ਦੁਖੀ ਛੁੱਟਿਆ ਕੇਲਾ ਜੋ ਬੁਆੜ ਤਿਲ ਖੇਤ ਮਾਹਿ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕਹਿਤ ਕਿਰਤ ਨਿੰਦਕ ਤੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋ ਇੱਥੇ ਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਦਾ ਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖ ਨਾ ਸੰਤ ਕਾ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਰਾਸਾ ਸੰਤ ਕਾ ਦੁਖ ਨਾ ਤੁਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਤਨਾ ਮੇਟੈ ਕੋਈ ਨਾਨਕ ਜਨ ਸੱਚਾ ਸੋਏ ਸਭ ਘੜ ਦਿਸ ਕੇ ਉਹ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਸਤਿ ਕਰੋ ਦਿਨ ਰਾਤ ਤੇ ਸਹਿ ਧਿਆਵੋ ਸਾਸ ਗਿਰਾਸ ਸਭ ਕਛ ਵਰਤ ਤਿਸ ਕਾ ਕੀ ਆਹ ਜੈਸਾ ਕਰੇ ਤੈਸਾ ਕੋਥੀ ਆਪਣਾ ਖੇਲਾਪ ਕਰਨ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤੇ ਸਭ ਪ੍ਰਨਾਮ ਦੇ ਬਾਢ ਭਾਗੀ ਨਾਨਕ ਜਨ ਸੇ ਸਲੋਕ ਸਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪੋ ਜਾਏ ਅਸ਼ਟਪਦੀ ਮਾਨੋ ਕਿ ਟੇਕ ਬਿਰਥੀ ਸਭ ਜਾਣ ਦੇਵਨ ਕੋ ਏਕ ਭਗਵਾਨ ਜਿਸ ਕੈ ਦੀਏ ਰਹਿ ਅਗਾਏ ਬਹੁਨ ਤਿਸਨਾ ਲੱਗ ਆਏ ਮਹਾਰਾ ਰਾਖੈ ਏਕੋ ਆਪ ਮਾਨੋ ਕੈ ਕਿਛੁ ਨਾਹੀ ਆਤ ਤਿਸ ਕਾ ਹੁਕਮ ਬੂਝ ਸੁਖੋਏ ਤਿਸ ਕਾ ਨਾਮ ਦਾ ਖੰਡ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸਵੇ ਨਾਨਕ ਬਿਘਨ ਨਾ ਲੱਗੇ ਕੋਈ ਉਸਤਤ ਮਨ ਮੈਂ ਕਰਨਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਖ ਜੀਓ ਨੈਨੋ ਭੇਗ ਠਾਕੁਰ ਕਰੰਗ ਸਤਸੰਗ ਬਿੰਦ ਸਤ ਸਤਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀਆ ਹਰ ਬਿੰਦ ਕਰ ਹਰ ਕਰਮ ਸਰਵਾਂ ਹਰ ਕਥਾ ਹਰ ਦਰਗਹ ਨਾਨਕ ਉਜਲ ਮੱਥਾ ਵੱਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇਤਨ ਮੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਨੋ ਤੇ ਸੁਖੀ ਏਕੋ ਏਕ ਏਕ ਪਛਾਨਾ ਇਤੁਤ ਕੀ ਉਹ ਸੋਜੀ ਜਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਆਪ ਸੁਜੇ ਤਿਸ ਕੀ ਜਾਨੋ ਤ੍ਰਿਸ਼ਨਾ ਬੁਝਾਏ ਸਤਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਹਰਜਨ ਰਹਿਤ ਅਣਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕੱਟੀਐ ਜਮ ਕੀ ਫਾਸਾ ਪਾਰ ਬਮਕੀ ਜਿਸ ਮਨ ਭੂਖ ਨਾਨਕ ਤਿਸ ਨ ਲਾਗੈ ਦੁਖ ਜਿਸ ਕੋ ਹਰ ਪਾ ਮਨ ਚੇਤਿਆ ਵੈ ਸੋ ਸੰਤ ਸੁਲਾਨਾ ਹੀ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਸਭ ਸਭ ਕਿਛੁ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ
ਨਾ ਕਿਛ ਜਨਮਾ ਨਾ ਕਿਛ ਮਰਾ, ਆਪਣ ਚਲਤ ਆਪ ਹੀ ਕਰਾ, ਆਪਣ ਜਾਵਣ ਦ੍ਰਿਸ਼ਟਾਨ ਦ੍ਰਿਸ਼ਟਾ ਕਿਆ ਕਾਰੀ, ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ, ਆਪ ਅਣਖ ਜੁਗਤ ਰਚ ਥਾਪ ਉਥਾਪ, ਅਬਨਾਸੀ ਨਾ ਹੀ ਕਿਛ ਖੰਡ, ਧਾਰਨ ਧਾਰ ਰਹਿ ਬ੍ਰਹਮੰਡ, ਅਲਖ ਭੇਵ ਪੁਰਖ ਪ੍ਰਤਾਪ, ਆਪ ਜਪਤ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾ ਵੰਤ, ਸਗਲ ਸੰਸਾਰ ਉਦਰ ਤਨਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰੈ ਬਡ ਭਾਗ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਉੱਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੈ ਹਰ ਪਛਾਣ ਸੋਏ, ਪ੍ਰਭ ਕਿਆ ਕੀਆ ਜਨਮ ਈਚ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਸੋਖਣ ਦਨ ਅਨੁਹ ਬਨਿਆਏ, ਆਪ ਸਗੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾਕੇ ਸਿਮਰਨ ਉਧਰੀਆ, ਨਾਨਕ ਤਿਸ ਬਲਿਹਾਰ, ਅਸ਼ਟਪਦੀ ਟੂਟੀ ਗੰਡਨ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾ ਹੇਰੇ, ਮਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ, ਆਪਣ ਕੀਆ ਕਿਛ ਨ ਹੋਏ, ਜੇ ਸੋ ਪ੍ਰਾਣੀ ਲੋਚੈ ਕੋਈ, ਤਿਸ ਵੇ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਾਪੇ ਇੱਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹ, ਪ੍ਰਭ ਕੀ ਜੋਤ ਸਗਲ ਘਟ ਸੋਹਾ, ਧਨਵੰਤਾ ਹੋਏ ਕਿਆ ਕੋ ਗਰਬਾ, ਜਾ ਸਭ ਕਿਸ ਤਿਸ ਕਾ ਦੀਆ ਦਰਬਾ, ਅਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਤਹਾਵਾ, ਜੇ ਕੋ ਹੋਏ ਬਹਿ ਦਾ ਤਾਰ, ਤਿਸ ਦਿਨ ਹਰ ਜਾਣੈ ਗਾ ਵਾਰ, ਜਿਸ ਗੁਰਪ੍ਰਸਾਦ ਟੂਟੈ ਰੋਗ, ਨਾਨਕ ਸੂਜਨ ਸਦਾ ਅਰੋਗ, ਜੋ ਮੰਦਰ ਕੋ ਥਮੈ ਥਮਣ, ਤੋ ਗੁਰ ਕਾ ਸ਼ਬਦ ਮਨੈ ਅਸਥਮਨ, ਜੋ ਪਾਖਾਨ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰਾ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਹਾਂ ਉਧਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਉਂ ਸੰਤਨ ਕੀ ਬੰਸ਼ੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਗੁਰੂ ਬਿਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤਸਾ ਚਤਾਰ, ਜੋ ਕਛ ਕਰੇ ਸੋਈ ਸੁਖ ਮਨ, ਭੁੱਲਾ ਕਾਹੇ ਫਿਰੇ ਅਜਾਨ, ਕੌਣ ਬਸਤਾ ਆਈ ਤੇਰਾ ਸੰਗ, ਲਪਟ ਰੋਬੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾ ਸੇਤੀ ਕਰਜਾ, ਹੇ ਜਿਸ ਵਖਰ ਕੁਲੈਨ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਸੰਤ ਸੰਗ ਚਾਲ, ਵਰ ਤਿਆਗ ਬਿਖਿਆ ਜੰਜਾਲ, ਤਨ ਤਨ ਕਹੈ ਸਭ ਕੋਇ, ਮੁਖੂਜਲ ਹਰ ਦਰਗਹ ਸੋਇ, ਇਹ ਵਾਪਾਰ ਵਿਰਲਾ ਵਾਪਾਰਾ, ਨਾਨਕ ਤਾਂ ਕਹਿ ਸਦ ਭਰਿਆ ਹਾਰਾ, ਚਰਨ ਸਾਧਕੇ ਧੋਏ ਧੋਏ ਪੀ ਵਰ, ਸਾਧਗੋ ਆਪਣਾ ਜੀਓ, ਸਾਧਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਿਭਾਗੀ ਪਾਈਏ, ਸਾਧ ਸੰਗਰ ਕੀਰਤਨ ਗਾਈਏ, ਅਣਕੇ ਬਗਨ ਤੇ ਸਾਧੂ ਰੱਖ, ਹਰ ਗੁਣ ਗਾਇ ਅੰਮ੍ਰਿਤ ਰਸ ਚੱਖ, ਓਟ ਗਹੀ ਸੰਤ ਦਰ ਆਇਆ, ਸਰਬ ਸੁਖ ਨਾਨਕ ਤੇਹ ਪਾਇਆ, ਮ੍ਰਿਤਕ ਕੋ ਜੀਵਾਲਨ ਹਾਰ, ਭੁੱਖੇ ਕੋ ਦੇਵ ਤੇ ਆਧਾਰ, ਸਰਬਨ ਦਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿ ਨਾ ਪਾਹੇ, ਸਭ ਕੇ ਤਿਸ ਕਾ ਉਹ ਕਰਨਾ ਯੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋਜਨ ਨਿਰਮਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵ ਹਾਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਹ ਲੋਏ, ਜਾ ਕੇ ਹਿਰਦੇ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿ, ਸੱਚ ਹਿਰਦੇ ਸਤਮੁਖ ਕਹਿ, ਸੱਚ ਸੱਚਾ ਆਕਾਰ, ਸੱਚ ਵਰਤ ਸੱਚਾ ਪਸਾਰ, ਪਾਰ ਬ੍ਰਹਮ ਜਨ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾਤਾ, ਸਲੋਕ ਰੂਪ ਨ ਰੇਖ ਨ ਰੰਗ ਕਿਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਵਨਾਸੀ ਪ੍ਰਮਣ ਮੈਂ ਰਾਖ, ਮਾਨੂ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰ ਨਹੀਂ ਕਿਛ ਕੋਈ, ਸਰਬਨੰਤਰ ਏਕੋ ਸੋਏ, ਆਪੇ ਬਿਨਾਂ ਆਪੇ ਦਾਨਾ, ਗੈਰ ਗੰਭੀਰ ਕੇ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਾਲ ਬਖਸ਼ੰਦ, ਸਭ ਤੇਰੇ ਕੀ ਚਰਨੀ ਪਾਉ, ਨਾਨਕ ਕਹਿ ਮਨ ਇਹੋ ਅਨਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕੇ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣਾ ਹੋਰ, ਆਨੰਦ ਰੂਪ ਮੰਗਲ ਸਤ ਜਾ ਕੇ, ਸਭ ਤੋਂ ਸੁਣੀਏ ਕਰ ਤੱਕ, ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਪ ਮੈਂ ਤੀਸਰ ਗ੍ਰਸਤ ਮੈਂ ਭੋਗੀ, ਤਹਿ ਤੇ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣਾ ਪੂਤ, ਸਗਲ ਪ੍ਰੋਈ ਆਪਣਾ ਸੂਤ, ਸਮਤ ਗਿਆਨ ਤਿੰਨ ਜਿਨ ਦੇ, ਜਨ ਦਸ ਨਾਮ ਤੇ ਆਵੈ ਸੇ, ਤੇ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੇ ਫਿਰ ਆਵਾ ਜਾਏ, ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵਤ ਤਿਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਪੇਖ ਰੇਖ ਰੰਗ, ਨਾਨਾ ਬਿਦਕੀਨੋ ਵਿਸਥਾਰ, ਪ੍ਰਭ ਬਣਾ ਸੀ ਏਕੰਕਾਰ,
नाना चलत करे खिन माहे, पूर रहो पूरन सब ठाए, नाना बिदकर बनत बनाई, अपनी कीमत पे पाई, सब कर तिसके साब तिसके ठाओ, जब जब जीवे नानक हर नाओ, नाम के धारे सगले जंत, नाम के धारे खंड ब्रह्मांड, नाम के धारे सिमरत वेद पुराण, नाम के धारे सुनन ज्ञान ध्यान, नाम के धारे अगस पताल, नाम के धारे सगले आकार, नाम के तारे पुरिया सब पवन, नाम के संग उदरे सुन श्रवण कर, कृपा जस अपने नाम लाए, नानक चौथे पद में सो जन गत पाए, रूप सत जाका सत स्थान, पुरख सत केवल प्रधान, करतू सत सत जाकी बाणी, सत पुरख समाहि समाणी, सत कर्म जाकी रचना, सत मूल सत सत उत्पत, सतकरणी निर्मल निर्मली, जिस है बुझाए तिस सब भली, सतनाम प्रभ कह सुखदाई, विश्वास सत नानक गुर ते पाई, सत बचन साधु उपदेश, सत जन जाकर प्रवेश, सत नित बूझ जे कोय, नाम जपत ता की गत होए, आप सत किया सब सत, आपे जाना अपनी मित गत, जिसकी सृष्ट सो करण हार, अवर ना बूझ करत विचार, करते कि मित न जाने किया, नानक ज्योतिष पावे सोवरतिया, बिस्मन बिस्म पै बिस्माद, जिन बूझे तिस आया सुवाद, प्रभ कह रंग राच जन रह, गुर कह बचन पदार्थ लाहे, ओहि दाते दुख काटन हार, जाका संग तर संसार, जन का सेवक सुवट भागी, जन का संग एक लिव लागी, गुण गोविंद कीर्तन जन गावा, गुर प्रसाद नानक फल पावा, श्लोक आद सच जुगाद सच है पे सच, नानक हुसी पे सच, अष्टपदी चरण सत सत प्रसन्न हार, पूजा सत सत सेवधार, दर्शन सत सत पेखन हार, नाम सत सत त्यावन हार, आप सत सत सबधारी, आपे गुण आपे गुणकारी, शब्द सत सत प्रभक्ता, सुरत सत सत जस सुनता, बुजन हार को सत सब हुए, नानक सत सत प्रभ सोए, सत स्वरूप हृदय जिन मान्या, करण करावन तिन मूल पछान्या, जाकर हृदय विश्वास प्रभ आया, तात ज्ञान तिस मन प्रगटाया, पै ते निरपो हुए बसाना, जिस ते उपजा तिस माहे समाना, बस्त माहले बस्त गडाई, ताको पिन न कहना जाई, बुझ बुझन हार बबेक, नारायण मेले नानक एक, ठाकुर का सेवक आज्ञाकारी, ठाकुर का सेवक सदा पुजारी, ठाकुर के सेवक का मन प्रतीत, ठाकुर के सेवक की निर्मल रीत, ठाकुर को सेवक जाना संग, प्रभ का सेवक नाम कर रंग, सेवक कौ प्रभ पालन हारा, सेवक की राख निरंकारा, सो सेवक जस दया प्रभ तारा, नानक सो सेवक सास संहारा, अपने जन का परदा टाके, अपने सेवक की सर पर रखे, अपने दास को देवड़ाई, अपने सेवक को नाम जपाई, अपने सेवक की आप पत रख, ताकि गतमत कोई न लाख, प्रभ के सेवक को ना पहुचे, प्रभ के सेवक उचे उचे, जो प्रभ अपनी सेवा लाया, नानक सो सेवक दा दिस प्रगटाया, निकी गिरी मैं कर रख, पसम कर लश्कर कोट लख, जिसका शासन काट तो आप ताको रख, दे कर हाथ मानस जतन करतब पांत, तिसके करतब बिरथे जात, मर न रख अबर न कोई, सर्ब जिया कर रख सोए, काहे सोच कर रे प्राणी, जब नानक प्रभ अलख वडाणी, बारंग बार बार प्रभ जपिय पी अमृत मन तंत्र पिय, नाम रतन जन गुरमुख पाया, तिसके शिव नाही दृष्टाया, नाम तन नम रूप रंग, नम सुखर नाम का संग, नाम रस जोजन तृपता ने, मंत्र नाम नाम समाने, उठत बैठत सोवत नाम को, नानक जन कह सदकाम, बोलो जास जे बद रात, प्रभ अपने जन कीनी दात, कर भगता तम कह चाय, प्रभ अपने सो रहस समाये, जो हुआ हो वसो जाने, प्रभ अपने को कुम पछाने, तिसकी महिमा कौन बखानो, तिसका गुण कहे एक न जानो, आठ पैर प्रभ बस हजूरे, कहो नानक से जान पूरे, मन मेरे तिन की उठ लेह, मन तन अपना तिन जन देह, जिन जन अपना प्रभु पुछाता, सो जन सर्व थोका दाता, तिसकी शरण सर्व सुख पावा, तिसका दरसा पाप मिटावा, अवर स्यानप सगली शाड़, तिस जन की तू सेवा लाग, अवन जान ना हो भी तेरा, नानक तिस जन के पूजो सद पैरा, श्लोक सत पुरख जिन जाने, सतगुर तिसका नाम, तिसका संग सिख उदरा, नानक हर गुण गाओ अष्टपदी, सतगुर सेखी करै प्रतपाल, सेवक हो गुर सदा दयाल, सेखी गुर दुरमत माल हिरा, गुर बचनी हर नाम उच्चरा, सतगुर सेखे बंधन काटा, गुर का सिख विकार ते हाटा, सतगुर सिखो नाम तन दे, गुर का सिख बडभागी, सतगुर सिखा हलत पल सवारा, नानक सतगुर सिखो जी नाल समार, गुर के ग्रह सेवक जो रह, गुर की आज्ञा मन मह, आपस को कर काश ना जनाव,
ਹਰ ਹਰ ਨਾਮ ਹਿਰਦੈ ਸਤਿ ਹਵੈ ਮਨ ਵਿਚ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਕ ਕਰ ਤੁਹਿ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਸਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬਿਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜੇ ਸਰੇ ਦਾ ਹਰ ਨਾਉ ਅਣਕ ਬਾਰ ਗੁਰ ਕੋ ਬਲ ਜਾਓ ਸਰਬਨ ਦਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੈ ਪਾਰ ਬ੍ਰਹਮ ਏਕ ਆਪ ਨਹੀਂ ਕਛ ਭਰਮ ਸਹਿ ਸਿਆਣਪ ਲੈ ਨਾ ਜਾਈਐ ਨਾਨਕ ਐਸਾ ਗੁਰਬਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬਮਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖਾ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹ ਭਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਿਵੇਕ ਕਾਹੂ ਬੋਲ ਨ ਪਹੁੰਚਤ ਪ੍ਰਾਣੀ ਅਗਮੈ ਗੋਚਰ ਪ੍ਰਭ ਨਿਰਵਾਣੇ ਨਿਰਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿੰਨਾ ਪਾਈ ਅਣਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰੈ ਸਤਿ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ ਤਾ ਸਠ ਪਿਤ ਹਰਿ ਕਾ ਨਾਮ ਦੇ ਸਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕਾ ਸੰਗ ਨਾ ਲੇਪ ਮਨ ਮੈਂ ਰੱਖ ਹਰ ਹਰੇ ਕੰਧ ਕਰ ਦੀਪਕ ਪ੍ਰਗਟੈ ਨਾਨਕ ਪਰਮੋ ਦੁਖ ਤਾਂ ਤੇ ਨਾਸੇ ਤਪਤ ਮਾਹੇ ਟਾਂਡ ਵਰਤਾਈ ਆਨੰਦ ਭਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੋਖਾ ਨਿਰਭਉ ਹੋਏ ਬੱਸੇ ਸਗਲ ਵਿਆਧ ਮਨ ਤੇ ਖੈ ਨੱਸੇ ਜਿਸ ਕਾ ਸਤਨ ਕਿਰਪਾ ਧਾਰੀ ਸਤਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰ ਗੁਣ ਪੀ ਉਹੀ ਕਲਾ ਧਾਰਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਅਪਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਕੋਈ ਸਰਬਰਨ ਤ੍ਰਿਕੋ ਸੋਏ ਓਤ ਪੋਤ ਰਵੈ ਰੂਪ ਰੰਗ ਭੈ ਪ੍ਰਗਾ ਸਾਧਕ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਣਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਮ ਸਮੀਤ ਵਿਸਾਰ ਚਰਨ ਕਮਲ ਰਿਦ ਮੈ ਉਰਤਾਰ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਾਹੋ ਨਾਮ ਹਰ ਵੱਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕਾ ਸਰਾਖੋ ਮਨ ਮਾਹੇ ਸਿਰਪ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਤਨ ਹਰ ਸੇਵਾ ਤੇ ਪਾਵਾ ਜਿਸ ਸੁਖ ਨਿਤ ਬਾਂਸ਼ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸ ਸੋਭਾ ਭਜ ਹਰ ਕੀ ਸਰਨੀ ਅਣਕਿਉ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬਨਦਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਬੁੱਧ ਹਰ ਕਹਿ ਨਾਏ ਦਸ ਦਿਸ ਧਾਵਤ ਆਵੈ ਠਾਏ ਤਾਂ ਕੋ ਬਿਗਨ ਨਾ ਲਾਗੈ ਕੋਏ ਜਾ ਕਰ ਹਿਰਦੈ ਬੱਸਾ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬੱਸਾ ਅਵਿਨਾਸੀ ਕਹੁ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਣਕਿਉ ਪਾਵਨਾ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਚਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਤਣਾ ਤੂੰ ਕਹਿ ਲਪਟਾਵੈ ਮੂਰਖ ਮਣਾ ਸੁਤ ਮੀਤ ਕੁਟਮ ਬਿਰ ਬਣਤਾ ਇੰਤੇ ਕਹੋ ਤੁਮ ਕਮਨ ਸਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਮਨ ਛੁਟਕਾਰ ਅਸ ਹਸਤੀ ਰੱਥ ਸਵਾਰੀ ਝੂਠਾ ਡੰਭ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝ ਨਾਮ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇਹਿਆਨੇ ਭਗਤ ਬਿਨਾਂ ਬੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਾਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਭਵ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੂਸਾ ਤਰ ਕਿਉ ਨਾਉ ਸਚ ਸੁਪਾਵੇ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਇ ਹੋ ਮੈਂ ਬੇਖ ਫੈਲ ਉਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸਰ ਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗ ਜੈਕਾਰ ਸਰਬ ਨਿਰੰਤਰ ਏਕੋ ਦੇਖ ਕੋ ਨਾਨਕ ਜਾ ਕਾ ਮਸਤਕ ਲੇਖ ਏਕੋ ਜਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
ਏਕਸ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਣਕ ਵਿਸਥਾਰ ਏਕ ਤੇ ਪਏ ਏਕ ਅਰਾਧ ਪਰਾਸ਼ਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰਨਾਮ ਸਾਧਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਤਿਹਾਵੋ ਚਰਨ ਕਮਲ ਸੁ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਪਰੇ ਸ਼ਰਨ ਆਣ ਸਭ ਤਿਆਗ ਅੰਤਰ ਪਰਗਾਸ ਅਣਦਨ ਲਿਵ ਲਾਗ ਵਾਢ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਏ ਦਇਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁਖ ਭ੍ਰਮ ਗਇਆ ਏਸ਼ ਪੁੰਨੀ ਸਰਦਸ ਪੂਰੀ ਰਬ ਰਹੇ ਆ ਸਤਸੰਗ ਹਜੂਰੀ ਜਿਸ ਗਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜਿ ਘਾਲ ਨ ਪਾਨਾ ਸੋ ਕਿਉਂ ਬਿਸਰੈ ਜਿ ਕੀ ਆ ਜਾਨਾ ਸੋ ਕਿਉਂ ਬਿਸਰੈ ਜਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖਾ ਗੁਰਪ੍ਰਸਾਦ ਕੋ ਬਿਰਲਾ ਲਾਖਾ ਸੋ ਕਿਉਂ ਬਿਸਰੈ ਜੇ ਵਿਖ ਦੇ ਕੱਢ ਜਨਮ ਜਨਮ ਕਾ ਟੂਟਾ ਗੰਡ ਗੁਰਪੂਰਾ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰੋ ਹਿਉ ਕਾਮ ਆਣ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੁਸੀ ਚਾਰ ਸਰਬ ਕਲਿਆਣ ਸੁਖ ਨਦਨਾਮ ਬੁੜ ਜਾਤ ਪਾਏ ਵਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਹੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਚਾਓ ਮਨ ਤਨ ਅੰਤਰ ਇਹ ਸੁਭਾਵ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸਤ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਇਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚੇ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਣਕ ਰਾਜ ਭੋਗ ਵੱਡੇ ਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਦੀ ਹਰ ਹਰਨੀਤ ਭਲੀ ਸੋ ਕਰਨੀ ਸੋ ਬਤਨਮੰਤ ਹਿਰਦਹ ਬਸੇ ਪੂਰਨ ਗੁਰਮੰਤ ਸਤਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ

ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਉ, ਆਠ ਪਹਿਰ ਪ੍ਰਭ ਵੇਖੋ ਨੇਰਾ, ਮਿਟੇ ਅਗਿਆਨ ਬਿਨਸਾ ਅੰਧੇਰਾ, ਸੁਣ ਉਪਦੇ ਸਿਰ ਦਇ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਪਲਤ ਦੁਇ ਲਿਹੋ ਸਵਾਰ, ਰਾਮ ਨਾਮ ਅੰਤਰ ਉਰ ਧਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸਾ ਤੇ ਸਾਚ ਪ੍ਰੀਖਿਆ, ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਉ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭਹ ਖੇਪ ਤੁਮਹਾਰੀ, ਏਕਾ ਟੇਕ ਰੱਖੋ ਮਨ ਮਾਹੀ, ਨਾਨਕ ਬਹੁਰ ਨਾ ਆਵੈ ਜਾਹੇ, ਤਿਸ ਤਿਹ ਦੂਰ ਕਹਾਂ ਕੋ ਜਾਏ, ਉਭਰਹਿ ਰਾਖਣ ਹਾਰ ਤਿਹਾਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ, ਦਰਸ਼ਨ ਵੇਖਦ ਉਦਰਤ ਸ੍ਰਿਸ਼ਟ, ਚਰਨ ਕਮਲ ਜਾਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਤਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੇ ਸੁਹੋਤ ਨਿਹਾਲ, ਤਾਂ ਕੈ ਨਿਕਟ ਨਾ ਆਵਤ ਕਾਲ, ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਾਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਿਗਰੀ ਏਕ ਸਕਟ ਮਾਹੇ, ਅਣਕ ਰੰਗ ਨਾਨਾ ਦ੍ਰਿਸ਼ਟਾਹੇ, ਨੌ ਨਿਧ ਪ੍ਰਭ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਦ ਅਨਹੰਤ ਤਹਿਨਾਦ, ਕਹਿ ਨ ਜਾਈਏ ਚਰਜ ਬੇਸਮਾਦ, ਤਿਨ ਦੇਖਿਆ ਜਿਸ ਆਪ ਦੇਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘੜ ਘੜ ਵਿਆਪ ਰਿਹਾ ਭਗਵੰਤ, ਤਨ ਮਾਹਿ ਆਕਾਸ ਪਹਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਣ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬਹਿ ਸੰਤਰ ਮਾਹੀ, ਚਾਰ ਕੁੰਟ ਦਾਂ ਦਿਸ ਸਮਾਹੇ, ਤਿਸ ਤੇ ਭਿੰਨ ਨਹੀਂ ਕੋ ਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ, ਬੇਦ ਪ੍ਰਾਣ ਸਿਮਰਤ ਮੈਂ ਦੇਖ, ਸਸਿਅਰ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲਾ, ਆਪ ਅਟੋਲ ਨਾ ਕਬਹੂ ਡੋਲਾ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਨਾਹ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਤਾਰ ਰਹੋ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿੰਨ ਮੈਂ ਇਹੋ ਬਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ, ਸੰਤ ਜਨਾ ਸੁਣੇ ਸੁਭ ਬਚਨ, ਸਰਬ ਵਿਆਪੀ ਰਾਮ ਸਿੰਘ ਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਨ, ਕਰਨ ਕਰਾਵਨ ਹਾਰ ਪ੍ਰਭ ਜਨ, ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾ ਕਰੇ ਵਿਸਥਾਰ, ਤਿਸ ਭਾਵੈ ਤਾ ਏਕੰਕਾਰ, ਆਣਕ ਕਲਾ ਲਿਖੀ ਨਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਨ ਆਪ ਪੇਖਣ ਹਾਰਾ, ਸਗਲ ਸਮੱਗਰੀ ਜਾ ਕਾ ਥਣਾ, ਆਪਣ ਜਸ ਆਪ ਹੀ ਸੁਣਾ, ਆਵਣ ਜਾਨਕ ਖੇਲ ਬਨਾਇਆ, ਆਗਿਆਕਾਰੀ ਕੀਨੇ ਮਾਇਆ, ਸਭ ਕਾ ਮੱਧ ਅਲਿਪਤੋ ਰਹਾ, ਜੋ ਕਿਛ ਕਹਿਣਾ ਸੋ ਆਪੇ ਕਹਾ, ਆਗਿਆ ਆਵਹਿ ਆਗਿਆ ਜਾਏ, ਨਾਨਕ ਜਾ ਭਾਵੈ ਤਾ ਲੈ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਓਰਾ ਕਹੋ ਕਿਨੈ ਕਾਸ਼ ਕਰਾ, ਆਪ ਭਲਾ ਕਰ ਤੂ ਤਦ ਨੀਕੀ, ਆਪੇ ਜਾਨ ਆਪਣੇ ਜੀ ਕੀ, ਆਪ ਸੱਚ ਧਾਰੀ ਸਭ ਸਾਚ, ਓਤ ਪੋਤ ਆਪਣਾ ਸੰਗ ਰਾਜ, ਤਾਂ ਕਿ ਗਾਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ,
ਜੀਵਨ ਮੁਕਤ ਜਿਸਰਦਾ

ਭਗਵੰਤ ਧਨ ਧਨ ਧਨ ਜਨ ਆਇਆ, ਜਿਸ ਪਰ ਸਾਧ ਸਭ ਜਗਤ ਤਰਾਇਆ। ਜਨ ਆਵਨ ਕਹਿ ਹਿ ਸੁਆਉ, ਜਨ ਕਹਿ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ।

0: ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤੇ ਉਧਾਰ ਆਪ ਤਰੈ ਲੋਕ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾ ਕੇ ਮਨ ਲਾ ਕਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਜ ਸੁਣ ਸੁਣ ਆਨੰਦ ਕਰੈ ਪ੍ਰਭ ਗਜ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਥਾਰੀ ਨਾਨਕ ਨਿਬਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸਹੂਤ ਨਿਧਾਨ ਸਰਵਿੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬੌਰ ਨਾ ਹੋਵੈ ਆਵਣ ਜਾਣ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਤ ਬੁੱਧ ਗਿਆਨ ਸਰਬ ਤਾਂ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ
1: ਗੁਰੂ ਨਾਨਕ ਨਾਮ ਬਚਨ ਮਨ ਸੁਨੇ ਏ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸ਼ਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਚਮਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨਹਿ ਲਾਇ ਪ੍ਰੀਤ ਤੇ ਜਨ ਆਵੇ ਹਰ ਪ੍ਰਭਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇ ਤਤ ਕਾਲੀ ਉਧਾਰੈ ਨਿਰਮਲ ਸ਼ੁਭਾਇ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਇ ਸਮਾਨੀ ਦੁਖ ਰੋਗ ਬਿਨਸੇ ਪੈ ਪਰਮ ਸਾਧ ਨਾਮ ਨਿਰਮਲ ਤਾਕੇ ਕਰਮ ਸਭ ਤੇ ਉੱਚ ਤਾਕੀ ਸ਼ੋਭਾ ਬਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ ਕੋ ਓਅੰਕਾਰ। ਸਤਿਗੁਰ ਪ੍ਰਸਾਦ ਸਲੋਕ ਮਹਲਾ ਨਾਵਾਂ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਬਿਖਿਅਨ ਸਿਉ ਕਾਹੇ ਰਚਿਓ ਨਿਮੁਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰੈ ਨਜਮ ਕੀ ਫਾਸ। ਤਰਨਾ ਪੋ ਇਉਂ ਹੀ ਗਇਓ ਲਿਓ ਜ਼ਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ। ਬਿਰਦ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ। ਧਨ ਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ, ਇਨਮੈ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਪਤਿਤ ਉਧਾਰਣ ਪੈ ਹਰਨ ਹਰਿਆ ਨਾਥ ਕੇ ਨਾਥ, ਕਹੋ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ। ਤਨ ਤਨ ਜੇ ਤੋ ਕਹੁ ਦਿਓ ਤਾਂ ਸਿਉ ਨੇਹ ਨਾ ਕੀਨ, ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ। ਤਨ ਤਨ ਸੰਪੈ ਸੁਖ ਦਿਓ ਅਰਜੇ ਨੀ ਕੇ ਤਾਮ, ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹ ਨਾਰਾਮ। ਸਭ ਸੁਖ ਦਾ ਤਾਰਾਮ ਹੈ ਦੂਸਰ ਨਾਹਿਨ ਕੋਏ, ਕਹੁ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ। ਜੇ ਸਿਮਰਤ ਗਤ ਪਾਈ ਹੈ ਤੇ ਭਜ ਰੇ ਤੈ ਮੀਤ, ਕਹੁ ਨਾਨਕ ਸੁਨ ਰੇ ਮਨਾ ਔਧ ਘਟਤ ਹੈ ਨੀਤ। ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਏ ਮਹਿਮਾਨ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਕਹੁ ਨਾਨਕ ਤੇ ਭਜ ਮਨਾ ਪੌਨ ਦੇ ਉਤਰੈ ਪਾਰ। ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ, ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਉਸ ਤਤ ਨਿੰਦਿਆ ਨਾਹਿ ਜੇ ਕੰਚਨ ਲੋ ਸਮਾਨ, ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਂ ਤੈ ਜਾਨ। ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ, ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਪੈ ਕਾਹੂ ਕਉ ਦੇਤ ਨੈ ਪੈ ਮਾਨ ਧਿਆਨ, ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਬਖਾਨ। ਜੇ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ, ਕਹੁ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਪਾਗ। ਜੇ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ, ਕਹੁ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਹਮ ਨਿਵਾਸ। ਜੇ ਪ੍ਰਾਣੀ ਹਉ ਮੈਂ ਤਜੀ ਕਰਤਾ ਰਾਮ ਪਛਾਨ, ਕਹੁ ਨਾਨਕ ਵਹ ਮੁਕਤ ਨਾਰ ਇਹ ਮਨ ਸਾਚੀ ਮਾਨ। ਭੈ ਨਾਸਨ ਦੁਰਮਤ ਹਰਨ ਕਾਲ ਮੈਂ ਹਰ ਕੋ ਨਾਮ, ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਜੇ ਬਾਗੁਨ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ, ਕਹੁ ਨਾਨਕ ਸੁਨ ਰੇ ਮਨਾ ਪਰੈ ਨਜਮ ਕੈ ਤਾਮ। ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ, ਕਹੁ ਨਾਨਕ ਆਪਣ ਤਰੈ ਔਰਣ ਲੈ ਤਿਉ ਧਾਰ। ਜਿਉ ਸੁਪਨਾ ਅਰ ਪੇਖਨਾ ਵੈਸੇ ਜਾਕੋ ਜਾਨ, ਇਨ ਮੈਂ ਕਦ ਸਾਚੋ ਨਹੀਂ ਨਾਨਕ ਬਿਨ ਭਗਵਾਨ। ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ। ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈਨੀਤ, ਜਾਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਮੀਤ। ਪ੍ਰਾਣੇ ਕਛੂ ਨਚੇ ਤਈ ਮਦ ਮਾਇਆ ਕੈ ਅੰਧ, ਕਹੁ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਜੋ ਸੁਖ ਕਉ ਚਾਹੇ ਸਦਾ ਸ਼ਰਨ ਰਾਮ ਕੀ ਲੇਹ, ਕਹੁ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ। ਮਾਇਆ ਕਾਰਨ ਤਵਹੀ ਮੂਰਖ ਲੋਕ ਅਜਾਨ, ਕਹੁ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ।
जो प्राणी निस दिन भजै रूप राम ते जान, हर जन हर अंतर नहीं नानक साची मान। मन माया मैं फाद रहयो बिसरयो गोविंद नाम, कहो नानक बिन हर भजन जीवन कौने काम। प्राणी राम नचे तई मद माया कै अंध, कहो नानक हर भजन बिन परत ताए जम फंद। सुख में बहु संगी भये दुख में संग ना कोय, कहो नानक हर भज मना अंत सहाई होए। जन्म जन्म पर मत फिरियो मिट्यो न जम को त्रास, कहो नानक हर भज मना निरपय पावे बास। जतन बहुत मैं कर रहयो मिट्यो न मन को मान, दुर्मत स्यो नानक फदियो राख लियो भगवान। बाल जवानी अर बिरध फुन तीने अवस्था जान, कहो नानक हर भजन बिन बिरथा सब ही मान। करणो हो तो सो ना कियो परयो लोभ कै फंद, नानक समयो राम गयो अब क्यों रोवते अंध। मन माया मैं रम रहयो निकसत नाहिन मीत, नानक मूरत चितर ज्यों शाड़त नाहिन पीत। नर चाहत कछ और की औरे पई, चेतवत रहयो ठगौर नानक फांसी गड़परी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਕੋ ਓਂਕਾਰ ਸਤਿਗੁਰੂ ਪ੍ਰਸਾਦ, ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸੁਧਾਰੋ, ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸੁਧਾਰੋ, ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ, ਤੇਰੇ ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ, ਤੇਰੇ ਸਾਚਾ ਨਾਮ ਮੇਰਾ ਆਧਾਰ, ਉਹ ਸਾਚ ਨਾਮੇ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਆਏ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਕਰ ਸਪਾਗੇ, ਕਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ, ਪੰਚ ਦੂ ਤੁਦ ਵਸ ਕੀਤੇ ਕਾਲ ਗੰਡ ਕੁਮਾਰਿਆ। ਤੁਰ ਕਰਮ ਪਾਇਆ ਤੁਦ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤਾਂ ਸੁਖ ਹੋਆ, ਤਿਤ ਕਰ ਅਨਹਦ ਵਾਜੇ ਆਨੰਦ

ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧ ਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਉਪਰੰਤ ਸੋ ਦਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਪਾਤਸ਼ਾਹ ਜੀਓ ਦਰ ਘਰ ਦੇ ਪ੍ਰੀਤਵਾਨ ਭਾਈ ਹਰਭਜਨ ਸਿੰਘ ਬੀਬੀ ਹਰਬੰਸ ਕੌਰ ਪੰਡਾਲ ਪਰਿਵਾਰ ਵੱਲੋਂ ਭਾਈ ਜੋਗਿੰਦਰ ਸਿੰਘ ਬੀਬੀ ਹਰਜਿੰਦਰ ਕੌਰ ਬਲ ਪਰਿਵਾਰ ਵੱਲੋਂ ਭਾਈ ਤਰਜਿੰਦਰ ਸਿੰਘ ਬੀਬੀ ਰੁਪਿੰਦਰ ਕੌਰ ਪੰਡਾਲ ਪਰਿਵਾਰ ਵੱਲੋਂ ਬੱਚੀ ਗੁਰਨੀਤ ਕੌਰ ਅਤੇ ਬੱਚੀ ਮਨਮੀਤ ਕੌਰ ਦੇ 18ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ ਕਾਕਾ ਗੁਰਮਨ ਸਿੰਘ ਦੇ 16ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ ਅਤੇ ਕਾਕਾ ਫਤਿਹ ਸਿੰਘ ਦੀ ਸੁੱਖ ਸ਼ਾਂਤੀ ਦੇ ਰੋਗਤਾ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਆਰੰਭ ਕਰਵਾਏ ਗਏ ਸਨ ਪਾਤਸ਼ਾਹ ਜੀ ਇਸੇ ਤਰ੍ਹਾਂ ਭਾਈ ਦਰਸ਼ਨ ਸਿੰਘ ਬੀਬੀ ਕੁਲਵੰਤ ਕੌਰ ਢੇਸੀ ਪਰਿਵਾਰ ਵੱਲੋਂ ਆਪਣੇ ਪੋਤੇ ਭਾਈ ਬਲਜਿੰਦਰ ਸਿੰਘ ਬੀਬੀ ਬਲਦੀਪ ਕੌਰ ਢੇਸੀ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਰਣਦੀਪ ਸਿੰਘ ਢੇਸੀ ਦੇ 19ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ ਪਰਿਵਾਰਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਆਰੰਭ ਕਰਵਾਏ ਗਏ ਸਨ ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਐਸ ਵਕਤ ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਦਿਆਲ ਸਿੰਘ ਬੀਬੀ ਮਨਜੀਤ ਕੌਰ ਗਿੱਲ ਪਰਿਵਾਰ ਵੱਲੋਂ ਆਪਣੀ ਪੋਤੀ ਭਾਈ ਕੁਲਤਾਰ ਸਿੰਘ ਬੀਬੀ ਹਰਮਿੰਦਰ ਕੌਰ ਗਿੱਲ ਪਰਿਵਾਰ ਵੱਲੋਂ ਆਪਣੀ ਬੇਟੀ ਬੱਚੀ ਅਮੀਨ ਕੌਰ ਗਿੱਲ ਦੇ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਆਰੰਭ ਕੀਤੇ ਗਏ ਸਨ ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਪਾਤਸ਼ਾਹ ਜੀ ਇਸ ਵਕਤ ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਗਿੱਲ ਪਰਿਵਾਰ ਢੇਸੀ ਪਰਿਵਾਰ ਬਲ ਪਰਿਵਾਰ ਅਤੇ ਪੰਡਾਲ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਪਾਤਸ਼ਾਹ ਬਖਸ਼ਿਸ਼ ਕਰਨੀਆਂ ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ
ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕੀਤੇ ਹਨ। ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਜਿਸ ਸਿਮਰਤ ਸਭ ਕਿਲ ਵਿਖਨਾਸੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨ ਪਾਰ। ਪੂਤਾ ਮਾਤਾ ਕੀ ਆਸੀਸ ਨਿਮਕ

ਟੋਡੀ ਮਹੱਲਾ ਪੰਜਵਾਂ ਹਾਰ ਬਿਸਰਤ ਸਦਾ ਖੁਆਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋ ਧਰੇ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸੇਵਕ ਪਰਿਵਾਰ ਭਾਈ ਕੁਲਤਾਰ ਸਿੰਘ, ਬੀਬੀ ਹਰਮਿੰਦਰ ਕੌਰ ਗਿੱਲ ਪਰਿਵਾਰ ਵੱਲੋਂ ਬੱਚੀ ਅਮੀਨ ਕੌਰ ਗਿੱਲ ਦੇ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਕਰਦਿਆਂ ਆਰੰਭ ਕਰਵਾਏ ਗਏ ਸ੍ਰੀ ਸਹਿਜ ਪਾਠ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਹੋਈ ਹੈ। ਇਸੇ ਤਰ੍ਹਾਂ ਭਾਈ ਤਰਜਿੰਦਰ ਸਿੰਘ, ਬੀਬੀ ਰੁਪਿੰਦਰ ਕੌਰ ਪੰਡਾਲ ਪਰਿਵਾਰ ਵੱਲੋਂ ਬੱਚੀ ਗੁਰਨੀਤ ਕੌਰ, ਮਨਮੀਤ ਕੌਰ, ਕਾਕਾ ਗੁਰਮਨ ਸਿੰਘ ਤਿੰਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਅਤੇ ਕਾਕਾ ਫਤਿਹ ਸਿੰਘ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਭਾਈ ਬਲਜਿੰਦਰ ਸਿੰਘ, ਬੀਬੀ ਬਲਦੀਪ ਕੌਰ ਢੇਸੀ ਪਰਿਵਾਰ ਵੱਲੋਂ ਵੀ ਕਾਕਾ ਰਣਦੀਪ ਸਿੰਘ ਢੇਸੀ ਦੇ 19ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ ਪਾਠ ਆਰੰਭ ਕਰਵਾਏ ਗਏ ਸਨ। ਨਿਰਵਿਘਨਤਾ ਸਹਿਤ ਸੰਪੂਰਨਤਾ ਉਪਰੰਤ ਆਪ ਸਮੂਹ ਸੰਗਤਾਂ ਨੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਕੀਤੀ ਹੈ। ਇਸ ਮੌਕੇ ਤੇ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਕਾਕਾ ਰਣਦੀਪ ਸਿੰਘ ਢੇਸੀ ਜੇ ਦਰਬਾਰ ਹਾਲ ਦੇ ਅੰਦਰ ਮੌਜੂਦ ਹੋਣ, ਬੱਚੇ ਨੂੰ ਬੇਨਤੀ ਹੈ ਸਟੇਜ ਤੇ ਆਣ ਕੇ ਸਰਟੀਫਿਕੇਟ ਲੈਣ ਦੀ ਕਿਰਪਾਲਤਾ ਕਰਨੀ ਜੀ। ਇਸੇ ਤਰ੍ਹਾਂ ਬੱਚੀ ਗੁਰਨੀਤ ਕੌਰ, ਮਨਮੀਤ ਕੌਰ ਅਤੇ ਗੁਰਮਨ ਸਿੰਘ ਉਹਨਾਂ ਅੱਗੇ ਵੀ ਬੇਨਤੀ ਹੈ ਜੇ ਉਹ ਦਰਬਾਰ ਹਾਲ ਦੇ ਅੰਦਰ ਮੌਜੂਦ ਹੋਣ, ਸਟੇਜ ਤੇ ਆਣ ਕੇ ਸਰਟੀਫਿਕੇਟ ਲੈਣ ਦੀ ਕਿਰਪਾਲਤਾ ਕਰਨੀ। ਜਿਨ੍ਹਾਂ ਬੱਚਿਆਂ ਦੇ ਜਨਮ ਦਿਨ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਂਦੇ ਨੇ, ਉਹਨਾਂ ਨੂੰ ਟੋਕਨ ਦੇ ਰੂਪ ਦੇ ਵਿੱਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਬੱਚੇ ਜੇ ਦਰਬਾਰ ਹਾਲ ਦੇ ਅੰਦਰ ਮੌਜੂਦ ਹੋਣ, ਸਟੇਜ ਤੇ ਆਣ ਕੇ ਸਰਟੀਫਿਕੇਟ ਲੈਣ ਦੀ ਕਿਰਪਾਲਤਾ ਕਰਨੀ ਜੀ। ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਪਰਿਵਾਰ ਦੇ ਸੱਦੇ ਪੱਤਰ ਤੇ ਪਹੁੰਚ ਕੇ ਪਰਿਵਾਰ ਦਾ ਮਾਣ ਵਧਾਇਆ। ਪਰਿਵਾਰ ਆਪ ਜੀ ਦਾ ਧੰਨਵਾਦੀ ਹੈ। ਮੈਂ ਭਾਈ ਜੀਵਨ ਸਿੰਘ ਨੂੰ ਬੇਨਤੀ ਕਰਾਂਗਾ, ਉਹ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਗੇ।
1: ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ,
0: ਪਰਿਵਾਰ ਵੱਲੋਂ ਇੱਕ ਵਾਰ ਫਿਰ ਤੋਂ ਆਈ ਹੋਈ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਈਆਂ ਹੋਈਆਂ ਸਮੂਹ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਕਰਵਾਏ ਗਏ ਨੇ। ਆਪ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਭਾਈ ਹਰਜੀਤ ਸਿੰਘ ਦੀ ਚਮਕ ਦਿੱਲੀ ਵਾਲੇ, ਔਰ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਚੌਂਕ ਦਿੱਲੀ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਿਹਾ ਸੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਦੋਨੋਂ ਵਕਤ ਸਾਜੇ ਦੀਵਾਨ ਦੇ ਵਿੱਚ ਜਥਾ ਹਾਜ਼ਰੀਆਂ ਪਰਦਾ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ। ਤਿੰਨ ਸੇਵਕ ਪਰਿਵਾਰਾਂ ਵੱਲੋਂ ਅੱਜ ਉਚੇਚੇ ਤੌਰ 'ਤੇ ਜੋ ਸ਼ਾਮ ਦੇ ਸਮਾਗਮਾਂ ਦੀਆਂ ਸੇਵਾਵਾਂ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਨੇ, ਜਦੋਂ ਸੰਗਤ ਵੱਲ ਵੇਖਦੇ ਹਾਂ ਤਾਂ ਇੰਝ ਮਹਿਸੂਸ ਹੁੰਦਾ ਵੀ ਜਿਵੇਂ ਇਹ ਸੇਵਾਵਾਂ ਸਿਰਫ ਲੰਗਰ ਦੀਆਂ ਹੀ ਸੇਵਾਵਾਂ ਹੋਣ, ਕਿਉਂਕਿ ਜਦੋਂ ਸੁਖਮਨੀ ਸਾਹਿਬ ਪਾਠ ਦੀ ਸੰਪੂਰਨਤਾ ਸਮਾਪਤੀ ਹੁੰਦੀ ਹੈ ਤਾਂ ਯਕਦਮ ਜੋ ਸੰਗਤ ਹੈ ਉਹ ਮੱਥਾ ਟੇਕ ਕੇ ਲੰਗਰ ਹਾਲ ਵੱਲ ਸੰਗਤ ਵਹੀਰ ਘੱਤਦੀ ਹੈ। ਪਰ ਜੇ ਤੁਸੀਂ ਵੇਖੋ ਤਾਂ ਲੰਗਰ ਹਾਲ ਦੇ ਬਿਲਕੁਲ ਬਾਹਰ ਬਾਹਰ ਬਹੁਤ ਵੱਡੀ ਭੀੜ ਹੈ, ਲੰਮੀਆਂ ਲਾਈਨਾਂ ਨੇ। ਤਾਂ ਕਿੰਨਾ ਚੰਗਾ ਹੋਵੇ ਵੀ ਉੱਥੇ ਅੱਧਾ ਘੰਟਾ ਵੇਟ ਕਰਨ ਦੇ ਨਾਲੋਂ ਇੱਥੇ ਗੁਰੂ ਦਰਬਾਰ ਅੰਦਰ ਬੈਠ ਕੇ ਗੁਰੂ ਜਾ ਸਰਵਣ ਕਰ ਲਿਆ ਜਾਏ, ਤਾਂ ਆਪ ਜੀ ਦਾ ਧੰਨਵਾਦ ਹੋਵੇਗਾ। ਤਾਂ ਉਹ ਬੇਨਤੀ ਕਰ ਰਿਹਾ ਸਾਂ ਤਿੰਨ ਪਰਿਵਾਰਾਂ ਵੱਲੋਂ, ਗਿੱਲ ਪਰਿਵਾਰ, ਪੰਡਾਲ ਪਰਿਵਾਰ, ਢੇਸੀ ਪਰਿਵਾਰ, ਇਹਨਾਂ ਪਰਿਵਾਰਾਂ ਵੱਲੋਂ ਸੁਖਮਨੀ ਪਾਠ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ, ਦੋ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਉਹਨਾਂ ਪਰਿਵਾਰਾਂ ਵੱਲੋਂ ਵੀ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ। ਤਾਂ ਆਓ ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਸ਼ਬਦ ਵਿਚਾਰ ਦਾ। ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਇਸ਼ਾਨ ਸਿੰਘ ਜੀ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ

ਧੰਨ ਵਾਹਿਗੁਰੂ ਸਾਹਿਬ ਜੀ। ਕਬੀਰ ਸੋਈ ਕੁੱਲ ਭਲੀ, ਜਾ ਕੁੱਲ ਹਰ ਕੋ ਦਾਸ, ਜੇ ਕੁੱਲ ਦਾਸ ਨਾ ਉਪਜੈ, ਸੋ ਕੁੱਲ ਢਾਕ ਪਲਾਸ।

0: या सुखते पिखिया पढ़ी, जो हर सिमरत दिन जाए। या सुखते पिखिया पढ़ी, जो हर सिमरत दिन जाए। परम सम्मानियो, जुगो जुगे अटल चवर शतर सिंहासन दे मालक, वालिए कुल आलम सर्वरे कायनात, दीन दुनी दे मालक, तन तन गुरु ग्रंथ साहिब महाराज सच्चे पातशाह जी, तिना दी पावन पवित्र मुबारक गोद अंदर जुड़ बैठे अते मीडिये दे राही घरां विच बैठ के साहिब जी दी पावन अमृतमई मुबारक बाणी नाल सांझ बना रहे गुरु प्यारे गुरु सवारे अति सत्कार योग सत्संगी जिनों वडभागे हां, जिथे आप जिया ने गुरु दर दे सत्कारत कीर्तनी जथे पासों पावन बाणी दे शब्द कीर्तन श्रवण कीते ने, आओ जितने भी शरीर जुड़ बैठे हाँ मनोबिरतियां नूं एकागर करदे हाँ, सतगुरां दी बख्शिश कीती हुई पावन गुरु फतेह नाल सांझ बनाईए। आखो जी वाहिगुरु जी का खालसा वाहिगुरु जी की फतेह। रोजाना ही इन्हां दीवानां दे विचों आप जी जो लड़ीवार भगत बाणी दी कथा विचार श्रवण करदे हो, तिस लड़ी दे तहत भगत कबीर साहब जी दी रसना तो चारण कीते हुए पावन श्लोक 111 अते 112 नंबर श्लोकां दा पाठ दास ने आप संगतां दे रूबरू सांझा कीता है। किसे भी डब्बे दे विच कोई कीमती चीज पई होवे, डब्बा भावें सधारण मटीरियल दा बनिया होवे, पर आपां उहदी वी उन्नी वक्त उन्नी सांभ संभाल करदे हां जिनी उहदे विच पई हुई कीमती चीज दी। गत्ते कई वार कार्डबोर्ड दे फोम दे स्पंज दे बने हुंदे ने, सधारण कपड़े दे बने हुंदे ने, ते कई वार संबंधित घर विच बच्चा सानू पुछ लैंदा भी माँ इस गत्ते नूं जां इस डब्बे नूं इन्ना संभाल के क्यों रखिया जा रहा, ते माँ कहिंदी है पुत क्योंकि जिहड़ी इहदे विच चीज है ना बड़ी कीमती है इस करके संभालिया जा रहा। ਭਾਂਡੇ ਦੇ ਵਿੱਚ ਘਿਓ, ਈਵਨ ਤੁਸੀਂ ਪਿੰਡਾਂ ਦੇ ਵਿੱਚ ਵੇਖੋ ਜੇ ਘਿਓ ਡੁੱਲ ਜਾਣਾ ਤੇ ਉਹਨੂੰ ਉਦਾਂ ਹੀ ਚੁੱਕ ਕੇ ਤੇ ਫਿਰ ਦੁਬਾਰਾ ਭਾਂਡੇ ਦੇ ਵਿੱਚ ਮੁੜ ਪਾ ਲੈਣਾ, ਕਿਉਂਕਿ ਜਿਨ੍ਹਾਂ ਨੇ ਉਹਨੂੰ ਰਿੜਕਿਆ ਸਵਾਰਿਆ ਬਣਾਇਆ ਕਾੜਨੇ 'ਚ ਦੁੱਧ ਤੱਤਾ ਕੀਤਾ ਮਲਾਈ ਲਾਈ ਫਿਰ ਉਹ ਸਾਰੇ ਪ੍ਰੋਸੈਸ ਵਿੱਚੋਂ ਕੱਢਿਆ, ਉਹ ਜਾਣਦੇ ਆ ਵੀ ਇਹਦੀ ਕੀਮਤ ਕੀ ਆ। ਇਸ ਕਰਕੇ ਘਿਓ ਕਦੇ ਵੀ ਜੂਠਾ ਨਹੀਂ ਸੀ ਹੁੰਦਾ, ਉਹ ਭੁੰਜੇ ਜ਼ਮੀਨ 'ਤੇ ਵੀ ਟਿਕਿਆ ਹੋਵੇ ਉਹਨੂੰ ਸਵਾਣੀਆਂ ਨੇ ਹੱਥ ਨਾਲ ਸਾਫ਼ ਕਰਕੇ ਤੇ ਫਿਰ ਡੱਬੇ ਦੇ ਨਾਲ ਆਪਣੀਆਂ ਉਂਗਲਾਂ ਨੂੰ ਪੂੰਝ ਲੈਣਾ। ਪਰ ਇਮੇਜਿਨ ਕਰਕੇ ਵੇਖੋ ਵੀ ਜੇ ਡੱਬੇ ਦੇ ਵਿੱਚ ਹੀਰਾ ਪਿਆ ਹੋਵੇ, ਮੋਤੀ ਪਿਆ ਹੋਵੇ, ਜਵਾਹਰ ਲਾਲ ਪਏ ਹੋਣ, ਆਪਾਂ ਕਿੰਨੀ ਸਾਂਭ ਸੰਭਾਲ ਦੇ ਨਾਲ ਉਸ ਬਾਕਸ ਨੂੰ ਉਸ ਡੱਬੇ ਨੂੰ ਰੱਖਦੇ ਹਾਂ। ਗੁਰਬਾਣੀ ਨੇ ਆਖਿਆ ਵੀ ਭਾਵੇਂ ਇਹ ਸਰੀਰ ਪੰਜਾਂ ਤੱਤਾਂ ਦਾ ਪੁਤਲਾ ਹੈ ਪਰ ਜਿਹੜਾ ਇਹਦੇ ਵਿੱਚ ਵਿਵੇਕ ਹੈ ਨਾ ਇਹ ਬੜਾ ਬੇਸ਼ਕੀਮਤੀ ਹੈ। ਮਨੁੱਖਾ ਜੀਵਨ ਦੀ ਜਿੰਨੀ ਵੀ ਮਹਾਨਤਾ ਆ ਉਹ ਸਾਰੀ ਹੀ ਇਸ ਵਿਵੇਕ ਦੇ ਉੱਤੇ ਟਿਕੀ ਹੋਈ ਹੈ। ਬਾਬਾ ਰਵਿਦਾਸ ਸਾਹਿਬ ਜੀ ਦਾ ਬੜਾ ਪਿਆਰਾ ਸ਼ਬਦ ਹੈ ਜਿੱਥੇ ਉਹ ਕਹਿਣਗੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਪੰਚ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ ਮਾਧੋ, ਅਵਿਦਿਆ ਹਿਤ ਕੀਨ ਵਿਵੇਕ ਦੀ ਮਲੀਨ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਓ ਵੀ ਜਦੋਂ ਬੰਦੇ ਦੇ ਵਿਵੇਕ ਦਾ ਦੀਵਾ ਮਲੀਨ ਹੋ ਜਾਂਦਾ ਆ ਬੁੱਝ ਜਾਂਦਾ ਆ ਉਹਦੀ ਜਿਹੜੀ ਗਿਣਤੀ ਆ ਰਵਿਦਾਸ ਸਾਹਿਬ ਜੀ ਨੇ ਪਸ਼ੂਆਂ ਦੇ ਵਿੱਚ ਜਾਨਵਰਾਂ ਦੇ ਵਿੱਚ ਤੇ ਜੀਵਾਂ ਦੇ ਵਿੱਚ ਕੀਤੀ, ਆਖਿਆ ਇਹ ਬੰਦਾ ਨਹੀਂ ਹੈਗਾ ਹੁਣ ਬੰਦਾ ਹੀ ਨਹੀਂ ਰਿਹਾ ਕਿਉਂਕਿ ਵਿਵੇਕ ਦਾ ਦੀਵਾ ਗੁੱਲ ਹੋ ਗਿਆ। ਇਹਦੇ ਵਿੱਚ ਤੇ ਬਾਕੀ ਜੀਵਾਂ ਦੇ ਵਿੱਚ ਇਸੇ ਚੀਜ਼ ਦਾ ਫਰਕ ਸੀ, ਬਾਕੀ ਤੇ ਉਹ ਵੀ ਹੱਡ ਚੰਮ ਦੇ ਪੁਤਲੇ ਆ ਇਹ ਵੀ ਹੱਡ ਚੰਮ ਦਾ ਪੁਤਲਾ ਹੀ ਆ। ਪੰਜਮ ਪਾਤਸ਼ਾਹ ਮਹਾਰਾਜ ਜਦੋਂ ਕਹਿਣਗੇ ਸੁਖਮਨੀ ਸਾਹਿਬ ਦੀ ਬਾਣੀ ਚ ਕਰਤੂਤ ਪਸ਼ੂ ਕੀ ਮਾਨਸ ਜਾਤ, ਵੀ ਇਹਦੀ ਕਰਤੂਤ ਜਿਹੜੀ ਜਿਸ ਕਰਕੇ ਬੰਦਾ ਸੀ ਕਰਤੂਤ ਕਰਕੇ, ਜਦੋਂ ਕਰਤੂਤ ਹੀ ਪਸ਼ੂ ਵਰਗੀ ਹੋ ਗਈ ਤੇ ਫਿਰ ਚੰਮ ਦਾ ਕੀ ਕਰੀ, ਚੰਮ ਤੇ ਪਹਿਲਾਂ ਹੀ ਉਹਦੇ ਵਰਗਾ ਸੀ, ਉਹਦੇ ਕਰਕੇ ਤੇ ਕੋਈ ਡਿਫਰੈਂਸ ਨਹੀਂ ਸੀ ਹੈਗਾ। ਇੱਕੋ ਇੱਕ ਚੀਜ਼ ਇਹਦੇ ਅੰਦਰ ਇੰਪੋਰਟੈਂਟ ਹੈ, ਉਹ ਹੈ ਇਹਦਾ ਕਰਮ, ਇਹਦੀ ਇਬਾਦਤ, ਇਹਦਾ ਵਿਵੇਕ, ਇਹਦਾ ਤਵਾਜਨ। ਜਦੋਂ ਉਹ ਵਿਗੜ ਗਿਆ, ਆਖਿਆ ਹੁਣ ਇਹਦੇ ਵਿੱਚ ਤੇ ਜਾਨਵਰਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਹੁਣ ਇਹ ਜਿਹੜਾ ਸਰੀਰ ਆ, ਭਾਵੇਂ ਪੰਜਾਂ ਤੱਤਾਂ ਦਾ ਪੁਤਲਾ ਹੈ, ਪਰ ਜਦੋਂ ਇਹਦੇ ਵਿੱਚ ਪਏ ਹੋਏ ਵਿਵੇਕ ਦੀ ਕੀਮਤ ਆ ਤੇ ਉਹਦੇ ਕਰਕੇ ਸਰੀਰ ਦੀ ਕੀਮਤ ਆ, ਫਿਰ ਇਹ ਸਰੀਰ ਕੀਮਤੀ ਹੈ ਤੇ ਜਿੱਥੇ ਵੀ ਬਹੇਗਾ ਉਸ ਥਾਂ ਦੀ ਕੀਮਤ ਵੀ ਇਹਦੇ ਕਰਕੇ ਹੋਏਗੀ। ਤੁਸੀਂ ਵੇਖੋ ਨਾ, ਆਪਾਂ ਕਬੀਰ ਸਾਹਿਬ ਦਾ ਨਾਮ ਲੈਂਦੇ ਹਾਂ, ਆਪਾਂ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦੇ ਹਾਂ, ਆਪਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਨਾਮ ਲੈਂਦੇ, ਆਪਾਂ ਨੂੰ ਵਿਚਰਦੇ ਹਾਂ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਥਾਵਾਂ ਦੇ ਵਿੱਚ, ਕਿੰਨੇ ਬੱਚੇ ਐਸੇ ਮਿਲਣਗੇ। ਹੁਣ ਜਿਹੜਾ ਮਾਡਰਨ ਆਪਾਂ ਜ਼ਮਾਨਾ ਵੇਖ ਰਹੇ ਹਾਂ, ਇਹਦੇ ਵਿੱਚ ਬਹੁਤੇ ਲੋਕਾਂ ਨੇ ਆਪਣੇ ਬੱਚਿਆਂ ਦਾ ਨਾਮ ਕਬੀਰ ਰੱਖਿਆ ਹੁੰਦਾ, ਪਰ ਕੇਵਲ ਨਾਮ ਰੱਖਣ ਦੇ ਨਾਲ ਉਹਨੇ ਕਬੀਰ ਥੋੜ੍ਹੀ ਹੋ ਜਾਣਾ। ਹਾਂ, ਨਾਮ ਰੱਖੋ, ਤੁਸੀਂ ਜੀ ਸਦਕੇ ਰੱਖੋ, ਉਹ 'ਤੇ ਕੋਈ ਓਬਜੈਕਸ਼ਨ ਨਹੀਂ ਹੈਗਾ, ਪਰ ਜੇ ਮੈਂ ਆਪਣੇ ਬੱਚੇ ਦਾ ਨਾਮ ਕਬੀਰ ਰੱਖ ਕੇ ਆਖਾਂ ਜੀ ਇਹ ਭਗਤ ਕਬੀਰ ਹੀ ਆ, ਨਹੀਂ, ਭਗਤ ਕਬੀਰ ਅਤੇ ਕਬੀਰ 'ਚ ਬੜਾ ਫਰਕ ਆ। ਬੱਚੇ ਦਾ ਨਾਮ ਅਰਜਨ ਰੱਖਦੇ, ਕਿੰਨੇ ਲੋਕ ਹੋਣਗੇ ਜਿਨ੍ਹਾਂ ਦਾ ਨਾਮ ਅਰਜਨ ਹੋਏਗਾ, ਪਰ ਉਹਨਾਂ ਦੀ ਮਹਾਨਤਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਵਰਗੀ ਥੋੜ੍ਹੀ ਹੋਏਗੀ। ਗੁਰੂ ਅਰਜਨ ਸਾਹਿਬ ਦੀ ਮਹਾਨਤਾ ਉਹਨਾਂ ਦੇ ਕਰਮ ਕਰਕੇ ਹੈ, ਕਬੀਰ ਸਾਹਿਬ ਦੀ ਮਹਾਨਤਾ ਉਹਨਾਂ ਦੇ ਕਰਮ ਕਰਕੇ ਹੈ, ਗੁਰੂ ਨਾਨਕ ਮਹਾਰਾਜ ਦੀ ਮਹਾਨਤਾ। ਸਾਨੂੰ ਕੋਈ ਇਹ ਆਖੇ ਵੇਖੋ ਜੀ ਗੁਰੂ ਨਾਨਕ ਇਸ ਕਰਕੇ ਮਹਾਨ ਆ ਕਿਉਂਕਿ ਗੁਰੂ ਨਾਨਕ ਮਹਾਰਾਜ ਨੇ ਨਨਕਾਣਾ ਸਾਹਿਬ ਦੀ ਧਰਤੀ ਉੱਤੇ ਜਨਮ ਲਿਆ, ਨਹੀਂ ਇਸ ਕਰਕੇ ਨਹੀਂ ਹੈਗੇ। ਹਾਂ, ਨਨਕਾਣਾ ਸਾਹਿਬ ਦੀ ਧਰਤੀ ਇਸ ਕਰਕੇ ਮਹਾਨ ਆ ਵੀ ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਮੁਕੱਦਸ ਚਰਨ ਪਏ। ਗੁਰੂ ਨਾਨਕ ਮਹਾਰਾਜ ਰਾਏ ਭੋਏ ਦੀ ਤਲਵੰਡੀ ਵਿੱਚ ਆਗਮਨ ਨਾ ਧਾਰ ਕੇ ਬਿਹਾਰ ਦੇ ਵਿੱਚ ਧਾਰ ਲੈਂਦੇ ਆ, ਸਾਡੇ ਲਈ ਬਿਹਾਰ ਹੀ ਨਨਕਾਣਾ ਹੋ ਜਾਣੀ ਸੀ। ਕਿਉਂਕਿ ਇੰਪੋਰਟੈਂਸ ਕਿਹੜੀ ਚੀਜ਼ ਦੀ ਆ? ਇੰਪੋਰਟੈਂਸ ਆ ਕਰਮ ਦੀ। ਕੌਣ ਪੁੱਛਦਾ ਸੀ ਜੀ ਮਾਖੋਵਾਲ ਦੀ ਜ਼ਮੀਨ ਨੂੰ? ਹਜ਼ੂਰ ਮਹਾਰਾਜ ਨੇ ਮੁਕੱਦਸ ਚਰਨ ਰੱਖੇ, ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹ ਜ਼ਮੀਨ ਖਰੀਦੀ ਬਿਲਾਸਪੁਰ ਦੀ ਰਾਣੀ ਕੋਲੋਂ ਔਰ ਉਹਦਾ ਨਾਮ ਆਨੰਦਪੁਰ ਸਾਹਿਬ ਰੱਖਿਆ। ਹਜ਼ੂਰ ਕਲਗੀਧਰ ਸਿੰਘ ਸਾਹਿਬ ਦੇ ਚਰਨ ਪਏ ਤੇ ਰੌਣਕਾਂ ਲੱਗਣ ਲੱਗ ਪਈਆਂ। ਮਾਛੀਵਾੜੇ ਦੇ ਬੀਆਬਾਨ ਜੰਗਲ ਨੂੰ ਕੌਣ ਪੁੱਛਦਾ ਸੀ? ਕਲਗੀਧਰ ਸਿੰਘ ਸਾਹਿਬ ਦੇ ਚਰਨ ਪਏ, ਜੰਗਲ ਆਬਾਦ ਹੋ ਗਏ, ਅੱਜ ਉੱਥੇ ਮੇਲੇ ਲੱਗਦੇ ਆ, 24 ਘੰਟੇ ਲੰਗਰ ਵਰਤਦਾ ਹੈ, ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਆ ਉੱਥੇ। ਤੋ ਮਹਾਨਤਾ ਆ, ਇਹ ਮਹਾਨਤਾ ਗੁਰੂ ਸਾਹਿਬਾਨਾਂ ਦੇ ਕਰਮ ਦੀ ਹੈ। ਇਸ ਕਰਕੇ ਮੈਂ ਇੱਕ ਦਿਨ ਪਹਿਲਾਂ ਵੀ ਇਹ ਵਾਰਤਾ ਸਾਂਝੀ ਕਰ ਰਿਹਾ ਸੀ, ਕਲਗੀਧਰ ਸਿੰਘ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਦੀਵਾਨ ਲੱਗਾ ਤੇ ਰਬਾਬੀ ਸਿੰਘ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਕੀਰਤਨ ਕਰ ਰਹੇ ਸਨ। ਵੈਸੇ ਤੇ ਹੁਣ ਪਹਿਲਾਂ ਵਾਲੀ ਗੱਲ ਰਹੀ ਨਹੀਂ, ਕਿਮਾ ਕਰਨਾ। ਜਦੋਂ ਅਸੀਂ ਕੀਰਤਨ ਕਰਦੇ ਹਾਂ ਨਾ, ਤੇ ਸਾਡਾ ਕੀਰਤਨ ਬਹੁਤਾ ਰਾਗਾਂ ਦੇ ਆਧਾਰਿਤ ਨਾ ਹੋ ਕੇ ਰੀਤਾਂ ਦੇ ਆਧਾਰਿਤ ਹੁੰਦਾ, ਤੇ ਕੀਰਤਨ ਕਰਦਿਆਂ ਵੀ ਕਈ ਵਾਰੀ ਇੱਦਾਂ ਲੱਗਦਾ ਵੀ ਬੰਦੇ ਸਾਹਮਣੇ ਬੈਠੇ, ਸਾਨੂੰ ਲੱਗ ਰਿਹਾ ਵੀ ਉਹ ਕੀਰਤਨ ਦੇ ਵਿੱਚ ਮੰਤਰ ਮੁਗਦਾ, ਪਰ ਬੰਦੇ ਕੀਰਤਨ ਦੇ ਵਿੱਚ ਨਹੀਂ, ਬੰਦੇ ਉਸ ਗਾਣੇ ਦੇ ਵਿੱਚ ਮੰਤਰ ਮੁਗਦਾ ਜਿਹੜੇ ਗਾਣੇ ਦੀ ਧੁਨ ਗਾਈ ਜਾ ਰਹੀ। ਅਜੇ ਟਿਊਨ ਤੇ ਹੱਥ ਬਾਅਦ ਚ ਰੱਖਦਾ ਰਾਗੀ ਸਿੰਘ, ਤੇ ਧਿਆਨ ਪਹਿਲਾਂ ਚਲਾ ਜਾਂਦਾ ਵੀ ਇਹ ਤੇ ਫਲਾਣੇ ਫਲਾਣੇ ਸਿੰਗਰ ਦਾ ਗਾਣਾ ਹੈ। ਤੋ ਇਹ ਤੋਂ ਗੁਰੇਜ਼ ਕਰੀਏ, ਕੀਰਤਨ ਦੀ ਸ਼ੈਲੀ ਤੇ ਕੀਰਤਨ ਦੀ ਮਰਿਆਦਾ ਨੂੰ ਸੰਭਾਲੀਏ। ਦੂਜੀ ਗੱਲ, ਜਿਹੜੇ ਸਾਹਮਣੇ ਬੈਠੇ ਆ, ਕਵੀ ਸੰਤੋਖ ਸਿੰਘ ਦੀ ਲਿਖਤ ਬੜੀ ਬਾਕਮਾਲ, ਉਹਨਾਂ ਆਖਿਆ ਸ਼ਰੋਤਾ ਜਗ ਮੈਂ ਪੰਚ ਪ੍ਰਕਾਰਾ ਸੋ ਹਮ ਤੁਮਸਿਓ ਕਰੋਂ ਉਚਾਰਾ, ਰਾਗ ਰਾਗ ਨੀ ਸਮਝ ਹੈ ਏਕਾ, ਦੂਜਾ ਸੁਰਸੋਂ ਲਖੇ ਵਿਵੇਕਾ, ਤੀਜਾ ਤਾਲ ਸਿਉ ਹਿਤ ਲੇ, ਚਤੁਰਥ ਬਾਦਤ ਤੇ ਰਸ ਲੇ, ਪੰਚਮ ਅਰਥ ਸ਼ਬਦ ਕੋ ਚੀਨਾ। ਇਹ ਪੰਜ ਸ਼ਰੋਤੇ, ਪਹਿਲੇ ਦਾ ਧਿਆਨ ਰਾਗ ਵੱਲ ਲਏ, ਦੂਜੇ ਦਾ ਆਵਾਜ਼ ਵੱਲ ਲਏ, ਤੀਜੇ ਦਾ ਤਾਲ ਵੱਲ ਲਏ, ਚੌਥੇ ਦਾ ਸੁਰ ਵੱਲ ਲਏ, ਤੇ ਪੰਜਵੇਂ ਦਾ ਧਿਆਨ ਕਿੱਧਰ ਆ? ਸ਼ਬਦ ਕਿਹੜਾ ਪੜਿਆ ਜਾ ਰਿਹਾ? ਇਹ ਸ਼ਬਦ ਕਿਹੜੇ ਗੁਰੂ ਸਾਹਿਬਾਨ ਦਾ? ਇਹ ਸ਼ਬਦ ਕਹਿਣਾ ਕੀ ਚਾਹੁੰਦਾ ਹੈ? ਮਹਾਰਾਜ ਇਸ ਸ਼ਬਦ ਵਿੱਚ ਸਿੱਖਿਆ ਕੀ ਦੇ ਰਹੇ? ਜਿਹੜਾ ਪੰਜਵੀਂ ਕਿਸਮ ਦਾ ਸ਼ਰੋਤਾ ਨਾ, ਕਵੀ ਸੰਤੋਖ ਸਿੰਘ ਨੇ ਆਖਿਆ ਏਦਾਂ ਸਮਝੋ ਬਾਕੀ ਚਾਰ ਕਿਸਮਾਂ ਦੇ ਸ਼ਰੋਤਿਆਂ ਨੇ ਕੇਵਲ ਗੰਨੇ ਦਾ ਜਿਹੜਾ ਛਿੱਕੜਿਆ ਨਾ ਉਹੀ ਖਾਧਾ ਆ, ਰਸ ਤੇ ਪੰਜਵੇਂ ਨੇ ਸਾਰਾ ਪੀ ਲਿਆ। ਚਾਰ ਤੇ ਭਾਂਡੇ ਵੱਲ ਹੀ ਵੇਖਦੇ ਰਹੇ, ਜਿਹੜੀ ਭਾਂਡੇ 'ਚ ਵਸਤ ਪਈ ਸੀ ਨਾ ਉਹਨੂੰ ਖਾ ਕੇ ਤ੍ਰਿਪਤ ਕੌਣ ਹੋਇਆ? ਪੰਚਮ ਅਰਥ ਸ਼ਬਦ ਕੋ ਚੀਨਾ ਤਾਤ ਬਾਤ ਸਮਝੇ ਪ੍ਰਵੀਨਾ। ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਉਹਨਾਂ ਰਬਾਬ ਵਜਾਏ, ਕੀਰਤਨ ਕੀਤਾ, ਦੀਵਾਨ ਦੀ ਸਮਾਪਤੀ ਹੋਈ। ਸਿੰਘ ਜਗਿਆਸੂ ਉੱਠੇ ਤੇ ਕਲਗੀਧਰ ਮਹਾਰਾਜ ਕਹਿਣ ਲੱਗੇ, ਮਹਾਰਾਜ ਇੱਕ ਸਵਾਲ ਆ ਸਾਡਾ। ਹਜ਼ੂਰ ਕਹਿਣ ਲੱਗੇ, ਫਰਮਾਓ। ਕਹਿਣ ਲੱਗੇ, ਮਹਾਰਾਜ ਰਾਗੀ ਸਿੰਘ ਪੜ੍ਹ ਰਹੇ ਸਨ, ਉਹਨਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ ਸ਼ਬਦ ਅਸਥਾਈ ਰੂਪ ਦੇ ਵਿੱਚ ਇਸ ਪੰਕਤੀ ਨੂੰ ਅਸਥਾਈ ਬਣਾਇਆ, ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਬਿਨਾਸ਼ੀ। ਇਸ ਪੰਕਤੀ ਦਾ ਮਤਲਬ ਆ, ਨਾ ਤੇ ਰੱਬ ਕਦੇ ਮਰਦਾ ਹੈ, ਨਾ ਰੱਬ ਦਾ ਬੰਦਾ ਕਦੇ ਮਰਦਾ। ਮਹਾਰਾਜ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਵੀ ਬੰਦਾ ਫਨਾ ਹੋ ਜਾਏਗਾ, ਦ੍ਰਿਸ਼ਟਮਾਨ ਹੈ ਸਗਲ ਮਿਥੇਨਾ, ਜੋ ਉਪਜਿਓ ਸੋ ਬਿਨਸ ਹੈ। ਇਸ ਕਰਕੇ ਬੰਦਾ ਹਮੇਸ਼ਾ ਅਮਰ ਰਹੇਗਾ, ਜਿਉਂਦਾ ਰਹੇਗਾ, ਇਹ ਤੇ ਗੁਰਬਾਣੀ ਗਲਤ ਹੋ ਜਾਏਗੀ। ਇੱਦਾਂ हाँ रब दे बारे तो गुरबाणी च है भी रब कदे नहीं मरदा, पर गुरबाणी च ये भी तो लिखा ना बंदा मरदा है। ये कहिंदे आ भी गुरु अर्जन साहब कहिंदे आ भी ना रब कदे मरदा ना रब का बंदा कदे मरदा। कलगीधर महाराज उन्होंने कहिंदे भी एक सवाल मैं पूछ सकदा, कहने लगे महाराज जी सदके पुछो। हजूर कहने लगे कबीर साहब दे वेले बादशाह कौन सी? बहुता लंबा समा ना लेंदिया महाराज ने तत फट सवाल किया केड़ा सी बादशाह। एक दूजे के मूंह वाल वेखे तो कहन लगे जी सानू कोई जानकारी नहीं भी कौन सी। हजूर कहन लगे भी कबीर साहब नू कौन जानता तुहाडे चों? सारे ने हथ खड़े किए कि असीं जानते। कमाल जिस बंदे ने मुल्क चलाया, जिन्हों प्रजा ने टैक्स पे किया, सलामा ठोकिया, जिहदे खुतबे मस्जिदां च पढ़े गए, जिहदियां ताज पोशियां होईयां, उन्हों कोई भी नहीं जानता। सधारण खड्डी चलाउण वाले कबीर साहब नू तुसीं सारे जानते हो। कहन लगे महाराज राजा कोई भी होवे असीं इहदे कोल की लैणा, साडा उहदे नाल कोई लैण देण नहीं। कई साल कई हजार साल पहला कोई बंदा होया दुनिया ते वह मर गया, असीं उहदे कोल की लैणा। पर कबीर साहब नूं असीं इस करके याद करदे आं कि जदों वी रब की गल चलेगी ना रब के प्यारियां की गल नाल ही चलेगी। जदों वी रबी इबादत की रबी गुणा की रबी नाम की गल होएगी कबीर साहब का जिक्र जरूर। और कबीर साहब ने कोठे चढ़ के रौला नहीं पाया, चेते रखना। कोई बादशाह जा रहा है, लोग उन्होंने वेखण वास्ते मजमा ला के खलोते। कोई भेखी ब्रह्म ज्ञानी जा रहा होवे, लोग उन्होंने वेखण वास्ते मजमा ला, कहण लगे जी साडे बाबा जी जा रहे, संत महापुरुष जा रहे, राजा जा रहा, कोई धार्मिक जा राजनीतिक लीडर जा रहा। पर इमेजिन करके वेखो भी कबीर साहब खड्डी चलाने वाले जिन्होंने ब्राह्मण कहिंदा भी शूद्र आ, वह गुजरते होणगे ते कौन वेंदा होएगा? कोई भी नहीं। तो कोठे चढ़ के कदे कबीर साहब ने रौला भी नहीं पाया। एक एक एक नुकते नूं चेते रखियो, जिन्हां भी महान पुरखां दा आपां जीवन पढ़ते हैं ना, उन्हां दे जीवन की महानता ये आ, उन्हां दे विच निम्रता, उन्हां दे विच संजीदगी ते उन्हां दे विच सादगी बहुत वड्डे पद्धर ते आ। दो महान पुरखां दे जीवन नूं पढ़ियो, गुरु साहिबाना दे जीवन विचों, गुरु काल दे वेले चों, बाबा बुढ़ा साहब ते भाई गुरदास साहब। ये केवल दो जीवन नहीं है, ये सदियों का फैलिया होया इतिहास आ, सेंचुरी की हिस्टरी आ पूरी की पूरी, बाबा बुढ़ा साहब ते भाई गुरदास साहब। पहली पातशाही तो लैके छेवीं पातशाही का जिन्हें जिन्होंने निग माणिया साथ माणिया वह बाबा बुढ़ा साहब आ। उन्होंने जीवन में कली कली की कारकुन हुई, की कार्रवाई हुई, वह कितने जाते रहे, कितने बहते रहे, कितने उठते रहे, की करते रहे, बाबा बुढ़ा साहब नूं सारा सारी गल का पता है। तो भाई ईश्वरदास के बेटे भाई गुरदास साहब जिहड़े रिश्ते दे विच गुरु अमरदास के भतीजे, गुरु रामदास महाराज की पत्नी के चाचे के पुत, तो गुरु अर्जन साहब महाराज के मामा जी लगते हैं भाई गुरदास साहब। 1 सितंबर 1604 नूं प्रकाश पुरब होवे, गुरु ग्रंथ साहब का प्रकाश पुरब होवे, आदि बीड़ का प्रकाश पुरब होवे, तो भाई गुरदास साहब की गल ना चले, मैं कहना इतिहास मुकम्मल ही नहीं हो सकता। उस बंदे ने किन्ना लम्मा समा ला के किन्नी मेहनत किन्नी घालना दे नाल इस बाणी नूं तोड़ चाढ़िया, मैं कहना साडे सिर झुकदे आ, साडे साडे चम दियां जुत्तियां बना के भी भाई गुरदास साहब दे चरणां च पईआं जाण, मुकद्दस चरणां च, ते मैं कहना साडे सुभाग। उस महान आत्मा की लिखी हुई तुसी कलम नूं पढ़ो, 675 कविता जिहड़े भाई गुरदास साहब ने लिखे, उन्हां दी कलम तों उचारण कीतियां होईआं मुकम्मल 39 वारां ने जिहड़ियां भाई गुरदास साहब ने लिखिया। तो बजुर्ग जानते हैं साडे बजुर्ग भाई गुरदास साहब दीआं वारां नूं गुरबाणी की कुंजी क्या करते सन, आखना जिस बंदे ने भाई गुरदास दीआं वारां ते कविता पढ़ ले वह गुरबाणी की व्याख्या बड़े सरल ढंग नाल कर सकदा। मैं जदों गुरु अर्जन साहब का आपां आम दीवाना दे विच बैठदे हां, संगत विच बैठदे हां, दीवान अटेंड करदे ते आपां कहिंदे हां पंजवें पातशाह महाराज ने समुची गुरु ग्रंथ साहब की बाणी लिखी, तो अखीर ते मेरे बाबे ने आख्या तेरा कीता जातो नाही मैनू जोग कीतो ही। ये निम्रता का सलोक आप पता क्यों साझा करते हैं? गुरु अर्जन साहब की रसना तो यह निकलिया होया बोल, तो गुरु अर्जन साहब जी की महान प्रतिमा जो आप उन्होंने निम्रता की गल करते हैं, ये नाल गुरु ग्रंथ साहब की बाणी होर चार चान लगते। तो सोच के वेखो जे मैं आखा भी भाई गुरदास साहब ने यह वार लिखी भी जे गुरसांग वरतदा सिख सदक ना हारे, तो छेवें पातशाह महाराज ने आख्या भाई गुरदास के अंदर तो हंकार आ गया। तो फिर भाई गुरदास नूं नीवा विखाउण वास्ते गुरु एक झूठी करामात, करामात सिक्खी विच नहीं हैगी कि मैं करना, गुरु एक झूठी करामात विखावे भी जिहड़े सिक्के उह लैके गए सन उह ठीकरियां बन जाण, ते भाई गुरदास साहब दीआं मशकां बन के ते महाराज दे हजूर पेश कीता जावे, ਤੇ ਉਹਦੇ ਇਵਜ਼ ਵਿੱਚ ਭਾਈ ਗੁਰਦਾਸ ਇੱਕ ਨਵੀਂ ਵਾਰ ਉਚਾਰਨ ਕਰਨ, ਜਾਂ ਤੇ ਆ ਵੀ ਸਿੱਖ ਇਤਿਹਾਸਕਾਰ ਪਹਿਲੀ ਵਾਰ ਨੂੰ ਰੱਦ ਕਰਵਾ ਦਿੰਦੇ, ਉਹ ਅਜੇ ਵੀ ਮੌਜੂਦ ਆ, ਜੇ ਗੁਰਸਾਂਗ ਵਰਤਦਾ ਸਿੱਖ ਸਦਕ ਨਹਾਰੇ ਉਹ ਅਜੇ ਵੀ ਮੌਜੂਦ ਆ, ਇੱਕ ਨਵੀਂ ਵਾਰ ਲਿਖਵਾ ਕੇ ਵੀ ਜੇ ਜੇ ਗੁਰ ਭੇਖ ਕਰ ਭਰਮ ਦਾ, ਵੀ ਜੇ ਗੁਰੂ ਨੇ ਭੇਖ ਕਰਕੇ ਸੰਗ ਵਰਤਾਇਆ ਤੇ ਫਿਰ ਤਾਂ ਸਿੱਖ ਨੇ ਹਾਰਨਾ ਹੀ ਆ, ਫਿਰ ਸਿੱਖ ਨਹੀਂ ਜਿੱਤ ਸਕਦਾ। ਨਹੀਂ, ਇੱਦਾਂ ਦੀਆਂ ਗੱਲਾਂ ਦੇ ਨਾਲ ਅਸੀਂ ਗੁਰਬਾਣੀ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਗੁਰਬਾਣੀ ਉਸ ਬੰਦੇ ਦੀ ਲਿਖੀ ਹੈ ਜਿਸ ਬੰਦੇ ਦੇ ਅੰਦਰ ਹੰਕਾਰ ਆ ਗਿਆ। ਨਹੀਂ, ਕਦੇ ਨਹੀਂ ਆ ਸਕਦਾ ਹੰਕਾਰ। ਉਹਨਾਂ ਗੁਰਸਿੱਖਾਂ ਨੇ ਬੜੀਆਂ ਘਾਲਣਾਵਾਂ ਘਾਲੀਆਂ ਉਹਨਾਂ ਸਮਿਆਂ ਦੇ ਵਿੱਚ, ਕਲਮ ਦੇ ਨਾਲ ਗੁਰਬਾਣੀ ਦੇ ਪੱਤਰਿਆਂ ਦੇ ਉੱਤੇ ਵਿਆਕਰਨ ਦੀ ਸੂਝ ਬੂਝ ਨਾਲ ਗੁਰਬਾਣੀ ਨੂੰ ਲਿਖਣਾ। ਭਾਈ ਗੁਰਦਾਸ ਸਾਹਿਬ ਦੀ ਇਕੱਲੀ ਇਕੱਲੀ ਵਾਰ ਨੂੰ ਪੜ੍ਹ ਕੇ ਵੇਖੋ, ਜਦੋਂ ਕਹਿਣਗੇ ਨੱਖ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ, ਅਗਣ ਜਲਾਏ ਫੁਨ ਪੀਸਣ ਪਿਸਾਏ ਤਾਂ ਹੈ ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਏ। ਕਿਆ ਕਿਆ ਬਾਤ! ਉਹ ਕਹਿਣ ਲੱਗੇ ਨੌਂ ਤੋਂ ਲੈ ਕੇ ਤੇ ਸਿਰ ਦੇ ਵਾਲ ਤੱਕ ਮੇਰੇ ਸਰੀਰ ਦੇ ਜਿੰਨੇ ਵੀ ਅੰਗ ਆ, ਰੋਮ ਰੋਮ ਆ, ਇਹਨਾਂ ਨੂੰ ਬਰੀਕ ਬਰੀਕ ਕੱਟ ਲਓ, ਇਹਨੂੰ ਕੜਾਈ 'ਚ ਪਾ ਕੇ ਭੁੰਨ ਲਓ, ਇਹਨੂੰ ਪਾਊਡਰ ਦੀ ਸ਼ੇਪ ਦੇ ਵਿੱਚ ਇਹਦੀ ਭਸਮ ਬਣਾ ਲਓ ਤੇ ਉਸ ਰਾਹ ਦੇ ਉੱਤੇ ਸੁੱਟ ਦਿਓ। ਕਹਿਣ ਲੱਗੇ ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਏ, ਜਦ ਕਥ ਸਿੱਖ ਗੁਰ ਪੱਗ ਧਰੇ ਪੰਥ ਪਰਾ, ਤਾਹੂੰ ਤਾਹੂੰ ਮਾਰਗ ਮੈਂ ਭਸਮ ਕੋ ਡਾਰੀਏ। ਜਿੱਥੇ ਜਿੱਥੇ ਵੀ ਸਿੱਖ ਗੁਰੂ ਦੇ ਰਾਹ 'ਤੇ ਤੁਰ ਕੇ ਜਾਂਦਾ ਹੋਵੇ ਮੇਰੇ ਸਰੀਰ ਦੀ ਭਸਮ ਬਣਾ ਕੇ ਉਹਦੇ ਸੁੱਟ ਦਿਓ। ਜਿਸ ਮਹਾਨ ਆਤਮਾ 'ਚ ਇੰਨੀ ਨਿਮਰਤਾ ਹੋਵੇ ਉਹਦੇ ਅੰਦਰ ਹੰਕਾਰ ਨਹੀਂ ਆ ਸਕਦਾ। ਇਹ ਤਾਂ ਸਾਰਾ ਸਾਰਾ ਕੁਝ ਰੱਦ ਕਰਨ ਵਾਲੀ ਗੱਲ ਆ। ਕਬੀਰ ਸਾਹਿਬ, ਰਵਿਦਾਸ ਸਾਹਿਬ, ਨਾਮਦੇਵ ਸਾਹਿਬ ਜਿਹੜੇ ਰੱਬੀ ਪਿਆਰੇ ਹੋਏ, ਪਰਮੇਸ਼ਰ ਦੇ ਪਿਆਰੇ ਹੋਏ, ਉਹਨਾਂ ਕਦੇ ਹੰਕਾਰ ਦਾ ਵਿਖਾਵਾ ਨਹੀਂ ਕੀਤਾ। ਉਹਨਾਂ ਦੇ ਜੀਵਨ ਦੇ ਵਿੱਚ ਬੜੀ ਨਿਮਰਤਾ ਹੈ। ਉਹਨਾਂ ਕਦੇ ਕੁੱਠ ਛੱਡ ਕੇ ਰੌਲਾ ਨਹੀਂ ਪਾਇਆ। ਉਹ ਸਾਰਾ ਕੁਝ ਕਰਦਿਆਂ ਕਰਾਉਂਦਿਆਂ ਵੀ ਹਮੇਸ਼ਾ ਆਪਣੇ ਆਪ ਨੂੰ ਇੰਨਾ ਨਿਮਾਣਾ, ਇੰਨਾ ਨਿਤਾਣਾ ਤੇ ਇੰਨਾ ਹੀਣਾ ਪ੍ਰਵਾਨ ਕਰਦੇ ਰਹੇ। ਉਹਨਾਂ ਨੇ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰੂ ਨਾਨਕ ਦੀ ਗੱਲ ਵਿੱਚ ਗੱਲ ਪਾ ਕੇ ਆਖਿਆ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਬੜੇ ਬੜੇ ਨੀਵੇਂ ਹੋ ਕੇ ਵਿਚਰਦੇ ਰਹੇ। ਕਦੇ ਭਾਈ ਗੁਰਦਾਸ, ਅੱਜ ਜਦੋਂ ਗੱਲ ਚੱਲਦੀ ਆ, ਕਿਸੇ ਕਹਿਣਗੇ ਜੀ ਗੁਰੂ ਨਾਨਕ ਮਹਾਰਾਜ ਭਾਈ ਲਹਿਣਾ 7 ਸਾਲ ਉਹਨਾਂ ਦੀ ਚਰਨ ਸ਼ਰਨ ਵਿੱਚ ਰਹੇ, ਉਹਨਾਂ ਨੂੰ ਗੁਰਤਾ ਗੱਦੀ ਮਿਲ ਗਈ। ਬਾਬਾ ਬੁੱਢਾ ਸਾਹਿਬ ਨੇ 113 ਸਾਲ ਸੇਵਾ ਕੀਤੀ, ਉਹਨਾਂ ਨੂੰ ਗੁਰਤਾ ਗੱਦੀ ਨਹੀਂ ਮਿਲੀ। ਤੇ ਮੈਂ ਕਈ ਵਾਰ ਇਸ ਗੱਲ ਦਾ ਜਵਾਬ ਇਸ ਰੂਪ ਦੇ ਵਿੱਚ ਦਿੰਦਾ ਹੁੰਦਾ ਵੀ ਜੇ ਬਾਬਾ ਬੁੱਢਾ ਸਾਹਿਬ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਤੇ ਮੈਂ ਕੌਣ ਹੁੰਦਾ। ਕਦੇ ਬਾਬਾ ਬੁੱਢਾ ਸਾਹਿਬ ਨੇ ਆਖਿਆ, ਮਹਾਰਾਜ ਮੈਂ 113 ਸਾਲ ਤੁਹਾਡੀ ਸੇਵਾ ਕੀਤੀ ਹੈ, ਮੈਨੂੰ ਵੀ ਇਹ ਮੌਕਾ ਮਿਲਣਾ ਚਾਹੀਦਾ। ਜੇ ਬਾਬਾ ਬੁੱਢਾ ਸਾਹਿਬ, ਜੇ ਅਸੀਂ ਹੰਕਾਰ ਦੀ ਗੱਲ ਕਰਦੇ ਹਾਂ, ਭਾਈ ਗੁਰਦਾਸ ਵਰਗੇ ਮਹਾਨ ਪੁਰਖ ਵੀ ਕਹਿ ਸਕਦੇ ਸੀ ਮਹਾਰਾਜ ਮੈਂ ਗੁਰਬਾਣੀ ਲਿਖੀ ਆ, ਪਹਿਲਾ ਗ੍ਰੰਥੀ ਮੈਂ ਕਿਉਂ ਨਹੀਂ ਬਣ ਸਕਦਾ, ਮਹਾਰਾਜ ਅਗਲੀ ਗੁਰਤਾ ਗੱਦੀ ਮੈਨੂੰ ਕਿਉਂ ਨਹੀਂ ਮਿਲ ਸਕਦੀ, ਉਹ ਕਹਿ ਸਕਦੇ ਨਹੀਂ। ਪਰ ਉਹਨਾਂ ਨੇ ਆਖਿਆ, ਮਹਾਰਾਜ ਅਸੀਂ, ਸਾਡੀ ਹੈਸੀਅਤ ਨਹੀਂ ਹੈ ਕਿ ਅਸੀਂ ਗੁਰਤਾ ਗੱਦੀ 'ਤੇ ਬੈਠੀਏ, ਅਸੀਂ ਜਿੱਥੇ ਹਾਂ ਅਸੀਂ ਇੱਥੇ ਠੀਕ ਹਾਂ। ਅਸੀਂ ਬਸ ਇਹੀ ਕਹਿੰਦੇ ਹਾਂ ਵੀ ਸਾਰੀ ਉਮਰ ਸਾਨੂੰ ਆਪਣੇ ਚਰਨਾਂ ਦਾ ਭੋਰਾ ਬਣਾ ਕੇ ਰੱਖੋ, ਇਹ ਤੋਂ ਉੱਤੇ ਸਾਡੀ ਮੰਗ ਹੀ ਕੋਈ ਨਹੀਂ ਹੈਗੀ। ਐਸੇ ਐਸੇ ਜੀਵਨ ਆ ਜਿਨ੍ਹਾਂ ਦਾ ਜ਼ਿਕਰ ਕਬੀਰ ਸਾਹਿਬ ਨੇ ਆਪਣੇ ਸ਼ਬਦ ਵਿੱਚ ਕੀਤਾ। ਉਹਨਾਂ ਆਖਿਆ, ਹੇ ਕਬੀਰ ਸੋਈ ਕੁੱਲ ਭਲੀ, ਉਹ ਕੁੱਲ ਭਲੀ ਆ। ਉਹ ਕੁੱਲ ਕਿਹੜੀ ਹੈ? ਉਹ ਭਗਤਾਂ ਦੀ ਕੁੱਲ। ਭਗਤ ਦੀ ਕੁੱਲ ਕਿਹੜੀ ਹੋਏਗੀ ਜੀ? ਭਗਤੀ ਦੀ ਕੁੱਲ ਹੀ ਹੋਏਗੀ। ਜਿਹੜਾ ਰੱਬੀ ਪਿਆਰਾ ਹੋਏਗਾ ਉਹਦੀ ਕੁੱਲ ਸੰਸਾਰ ਵਾਲੀ ਨਹੀਂ, ਉਹਦੀ ਕੁੱਲ ਨਿਰੰਕਾਰ ਵਾਲੀ ਹੋਏਗੀ। ਗੁਰੂ ਨਾਨਕ ਦੀ ਕੁੱਲ ਕਿਹੜੀ ਹੈ? ਤੇ ਭੱਟਾ ਨੇ ਯੱਕ ਜ਼ਬਾਨ ਹੋ ਕੇ ਆਖਿਆ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜੀ ਕਿਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ। ਗੁਰੂ ਨਾਨਕ ਦੀ ਕੁੱਲ, ਗੁਰੂ ਨਾਨਕ ਦਾ ਪੁੱਤ ਹੈ ਭਾਈ ਲਹਿਣਾ, ਭਾਈ ਲਹਿਣੇ ਦਾ ਪੁੱਤ ਹੈ ਬਾਬਾ ਅਮਰਦਾਸ, ਬਾਬੇ ਅਮਰਦਾਸ ਦਾ ਪੁੱਤ ਹੈ ਗੁਰੂ ਰਾਮਦਾਸ। ਤੇ ਸਿੱਖਾਂ ਨੇ ਆਖਿਆ, ਪਿਓ ਦਾਦੇ ਜਿਵੇਂ ਹਾ ਪੋਤਰਾ ਪ੍ਰਵਾਨ, ਜਿਹੋ ਜਿਹਾ ਪਿਓ ਸੀ ਗੁਰੂ ਨਾਨਕ, ਉਹੋ ਜਿਹੇ ਗਾਂ ਪੁੱਤ ਟੱਕਰਿਆ ਗੁਰੂ ਅੰਗਦ, ਤੇ ਗਾਂ ਉਹੋ ਜਿਹੇ ਪੋਤਰਾ ਟੱਕਰਿਆ ਗੁਰੂ ਅਮਰਦਾਸ। ਉਹਨਾਂ ਨੇ ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਕੁੱਲ ਹੀ ਨਹੀਂ ਮੰਨਿਆ, ਗੁਰੂ ਨਾਨਕ ਦੀ ਕੁੱਲ ਹੀ ਵੱਖਰੀ ਹੋ ਗਈ। ਨਿਰੰਕਾਰੀਆਂ ਦੀ ਤੇ ਭਗਤਾਂ ਦੀ ਕੁੱਲ ਵੱਖਰੀ ਹੈ, ਸੰਸਾਰੀਆਂ ਦੀ ਤੇ ਆਮ ਦੁਨਿਆਵੀ ਬੰਦਿਆਂ ਦੀ ਕੁੱਲ ਵੱਖਰੀ ਹੈ। ਸੰਸਾਰੀ ਦਾ ਤੇ ਭਗਤ ਦਾ ਕੋਈ ਜੋੜ ਨਹੀਂ, ਉਹਨਾਂ ਦੀ ਕੁੱਲ ਵੱਖਰੀ ਹੈ। ਕਬੀਰ ਸੋਈ ਕੁੱਲ ਭਲੀ, ਹੇ ਕਬੀਰ ਆਖ ਭਗਤਾਂ ਦੀ ਉਹ ਭਗਤੀ ਵਾਲੀ ਕੁੱਲ ਬੜੀ ਨਿਵੇਕਲੀ ਆ, ਬੜੀ ਪਿਆਰੀ ਆ, ਭਲੀ ਆ, ਚੰਗੀ ਆ, ਨਿੱਕੀ ਆ। ਜਾ ਕੁੱਲ ਹਰ ਕੋ ਦਾਸ, ਜਿਹੜੀ ਕੁੱਲ ਵਿੱਚ ਹਰੀ ਦਾ ਦਾਸ ਪੈਦਾ ਹੁੰਦਾ, ਜਦੋਂ ਮੈਂ ਹਰੀ ਦੇ ਦਾਸ ਨੂੰ ਭੰਡਦਾ ਆ ਤੇ ਮੈਂ ਉਸ ਭਗਤਾਂ ਦੀ ਸਾਰੀ ਕੁੱਲ ਨੂੰ ਭੰਡ ਸੁੱਟਦਾ। ਨਹੀਂ, ਉਹਨੂੰ ਭੰਡਿਆ ਨਹੀਂ ਜਾ ਸਕਦਾ, ਉਹ ਬੜੀ ਭਲੀ ਆ, ਬੜੀ ਨਿੱਕੀ ਆ, ਬੜੀ ਚੰਗੀ ਆ। ਕਬੀਰ ਸੋਈ ਕੁੱਲ ਭਲੀ, ਜਾ ਕੁੱਲ ਹਰ ਕੋ ਦਾਸ, ਜੇ ਕੁੱਲ ਦਾਸ ਨਾ ਉਪਜੇ। ਜਿਸ ਕੁੱਲ ਵਿੱਚ ਰੱਬੀ ਪਿਆਰਾ ਪੈਦਾ ਨਹੀਂ ਹੋਇਆ। ਆਖਿਆ ਸੋ ਕੁੱਲ ਢਾਕ ਪਲਾਸ। ਢਾਕ ਇੱਕ ਰੁੱਖ ਹੁੰਦਾ ਢੱਕੇ ਦਾ, ਜੇ ਕਿਸੇ ਨੇ ਵੇਖਿਆ ਹੋਵੇ। ਉਹ ਏਡਾ ਨਿਗੂਣਾ ਰੁੱਖ ਆ ਵੀ ਨਾ ਉਹਨੂੰ ਫੁੱਲ ਲੱਗਦੇ ਆ, ਨਾ ਉਹਨੂੰ ਫਲ ਲੱਗਦੇ ਆ, ਉਹਦੇ ਪੱਤੇ ਵੀ ਕਿਸੇ ਕੰਮ ਦੇ ਨਹੀਂ, ਈਵਨ ਉਹਦੀ ਲੱਕੜ ਵੀ ਕਿਸੇ ਕੰਮ ਦੀ ਨਹੀਂ। ਤੁਸੀਂ ਉਹਨੂੰ ਵੱਢਣ ਜਾਓਗੇ ਤਾਂ ਵੱਢੀ ਨਹੀਂ ਜਾਂਦੀ, ਜੇ ਆਰੇ ਨਾਲ ਵੱਢ ਲਓ ਤੇ ਉਹ ਬਲਦੀ ਨਹੀਂ, ਫਰਨੀਚਰ ਉਹਦਾ ਬਣਦਾ ਨਹੀਂ, ਕਿਉਂਕਿ ਉਹਦੀ ਲੱਕੜ ਜਿਹੜੀ ਲੱਕੜੀ ਉਹਦੀ ਉਹ ਬਿਲਕੁਲ ਬਿਲਕੁਲ ਪੋਲੀ, ਬਿਲਕੁਲ ਮੁਲਾਇਮ ਤੇ ਗੱਦੇ ਦੀ ਸ਼ੇਪ ਦੇ ਵਿੱਚ ਆ, ਉਹਨੂੰ ਕੁਹਾੜੀ ਨਾਲ ਵੱਢਿਆ ਨਹੀਂ ਜਾ ਸਕਦਾ। ਚੀਰ ਲਓਗੇ ਤੇ ਫਰਨੀਚਰ ਨਹੀਂ ਬਣਨਾ। ਅੱਗ ਵਿੱਚ ਦਾਇਆ ਉਹ ਬਲਦੀ ਨਹੀਂ, ਉਹਨੂੰ ਢੱਕੇ ਦਾ ਰੁੱਖ ਕਹਿੰਦੇ। ਢੱਕੇ ਦਾ ਰੁੱਖ ਬੜਾ ਚੀੜਾ ਹੁੰਦਾ ਪਰ ਅੰਦਰੋਂ ਪੋਲਾ ਹੁੰਦਾ, ਵੱਢਿਆ ਜਾਂਦਾ ਨਹੀਂ ਪਰ ਬਣਦਾ ਵੀ ਕੱਖ ਨਹੀਂ, ਫੁੱਲ ਵੀ ਲੱਗਦੇ ਨਹੀਂ ਤੇ ਫਲ ਵੀ ਲੱਗਦੇ ਨਹੀਂ ਹੈਗੇ। ਉਹ ਇਸ ਕਿਸਮ ਦਾ ਰੁੱਖ ਆ ਤੇ ਬੜਾ ਬੇਢੰਗਾ। ਜੇ ਕੋਈ ਆਖੇ ਵੀ ਮੈਂ ਇੱਕ ਢੱਕੇ ਦਾ ਬੜਾ ਸਿੱਧਾ 10 ਫੁੱਟ ਬਿਲਕੁਲ ਸਿੱਧਾ ਸੀ, ਉਹ ਸਿੱਧਾ ਹੋ ਹੀ ਨਹੀਂ ਸਕਦਾ, ਉਹ 'ਚ ਹਮੇਸ਼ਾ ਵਾਂਗ ਵਲੇਵੇਂ ਹੋਣਗੇ। ਇਹ ਲਹਿਰਾਂ ਦੇ ਕੰਢੇ ਦੇ ਉੱਤੇ ਗਾੜੇ ਜੰਗਲ ਦੇ ਵਿੱਚ ਨਰਸਰੀਆਂ ਦੇ ਬੂਟਿਆਂ ਦੇ ਨਾਲ ਟਾਵੇਂ ਟਾਵੇਂ ਹੁੰਦੇ ਆ, ਜੇ ਕਿਸੇ ਨੂੰ ਵੇਖਣ ਦਾ ਸੁਭਾਗ ਮਿਲਿਆ ਹੋਵੇ ਤੇ। ਤੋ ਕਬੀਰ ਜੀ ਉਸ ਰੁੱਖ ਦੀ, ਢੱਕੇ ਦੇ ਰੁੱਖ ਦੀ ਉਦਾਹਰਣ ਦੇ ਕੇ ਕਹਿੰਦੇ ਆ, ਸੋ ਕੁੱਲ ਢਾਕ ਪਲਾਸ। ਪਲਾਸ ਕਹਿੰਦੇ ਕਾਈ ਤੇ ਪਿਲਛੀ ਦੇ ਬੂਟਿਆਂ ਵਰਗਾ ਤੇ ਢਾਕ ਦੇ ਰੁੱਖ ਵਰਗਾ ਹੈ ਉਹ ਮਨੁੱਖ, ਜਿਸ ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਕਦੇ ਸਚਾਰਾ ਨੇਕ ਕਰਮ ਜੀ ਕੇ ਨਹੀਂ ਵੇਖਿਆ। ਅਗਲੇ ਸਲੋਕ ਵਿੱਚ ਕਹਿੰਦੇ ਨੇ ਕਬੀਰ, ਹੈ ਕਹਿੰਦੇ ਨੇ ਹੈਵਰ ਨੂੰ, ਘੋੜੇ ਨੂੰ, ਗਏ ਕਹਿੰਦੇ ਨੇ ਗੈਵਰ ਨੂੰ, ਹਾਥੀ ਨੂੰ, ਹੈ ਗਏ ਵਾਹਨ, ਵਾਹਨ ਕਹਿੰਦੇ ਨੇ ਬੱਗੀਆਂ ਜਿਹੜੀਆਂ ਘੋੜਿਆਂ ਤੇ ਹਾਥੀਆਂ ਦੇ ਰੂਪ ਦੇ ਮਗਰ ਰੱਥਾਂ ਦੇ ਰੂਪ ਚ ਪਾਈਆਂ ਜਾਂਦੀਆਂ ਸਨ। ਯਾਨੀ ਕਿ ਅੱਜ ਦੇ ਮਾਡਰਨ ਜ਼ਮਾਨੇ ਚ ਆਪਾਂ ਕਹੀਏ, ਜਿਸ ਬੰਦੇ ਕੋਲ ਬਹੁਤ ਕੀਮਤੀ ਸਾਧਨ ਆ, ਲਗਜ਼ਰੀ ਗੱਡੀਆਂ ਨੇ। ਕਬੀਰ, ਹੈ ਗਏ ਵਾਹਨ ਸਗਨ ਘਨ, ਲਾਖ ਧਜਾ ਫਹਿਰਾਏ। ਜਿਸ ਬੰਦੇ ਦੇ ਨਾਮ ਦੇ ਝੰਡੇ ਝੂਲਦੇ ਹੋਣ, ਬਹੁਤ ਨਾਮਣਾ ਹੋਵੇ, ਬੜਾ ਕੀਮਤੀ ਸਰਮਾਇਆ ਕੋਲ ਹੋਵੇ, ਲਾਖ ਧਜਾ ਫਹਿਰਾਏ, ਆ ਸੁੱਖ ਤੇ ਭਿਖਿਆ ਭਲੀ ਜੇ ਹਰ ਸਿਮਰਤ ਦਿਨ ਜਾਏ। ਪਰ ਜੇ ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਬੰਦਾ ਆਪਣੀ ਤਾਕਤ ਦੀ ਸਵਰਤੋਂ ਕਰਨ ਦੀ ਬਜਾਏ ਦੁਰਵਰਤੋਂ ਕਰੇ, ਉਹ ਨੇਕ ਮਾਰਗ ਦਾ ਪੰਧੀ ਨਾ ਬਣੇ, ਤਾਕਤ ਮਿਲ ਜਾਣੀ ਹੋਰ ਗੱਲ ਆ ਸਾਧ ਸੰਗਤ, ਤਾਕਤ ਹੋਵੇ ਤੇ ਬੰਦਾ ਉਹਦੀ ਵਰਤੋਂ ਇਸ ਰੂਪ ਦੇ ਵਿੱਚ ਕਰੇ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਇੱਦਾਂ ਦਾ ਭਗਤ ਹੋਵੇ, ਸਬਰ ਅੰਦਰ ਸਾਬਰੀ, ਤਨ ਐਵੇਂ ਜਾਲੇਨ, ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਸਬਰ ਇਹ ਸਵਾਓ ਜੇ ਤੂੰ ਬੰਦਾ ਦਿੜ ਕਰੇ, ਵੱਧ ਥੀਵੇਂ ਦਰਿਆਓ। ਬੰਦੇ ਕੋਲ ਹੋਵੇ ਬਹੁਤ ਕੁਝ ਪਰ ਦਿਲ ਵੀ ਉਹਦਾ ਏਡਾ ਵੱਡਾ ਹੋਵੇ ਵੀ ਉਹ ਵੱਧ ਕੇ ਦਰਿਆ ਹੋ ਜਾਏ, ਤਾਣ ਹੋਵੇ ਪਰ ਬੰਦਾ ਨਿਤਾਣਾ ਹੋ ਕੇ ਜੀਵਨ ਜੀਵੇ, ਮਾਣ ਬਹੁਤ ਹੋਵੇ, ਇੱਜ਼ਤ ਸਰਮਾਇਆ ਬੜਾ ਹੋਵੇ ਪਰ ਬੰਦਾ ਨਿਮਾਣਾ ਹੋ ਕੇ ਜੀਵਨ ਜੀਵੇ, ਤੇ ਜੇ ਕੁਝ ਕੋਲ ਹੈ ਤੇ ਬੰਦਾ ਉਹਨੂੰ ਅਣਹੋਂਦਾ ਸਮਝ ਕੇ ਤੇ ਏਦਾਂ ਦੋਵੇਂ ਹੱਥ ਖੋਲ ਕੇ ਵੰਡੇ ਵੀ ਜਿਵੇਂ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ ਵਾਸਤੇ ਹੀ ਪੈਦਾ ਕੀਤਾ ਆ, ਮੈਂ ਤੇ ਸੇਵਾਦਾਰ ਹਾਂ, ਮੇਰੀ ਡਿਊਟੀ ਲਾਈ ਮੈਂ ਵੰਡ ਰਿਹਾ। ਤੇ ਜੇ ਐਸਾ ਜੀਵਨ ਨਹੀਂ ਹੈ ਤੇ ਕਬੀਰ ਜੀ ਨੇ ਆਖਿਆ, ਹੈ ਗਏ ਵਾਹਨ ਸਗਨ ਘਨ, ਲਾਖ ਧਜਾ ਫਹਿਰਾਏ, ਆ ਸੁੱਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਏ। ਇਹੋ ਜਿਹੀ ਤਾਕਤ ਨਾਲੋਂ ਬੰਦਾ ਕਿਸੇ ਕੋਲੋਂ ਚਾਰ ਟੁੱਕ ਮੰਗ ਕੇ ਖਾ ਲਵੇ ਸਹੀ, ਪਰ ਰੱਬ ਏਦਾਂ ਦੀ ਤਾਕਤ ਤੋਂ ਬਚਾ ਕੇ ਰੱਖੇ ਜਿਸ ਤਾਕਤ ਨਾਲ ਬੰਦਾ ਮਜ਼ਲੂਮਾਂ ਦੇ ਉੱਤੇ ਹੱਥ ਚੁੱਕਦਾ ਹੋਵੇ, ਜ਼ੁਲਮਾਂ ਦੇ ਜ਼ਾਲਮ ਲੋਕਾਂ ਦੇ ਉੱਤੇ ਅੱਗੇ ਹੱਥ ਜੋੜਦਾ ਹੋਵੇ ਤੇ ਮਜ਼ਲੂਮਾਂ ਦੇ ਉੱਤੇ ਹੱਥ ਚੁੱਕਦਾ ਹੋਵੇ। ਐਸੀ ਤਾਕਤ ਨਾਲੋਂ ਮੈਂ ਭੀਖ ਦੇ ਚਾਰ ਟੁੱਕੜ ਮੰਗ ਕੇ ਖਾਣੇ ਪਸੰਦ ਕਰਦਾ, ਪਰ ਮੈਨੂੰ ਐਸੀ ਭਿੱਖਿਆ ਨਹੀਂ ਚਾਹੀਦੀ। ਮੈਂ ਤੇ ਇਹ ਕਹਿੰਦਾ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ, ਜੋ ਉਪਦੇਸ਼ ਕਬੀਰ ਸਾਹਿਬ ਜੀ ਨੇ ਪਾਵਨ ਦੋ ਸਲੋਕਾਂ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਆਸ਼ੇ ਮੁਤਾਬਕ ਜੀਵਨ ਬਤੀਤ ਕਰੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਵਾਰਸੋਂ ਆਪਾਂ ਸੁਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ, ਜੋ ਆਪ ਜੀ ਨੂੰ ਭਗਤ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰੀ ਫਿਰ ਤੋਂ। ਤਾਂ ਗੁਰੂ ਪਿਆਰਿਓ, ਜਿੱਥੇ ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਆਪ ਜੀ ਨੇ ਸਰਵਣ ਕੀਤੀ, ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ, ਮੈਂ ਵੀ ਬੇਨਤੀ ਨਾਲ ਦੀ ਨਾਲ ਕਰਦਿਆਂ ਅੱਜ ਸ਼ਾਮ ਦੇ ਸਮਾਗਮਾਂ ਦੀਆਂ ਸੇਵਾਵਾਂ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ 3 ਸੇਵਕ ਪਰਿਵਾਰਾਂ ਵੱਲੋਂ, ਗਿੱਲ ਪਰਿਵਾਰ, ਪੰਡਾਲ ਪਰਿਵਾਰ, ਢੇਸੀ ਪਰਿਵਾਰਾਂ ਵੱਲੋਂ ਬੱਚਿਆਂ ਦੇ ਜਨਮਦਿਨ ਸੈਲੀਬ੍ਰੇਟ ਕਰਦਿਆਂ ਹੋਇਆਂ ਬੱਚਿਆਂ ਦੇ ਆਨੰਦ ਕਾਰਜ ਦੀ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਗੁਰੂ ਚਰਨਾਂ ਦਾ ਉੱਟ ਆਸਰਾ ਇਹਨਾਂ ਪਰਿਵਾਰਾਂ ਵੱਲੋਂ ਲਿਆ ਗਿਆ। ਤੋ ਇਹਨਾਂ ਪਰਿਵਾਰਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਨੇ। ਆਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਕੀਤੀਆਂ ਜਾ ਰਹੀਆਂ ਨੇ। ਨਾਲ ਦੀ ਨਾਲ ਕੱਲ੍ਹ ਰੋਜ਼ ਤੋਂ 2 ਸ਼੍ਰੀ ਆਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਰੰਭ ਨੇ। ਪਹਿਲਾ ਸ਼੍ਰੀ ਆਖੰਡ ਪਾਠ ਸਾਹਿਬ ਨਗਰ ਫੁੱਲੜੀਵਾਲ ਅਤੇ WSO ਵਰਲਡ ਸਿੱਖ ਔਰਗਨਾਈਜੇਸ਼ਨ ਇਹਨਾਂ ਗੁਰਮੁਖ ਪਿਆਰਿਆਂ ਵੱਲੋਂ ਆਰੰਭ ਕਰਵਾਇਆ ਗਿਆ। ਔਰ ਇਸੇ ਤਰ੍ਹਾਂ ਦੂਜੇ ਸ਼੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਬੀਬੀ ਰਾਜਵਿੰਦਰ ਕੌਰ ਝੁੱਟੀ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਇਹਨਾਂ ਪਰਿਵਾਰਾਂ ਵੱਲੋਂ ਵੀ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਕੀਤੀਆਂ ਜਾ ਰਹੀਆਂ ਨੇ। ਤੋਂ ਆਰੰਭ ਕੀਤੇ ਹੋਏ ਇਹ ਸ਼੍ਰੀ ਆਖੰਡ ਪਾਠ ਸਾਹਿਬ ਇਹਨਾਂ ਦੀ ਸੰਪੂਰਨਤਾ ਇਹਨਾਂ ਦੇ ਭੋਗ ਕੱਲ੍ਹ ਸਵੇਰੇ 9:30 ਦੇ ਕਰੀਬ ਪਾਏ ਜਾਣੇ ਨੇ। ਔਰ ਉਸ ਤੋਂ ਉਪਰੰਤ ਇਸੇ ਮੇਨ ਦੀਵਾਨ ਹਾਲ ਦੇ ਵਿੱਚ ਦੀਵਾਨ ਸਜਣਗੇ, ਜਿਹਦੇ ਵਿੱਚ ਸਿੱਖ ਜਗਤ ਦੇ ਸਤਿਕਾਰਤ ਕੀਰਤਨੀਏ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ, ਕਥਾਵਾਚਕ ਸਾਹਿਬਾਨ ਗੁਰਬਾਣੀ ਸ਼ਬਦ ਵਿਚਾਰ ਦੁਆਰਾ, ਔਰ ਅਖੀਰ ਵਿੱਚ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਵਾਏਗਾ। ਢਾਡੀ ਜਥਾ ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਜਥਾ ਆਪਣੇ ਪਾਸ ਲਗਭਗ ਪਿਛਲੇ 5.25 ਮਹੀਨੇ ਤੋਂ ਨਿਰੰਤਰ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਤੋ ਇਸ ਜਥੇ ਦੀ ਲਗਭਗ 1.25 ਵੀਕ ਆਪਣੇ ਕੋਲ ਹੋਰ ਹੈ, ਕਿਉਂਕਿ ਅਗਲੇ ਮਹੀਨੇ 9 ਜੂਨ ਨੂੰ ਇਹਨਾਂ ਨੇ ਇਹਨਾਂ ਦੀ ਵਤਨ ਪੰਜਾਬ ਵਾਪਸੀ ਹੈ। ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ ਔਰ ਇਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਕਰਦੇ ਹਾਂ। ਪੂਰੀ ਟੀਮ ਆਪਣੇ ਕੰਮ ਦੇ ਵਿੱਚ ਪੂਰੀ ਤਰ੍ਹਾਂ ਮੁਹਾਰਤ ਰੱਖਣ ਵਾਲੀ ਟੀਮ ਹੈ, ਜਿੱਥੇ ਜੋਸ਼ ਸਾਹਿਬ ਉਹਨਾਂ ਦਾ ਪ੍ਰਚਾਰ ਉਹਨਾਂ ਦਾ ਉਹਨਾਂ ਦੀ ਇਤਿਹਾਸ ਉੱਤੇ ਜੋ ਪਕੜ ਹੈ ਉਹ ਬਹੁਤ ਮਜ਼ਬੂਤ ਹੈ। ਉੱਥੇ ਜਿਹੜੇ ਸਿੰਘ ਨੇ, ਤਿੰਨੇ ਸਿੰਘ ਢਾਡੀ ਕਲਾ ਦੇ ਵਿੱਚ ਪੂਰੀ ਤਰ੍ਹਾਂ ਨਿਪੁੰਨਤਾ ਰੱਖਣ ਵਾਲੇ ਸਿੰਘ ਨੇ। ਤੋ ਆਪ ਜੀ ਨੂੰ ਢਾਡੀ ਕਲਾ ਦੀਆਂ ਵੱਖ ਵੱਖ ਵੰਨਗੀਆਂ ਰੋਜ਼ਾਨਾ ਦੋਨੋਂ ਵਕਤ ਸੱਜ ਦੇ ਦੀਵਾਰਾਂ ਵਿੱਚ ਸਰਵਣ ਕਰਾਉਂਦੇ ਨੇ। ਆਓ ਸਰਵਣ ਕਰੀਏ ਇਹਨਾਂ ਸਿੰਘਾਂ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ, ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ। ਤੁਸੀਂ ਕਦਮ ਕਦਮ ਚੱਲ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਚਰਨ ਸ਼ਰਨ ਵਿੱਚ ਆ ਕਰਕੇ ਬੈਠੇ ਹੋ, ਪ੍ਰਤੱਖ ਸ਼ਬਦ ਗੁਰੂ ਦੇ ਦਰਸ਼ਨ ਵੀ ਕਰ ਰਹੇ ਹੋ, ਕਿਰਤ ਕਮਾਈ ਨੂੰ ਸਫਲਾ ਕਰਕੇ ਗੁਰੂ ਦੀ ਗੋਲਕ 'ਚ ਪਾ ਰਹੇ ਹੋ। ਸਤਿਗੁਰੂ ਦਰ ਕਰ ਪ੍ਰਵਾਨ ਕਰਨ ਦਰੋਂ ਘਰੋਂ ਤੁਹਾਡਾ ਕਦਮ ਕਦਮ ਚੱਲਿਆ, ਕੀਤੀ ਅਰਦਾਸ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰਕਰ ਪ੍ਰਵਾਨ ਕਰਨ ਦਰੋਂ ਕਰੋਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਗੁਰੂ ਖਾਲਸਾ ਜੀ, ਆਓ ਸਾਰੀ ਸੰਗਤ ਝੁਕਾਓ ਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਸਮਾਂ ਬਹੁਤ ਸੀਮਤ ਜਿਹਾ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਉਹਨਾਂ ਦੇ ਜੀਵਨ 'ਚ ਝਾਤ ਮਾਰੀਏ ਨਾ, ਸਾਰੇ ਦੁੱਖਾਂ ਭਰਿਆ ਔਰ ਦੁੱਖ ਵੀ ਅੱਤ ਦੇ ਦੁੱਖ ਦੇ। ਪੰਜਾਬੀ ਦਾ ਇੱਕ ਕਵੀ ਲਿਖਦਾ, ਉਰਦੂ ਦਾ ਸ਼ਾਇਰ ਵਾ ਉਹ ਲਿਖਦਾ, ਕਹਿੰਦਾ ਕਰਨਾ ਕੁਝ ਨਹੀਂ, ਕਹਿਣ ਤੇ ਜ਼ੋਰ ਦੇਣਾ, ਆਪ ਕੁਛ ਨਹੀਂ ਕਰਨਾ ਦੂਜਿਆਂ ਨੂੰ ਕਹੀ ਜਾਣਾ। ਕਰਨਾ ਕੁਝ ਨਹੀਂ, ਕਹਿਣ ਤੇ ਜ਼ੋਰ ਦੇਣਾ, ਇਹ ਤਾਂ ਕੰਮ ਨੇ ਲੋਫਰਾਂ ਲਾਫਰਾਂ ਦੇ। ਭਰਾਵਾਂ ਨਾਲ ਤਾਂ ਹੱਸ ਕੇ ਬੋਲਣਾ ਨਹੀਂ, ਮੋਢੇ ਚੜੀ ਫਿਰਨਾ ਹੋਰਨਾ ਬਾਫਰਾਂ ਦੇ, ਰਾਹਾਂ ਵਿੱਚ ਕੰਡੇ ਖਿਲਾਰ ਦੇਣੇ, ਪੈਰ ਲੱਗਣ ਨਹੀਂ ਦੇਣੇ ਮੁਸਾਫਰਾਂ ਦੇ। ਇਸੇ ਲਈ ਤੇ ਲੋਕ ਚਤਰ ਕਹਿੰਦੇ, ਸ਼ਕਲ ਮੋਮਨਾ ਦੀ, ਕੰਮ ਕਾਫਰਾਂ ਦੇ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਰਦੂ ਦਾ ਸ਼ਾਇਰ ਹੀ ਲਿਖ ਰਿਹਾ, ਕਹਿੰਦਾ ਸੰਤੋਂ ਕੇ ਲਈ ਬਕਾ ਲੈ ਕੇ ਆਇਆ। ਬਕਾ ਕਹਿੰਦੇ ਨੇ ਜ਼ਿੰਦਗੀ ਨੂੰ, ਕਜਾ ਕਹਿੰਦੇ ਨੇ ਮੌਤ ਨੂੰ। ਸੰਤੋਂ ਕੇ ਲਈ ਬਕਾ ਲੈ ਕੇ ਆਇਆ, ਦੁਸ਼ਟੋਂ ਕੇ ਲਈ ਕਜਾ ਲੈ ਕੇ ਆਇਆ। ਭਗਤੀ ਕੋ ਮਹਿਫੂਜ ਰੱਖਣੇ ਕੀ ਖਾਤਰ ਵੋ ਪੱਥਰ ਪੇ ਘਿਸ ਕੇ ਹਿਨਾ ਲੈ ਕੇ ਆਇਆ। ਹਿਨਾ ਕਹਿੰਦੇ ਨੇ ਮਹਿੰਦੀ ਨੂੰ, ਪੱਥਰ ਪੇ ਘਿਸ ਕੇ ਹਿਨਾ ਲੈ ਕੇ ਆਇਆ। ਜਨਤਾ ਕੇ ਦਿਲ ਮੇ ਦਰਦ ਲੈ ਕੇ ਆਇਆ, ਵੋ ਉਸ ਦਰਦ ਕੀ ਦੁਆ ਲੈ ਕੇ ਆਇਆ। ਝੁਕ ਜਾਓ ਸਤਿਕਾਰ ਸੇ ਸੁਣਨੇ ਵਾਲੇ ਲੋਗੋ, ਖੁਦਾ ਕਾ ਸੰਦੇਸ਼ਾ ਖੁਦਾ ਲੈ ਕੇ ਆਇਆ। ਕਿੱਡੀ ਵਡਿਆਈ ਲਿਖੀ ਹੈ। ਭਾਈ ਗੁਰਦਾਸ ਸਿੰਘ ਲਿਖਦੇ ਨੇ, ਕਹਿੰਦੇ ਬਹਿ ਪ੍ਰਗਟਿਓ ਮਰਦ ਅਗਮੜਾ, ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਿੱਦਾਂ ਦੇ ਢੰਗ ਸੀ ਮਹਾਰਾਜ ਦੇ, ਸਿੱਖਾਂ ਸੰਗਤਾਂ ਨੂੰ ਨਾਲ ਲੈ ਕੇ ਨਾ ਕਲਗੀ ਵਾਲੇ ਪਾਤਸ਼ਾਹ ਕੋ ਢਾਡੀਆਂ ਨੇ ਕੋਈ ਚੀਜ਼ ਗਾਉਣੀ ਨਹੀਂ ਹੈ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਕਬੀਰ ਕਿਤੇ ਅਰਦਾਸ ਹੋ ਜਾਂਦੀ ਹੈ। ਸਾਰੀ ਸੰਗਤ ਨੂੰ ਆਨੰਦਪੁਰ ਤੋਂ ਨਾਲ ਲੈ ਕੇ ਮਹਾਰਾਜ ਕਹਿੰਦੇ ਆਓ ਮੇਰੇ ਨਾਲ ਚੱਲੋ, ਤੇ ਸਤਲੁਜ ਦਰਿਆ ਦੇ ਕੰਢੇ ਤੇ ਆ ਗਏ। ਬੜੇ ਵਿਦਵਾਨ ਨਾਲ ਨੇ, ਭਾਈ ਨੰਦ ਲਾਲ ਵਰਗੇ, ਭਾਈ ਗੁਰਦਾਸ ਵਰਗੇ, ਭਾਈ ਮਨੀ ਸਿੰਘ ਵਰਗੇ, ਜਿਹਨੇ ਗੁਰੂ ਗ੍ਰੰਥ ਸਾਹਿਬ ਲਿਖੇ ਨੇ, ਬਾਬਾ ਦੀਪ ਸਿੰਘ ਵਰਗੇ, ਸਤਲੁਜ ਦਰਿਆ ਦੇ ਉੱਤੇ ਲਿਆ ਕੇ ਤੇ ਮਹਾਰਾਜ ਹੱਥ ਵਿੱਚ ਇੱਕ ਪੱਥਰ, ਕੋਈ ਬਹੁਤ ਵੱਡਾ ਨਹੀਂ ਛੋਟਾ ਜਿਹਾ ਪੱਥਰ, ਉਹਨੂੰ ਕਦੀ ਐਸ ਹੱਥ ਵਿੱਚ ਉਤਾਂਹ ਨੂੰ ਸਿੱਟ ਕੇ ਤੇ ਐਸਾ ਹੱਥ ਨਾਲ ਬੋਚ ਲਿਆ, ਇੱਧਰੋਂ ਸਿੱਟਿਆ ਇੱਧਰ ਹੱਥ ਨਾਲ ਬੋਚ ਲਿਆ। ਤੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਸੰਗਤ ਦੇ ਸਾਹਮਣੇ ਉਹ ਪੱਥਰ ਸਤਲੁਜ ਦਰਿਆ ਦੇ ਵਿੱਚ ਸਿੱਟ ਦਿੱਤਾ। ਪਾਣੀ ਸਾਫ਼ ਸੀ। ਮਹਾਰਾਜ ਕਹਿਣ ਲੱਗੇ, ਦੇਖੋ ਤਾਂ ਪੱਥਰ ਦੀਦਾ, ਕਹਿੰਦੇ ਜੀ ਪੱਥਰ ਡੁੱਬ ਗਿਆ, ਪੱਥਰ ਡੁੱਬ ਗਿਆ। ਮਹਾਰਾਜ ਕਹਿਣ ਲੱਗੇ, ਮੈਨੂੰ ਵੀ ਦਿਸ ਰਿਹਾ ਵੀ ਪੱਥਰ ਡੁੱਬ ਗਿਆ, ਪਰ ਮੈਂ ਹੁਣ ਤਾਂ ਤੁਹਾਨੂੰ ਇਹ ਸਵਾਲ ਕਰਦਾ ਵੀ ਕਿਉਂ ਡੁੱਬਿਆ। ਕਿੱਡਾ ਨਿੱਗਰ ਗਿਆਨ, ਕਹਿੰਦੇ ਕਿਉਂ ਡੁੱਬਿਆ ਦੱਸੋ ਮੈਨੂੰ। ਕਈ ਕਹਿਣ ਲੱਗੇ, ਮਹਾਰਾਜ ਪੱਥਰ ਸੀ ਭਾਰਾ ਹੁੰਦਾ, ਉਹ ਡੁੱਬ ਗਿਆ। ਹੋਰ ਇੱਕ ਬੋਲਿਆ, ਕਹਿੰਦਾ ਮਹਾਰਾਜ ਪੱਥਰ ਤਾਂ ਇੱਦਾਂ ਦਾ ਵੀ ਜੇ ਤੁਸੀਂ ਇਹਦਾ ਸੁਰਮਾ ਬਣਾ ਲਓ ਨਾ, ਬਰੀਕ ਪੀ ਲਓ,
उस सुरमे नूं भी जे तुसीं पानी की सुट्टोगे तो भी थले बह जाए। कई अड्डियां चक चक देख भी सबाके डुब गया। भाई नंद लाल बहुत चुप रहे, वह ना बोले। तो कलगी वाले पातशाह महाराज कह लगे, कहिंदे भाई नंद लाल जी तुसीं नहीं बोलते, असी सवाल किया भी पत्थर क्यों डुबिया। इन्होंने जवाब दिता भी पत्थर से तां डुब गया। भाई नंद लाल चरणा च झुक के हाथ जोड़ के सिर चुका के नमस्कार की, कहिंदा महाराज जे मेरी तुथ जे बुद्धि ना समझो तो तुसी इस पत्थर की जरूरत वा डुबण की।

0: ਦਿਖਾਵੇ ਆ, ਅਸੀਂ ਜੋ ਲੰਗਰ ਚਲਾਉਂਦੇ ਉਹ ਵੀ ਸਾਡੇ ਦਿਖਾਵੇ, ਜੋ ਕੁਝ ਅਸੀਂ ਆਪਣਾ ਕਿਰਿਆ ਕਰਮ ਕਰ ਰਹੇ, ਜੋ ਪ੍ਰਤੀਕਰਮ ਕਰ ਰਹੇ ਸਭ ਦਿਖਾਵੇ ਆ। ਕੋਈ ਬਿਰਲਾ ਮਨੁੱਖ ਵਾ ਜਿਹੜਾ ਗੁਰੂ ਦੇ ਭਾਣੇ 'ਚ ਚੱਲਦਾ। ਅਸੀਂ ਵੀ ਰੋਜ਼ ਕੀਰਤਨ ਕਰਦੇ ਹਾਂ, ਪਰ ਕੀਰਤਨ ਕਰਦੇ ਰੋਜ਼ ਹਾਂ ਪਰ ਹੁੰਦਾ ਕਿਤੇ ਕਿਤੇ ਆ, ਸਮਝੋ ਪੁਆਇੰਟ ਨੂੰ, ਹੁੰਦਾ ਕਿਤੇ ਕਿਤੇ ਆ। ਕਿਸੇ ਮਨੁੱਖ ਨਾਲ ਵੀ ਗੁਰਬਾਣੀ ਨੇ ਆਧਾਰ ਨਹੀਂ ਰੱਖਿਆ, ਕਿਸੇ ਨੂੰ ਬਖਸ਼ਿਆ ਹੀ ਨਹੀਂ। ਕਿਹੜੀ ਗੱਲ ਦਾ ਜਵਾਬ ਜਿਹੜਾ ਗੁਰੂ ਸਾਹਿਬ ਦੇ ਵਿੱਚ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਅਸੀਂ ਆਪਣੀ ਤੁੱਛ ਜਿਹੀ ਬੁੱਧੀ ਮੁਤਾਬਕ, ਤੁੱਛ ਜਿਹੀ ਬੁੱਧੀ ਮੁਤਾਬਕ ਅਸੀਂ ਕਹਿੰਦੇ ਵੀ ਰੁਮਾਲਾ ਚੜ੍ਹਾ ਦਿਓ, ਵਧੀਆ ਲੰਗਰ ਲਾ ਦਿਓ। ਨਹੀਂ, ਸਤਿਗੁਰੂ ਕਹਿੰਦੇ ਨਾ ਤੂੰ ਆਵੇਂ ਬਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ। ਇੱਦਾਂ ਨਹੀਂ ਬਸ ਚਾਹੁੰਦਾ, ਕਿੱਡੀਆਂ ਦਲੀਲਾਂ ਦਿੱਤੀਆਂ ਮਹਾਰਾਜ ਨੇ ਇਹਨੂੰ। ਗੁਰੂ ਦੀ ਬਾਣੀ ਪੜ੍ਹਨ ਵਾਲੇ ਭਗਤਾਂ ਨੇ, ਸੰਤਾਂ ਨੇ ਇਹਨੂੰ ਬਸ 'ਚ ਕਰ ਲਿਆ, ਆਪਣੀ ਕਾਰ ਕਰਾ ਲਈ, ਆਪਣੇ ਕੰਮ ਕਰਾਏ। ਧੰਨੇ ਭਗਤ ਦੀ ਬਾਣੀ ਪੜ੍ਹੋ। ਅਸੀਂ ਕਹਿੰਦੇ ਵੀ ਬਹੁਤ ਮਨੁੱਖ, ਅੱਜ ਅਸੀਂ ਇਹ ਕਹਿੰਦੇ ਵੀ ਗੁਰੂ ਮਹਾਰਾਜ ਨੇ ਪੱਥਰ ਤਾਰ ਦਿੱਤੇ। ਪੱਥਰ ਕੋਈ ਵੀ ਨਹੀਂ ਤਾਰਿਆ, ਨਾ ਤਰੇ ਤੇ ਨਾ ਤਾਰਨੇ ਆ। ਜਿਹੜੇ ਮਨੁੱਖ ਪੱਥਰਾਂ ਵਰਗੇ ਬਿਰਤੀ ਸੁਰਤੀ ਬਣ ਗਈ ਸੀ ਉਹ ਤਾਰੇ, ਪੱਥਰ ਤਾਰ ਕੇ ਉਹਨਾਂ ਨੇ ਲੈਣਾ ਕੀ ਸੀ? ਜਿਹੜੇ ਮਨੁੱਖ ਪੱਥਰ ਬਣ ਗਏ ਸੀ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਜਿਹਨਾਂ ਦੀ ਸੁਰਤੀ ਬਿਰਤੀ ਸੋਚਣੀ ਪਸ਼ੂਆਂ ਵਰਗੀ, ਦੈਂਤਾਂ ਵਰਗੀ, ਰਾਕਸ਼ਾਂ ਵਰਗੀ, ਉਹਨਾਂ ਨੂੰ ਮਹਾਰਾਜ ਨੇ ਤਾਰਿਆ, ਉਹ ਤਰੇ ਨੇ। ਹੋਰ ਪਸ਼ੂਆਂ ਨੂੰ ਨਹੀਂ ਤਾਰਿਆ, ਹੁਣ ਮੱਝ ਨੂੰ ਤਾਰ ਕੇ ਅਸੀਂ ਕੀ ਲੈਣਾ, ਜਾਂ ਕੁੱਤੇ ਨੂੰ ਤਾਰ ਕੇ ਕੀ ਲੈਣਾ? ਕਦੀ ਕੁੱਤੇ ਨੂੰ ਕਿਸੇ ਮਨੁੱਖ ਨੇ ਕਿਹਾ ਵੀ ਤੂੰ ਕੁੱਤਾ ਬਣ? ਉਹ ਤਾਂ ਕੁੱਤਿਆਂ ਵਾਲੇ ਕੰਮ ਕਰ ਰਿਹਾ, ਇੱਕ ਬੰਦਾ ਹੀ ਆ ਜਿਹੜਾ 6 ਫੁੱਟ ਦਾ ਸਾਹਮਣੇ ਖੜਾ, ਫਿਰ ਵੀ ਆਪਾਂ ਉਹਨੂੰ ਕਹਿੰਦੇ ਹਾਂ ਵੀ ਬੰਦਾ ਬਣ, ਤੈਨੂੰ ਬੰਦਾ ਬਣਾ ਦਿਆਂਗੇ। ਇਹਦਾ ਮਤਲਬ ਇਹ ਉਹ ਬੰਦਾ ਹੈ ਬੰਦਾ, ਪਰ ਕੰਮ ਨਹੀਂ ਬੰਦਿਆਂ ਵਾਲੇ ਕਰ ਰਿਹਾ। ਸਤਿਗੁਰ ਕਿਰਪਾ ਕਰੇ, ਕਿਤੇ ਸਾਨੂੰ ਸੋਝੀ ਬਖਸ਼ਿਸ਼ ਕਰੇ, ਕਿਉਂਕਿ ਮੇਰਾ ਇੱਕ ਸੁਭਾਅ ਆ ਵੀ ਮੈਂ ਮਿੱਠੀਆਂ ਗੋਲੀਆਂ ਨਹੀਂ ਕਦੀ ਦਿੱਤੀਆਂ, ਜੋ ਸੱਚ ਗੁਰਬਾਣੀ ਕਹਿ ਰਹੀ ਹੈ। ਮੈਂ ਕਹਿੰਦਾ ਵੀ ਸਤਿਗੁਰ ਕਿਰਪਾ ਕਰੇ ਅਤੇ ਕਿਤੇ ਤੁਸੀਂ ਅਸੀਸ ਬਖਸ਼ੋ, ਕਿਤੇ ਅਸੀਂ ਆਪਣਾ ਜੀਵਨ ਵੀ ਗੁਰਬਾਣੀ ਅਨੁਸਾਰ ਸਾਡਾ ਵੀ ਢਲੇ। ਸਤਿਗੁਰੂ ਕਿਰਪਾ ਕਰੇ, ਸਾਨੂੰ ਸੋਝੀ ਬਖਸ਼ਿਸ਼ ਕਰੇ। ਆਓ ਅਰਦਾਸ ਵਿੱਚ ਸ਼ਾਮਿਲ ਹੋਈਏ, ਸਾਰੀ ਸੰਗਤ ਝੁਕਾਓ ਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਓ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ ਪਗ, ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ ਅਗਿ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ, ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ, ਅਰਜਨ ਹਾਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਆ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵਾ ਧਾਏ, ਸਭ ਥਾਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, 8 ਜਪੀਆਂ ਤਪੀਆਂ, ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਈ ਦੇਖ ਸੁਣ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ

ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤ ਆਵੈ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ, ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗੈ ਟਲ, ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਹੋਏ ਦੀਵਾਨਾਂ ਦੇ ਵਿੱਚ ਪਾਤਸ਼ਾਹ ਜੀ ਕਥਾ ਕੀਰਤਨ ਢਾਡੀ ਵਾਰਾਂ ਰਾਹੀਂ ਆਪ ਜੀ ਦਾ ਜਸ ਗਾਇਨ ਕੀਤਾ ਗਿਆ। ਆਪ ਜੀ ਦੀ ਗੁਰਬਾਣੀ ਪੜ੍ਹਦਿਆਂ ਤੋਂ, ਪਾਤਸ਼ਾਹ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਜੀ, ਅੱਗੇ ਤੋਂ ਸਮਤ ਬਖਸ਼ਣੀ। ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ, ਦਰ ਆਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ 'ਤੇ ਮਨਜ਼ੂਰ ਕਰਨੀਆਂ, ਤਾਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ, ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ, ਸਿਦਕ, ਭਰੋਸਾ, ਨਾਮਦਾਨ ਬਖਸ਼ਣਾ ਜੀ। ਬੱਚਿਆਂ ਦੇ ਸੀਸ 'ਤੇ ਮੇਰ ਭਰਿਆ ਹੱਥ ਰੱਖਣਾ, ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ, ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ, ਗੁਰਸਿੱਖੀ ਜੀਵਨ ਜਾਚ ਬਖਸ਼ਿਸ਼ ਕਰਨੀ, ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ ਪਾਤਸ਼ਾਹ ਜੀ। ਮੇਰਾ ਵਿੱਚ ਆਓ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ, ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ ਤਬਾ ਚਲਾਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰੂ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣ, ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੀ।

जो बोले वाहिगुरु जी का खालसा, वाहिगुरु जी की फतेह।

ਨਾਨਕ ਜਿਨ ਕਾਲ ਰਾਖੀ ਮੇਰੀ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸੁਰਨਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੋਗਿਆ ਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ। ਸੋ ਹੁਣ ਸਤਿਗੁਰਾਂ ਦੇ ਸੁੱਖ ਆਸਣਾਂ ਦੀ ਸੇਵਾ ਹੋਵੇਗੀ, ਨਾਲ ਸੋਹਿਲਾ ਸਾਹਿਬ ਜੀ ਦੇ ਪਾਠ ਦੇ ਜਾਪ ਹੋਣਗੇ। ਸਰਬੱਤ ਸੰਗਤਾਂ ਨੇ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ, ਸਰਬੱਤ ਸੰਗਤਾਂ ਨੇ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਏਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਘਰ, ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੇ ਅਣ ਦੇਖੇਗਾ ਦੇਵਨ ਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ। ਸੰਪਤ ਸਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ। ਸੱਜਣ ਅਸੀਂ ਸੜੀਆਂ ਜੋ ਹੋਵੇ ਸਹਿਬ ਸਿਉ ਮੇਲ, ਕਰ ਕਰੇ ਹੋ ਪਹੁਚਾ ਸਦੜੇ ਨੇ ਤਪਵਨ। ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਉ। ਵਿਸ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ, ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਾਨ ਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੁਲ ਅੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ, ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ। ਰਹਾਉ ਸੈਸ ਤਵ ਨੈਨ ਨਾਨ ਨੈਨ ਹੈ ਤੋਹੇ ਕੋ, ਸੈਸ ਮੂਰਤ ਨਨਾ ਏਕ ਤੋਹੀ। ਸੈਸ ਪਦ ਬਿਮਲ ਨਾਨੇਕ, ਪਦ ਗੰਧ ਬਿਨ ਸੈਸ ਤਵ ਗਾਂਧੇ ਵਿਚਲਤ ਮੋਹੀ। ਸਭ ਮਹਿ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ ਗੁਰਸਾਖੀ। ਜੋਤ ਪ੍ਰਗਟ ਹੋਏ ਜੋਤ ਸੁਭਾਵੈ, ਸੋ ਆਰਤੀ ਹੋਏ ਹਰ ਚਰਨ ਕਮਲ। ਮਕਰੰਦ ਲੋਪਿਤ ਮਨੋਵੰਦਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ, ਤਿਨੇ ਅੰਤਰ ਹੋ ਮੈਂ ਕੰਡਾ ਹੇ। ਜਿਉਂ ਜਿਉਂ ਚੱਲੈ ਚੁੱਭੈ ਦੁਖ ਭਾਵ ਹੈ, ਜਮਕਾਲ ਸਹਿਸ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਿਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੀ ਮੀਤਾ। ਸੰਤ ਟਹਿਲ ਕੀ ਬੇਲਾ, ਈਹਾਂ ਖੜ ਚਲੋ ਹਰ ਲਾਹਾ, ਗੈ ਬਸਨ ਸੁਹੇਲਾ। ਔਦ ਕਟੈ ਦਿਨਸ ਰਹਿਣਾ ਰੇ, ਮਨ ਗੁਰ ਮਿਲਕਾ ਜਿਸ ਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸ ਹੇ ਜਗਾਏ ਪਿਆ ਵਹਿ ਰਸ, ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ,

ਆਏ ਨਾਮ ਸਾ ਚੱਲਿਆ ਕੁੜਿਆ ਰੁਆ ਵੋ ਜਾਤ ਬੜਾ ਸਿਰ।

ਤਾਂ ਦਰਸ ਸਮਾਈਐ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਤੋ ਪੁਰਖ ਵਿਦਾਤੈ ਤਾਂ ਤੂੰ ਸੋਹਿਆ, ਵਸਦੀ ਸਕਨ ਅਪਾਰ ਅਨੂਪ ਰਾਮਦਾਸਪੁਰ, ਹਰੇ ਹਾਂ ਨਾਨਕ ਕਸਮਲ ਜਾਹੇ ਨਾਈਐ ਰਾਮਦਾਸ ਸਰ। ਚਾਤ੍ਰਿਕ ਚਿੱਤ ਸੁਚਿਤ ਸੁਰਾਜਨ ਚਾਹੀਐ, ਚਾਤ੍ਰਿਕ ਚਿੱਤ ਸੁਚਿਤ ਸੁਸਾਜਨ ਚਾਹੀਐ।

ਰਸਨਾ ਜਪੈਨਾ ਨਾਮ ਤਿਲ ਤਿਲ ਕਰ ਕੱਟੀਐ ਹਰੇ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਐ ਪੰਕਜ ਫਾਤੇ ਪੰਕ ਮਹਾਮਦ ਗੁੰਫਿਆ ਅੰਗ ਸੰਗਿ ਉਰਜਾਏ ਬਿਸਰਤੇ ਸੁੰਫਿਆ ਹੈ ਕਉ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਨਾਨਕ ਇੱਕ ਸ੍ਰੀ ਤਰਨਾਥ ਜੇ ਟੂਟੇ ਲੈ ਸਾਂਠ ਤਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਤਾਵੈ ਦੂਤ ਕਵਣ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਐ ਹਰੇ ਹਾਂ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈ ਐ ਸਤਿਗੁਰ ਕੀਨੀ ਦਾਤ ਮੂਲ ਨਾਨਕ ਖੁਟਈ ਖਾਵੋ ਪੁੰਚੋ ਸਭ ਗੁਰਮੁਖ ਛੁਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਅਰਾਧ ਕਦੇ ਨਾ ਜਾਏ ਮਰ ਜਿਥੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਜੀ ਕਰਨ ਜੈ ਕੌਰ ਨਿੰਦਕ ਮੁਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਿਤ ਪੁਨੀਤ ਕਥਾ ਨਹੀਂ ਸੇਵੀਐ ਝੂਠੈ ਰੰਗ ਖੁਆਰ ਕਹਾਂ ਲੱਗ ਖੇਵੀਐ

ਗੁਬਾਰ ਤਨ, ਫਿਰ ਤੋ ਗਰਭ ਗੁਬਾਰ, ਮਰਨ ਨਾ ਜਾਨਈ। ਹਰਿਹਾ ਹਰ ਚੰਦੌਰੀ ਪੇਖ, ਕਾਹੇ ਸਚ ਮਾਨਈ। ਜਿਸ ਕੀ ਪੂਜਾ ਔਦ, ਤਿਸੈ ਕੌਣ ਰਾਖਈ। ਵੈਦਕ ਵਿਅਨ ਕਿਉ ਪਾਵ, ਕਹਾਂ ਲਉ ਭਾਖਈ।

ਕਿਸਰਿਆ ਚੋ ਬੋਲੇ ਮਹੱਲਾ ਪੰਜਵਾਂ ਇੱਕ ਓਂਕਾਰ ਸਤਿ ਗੁਰ ਪ੍ਰਸਾਦ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਰਾਵਣ ਹੁਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਚ ਰਹਿਆ।

ਮਾਹਿ ਨਾਨਕ ਬਿਰਹੀ ਬ੍ਰਹਮ ਕੇ ਆਨ ਨਕਤ ਹੂੰ ਜਾਹੇ। ਲਖ ਕਾਟੀ ਉਚੋਂ ਕਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰਹਾਰ।

ਜੋ ਚਿਤ ਰਾਖੇ ਏਕ ਸਿਉ ਤੇ ਸੁਖ ਪਾਵੈ ਨੀਤ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਕੂ ਨਹੀਂ ਗਾਹਕ ਨਹੀਂ ਮੋਲ।

ਲਾਂਬੇ ਕੇਸ ਕਰ ਭਾਵੈ ਕਰਰ ਮੁੜਾਏ। ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹਉਂ ਬਲਿਹਾਰੀ ਤਿੰਨ ਕਹੋ ਪੈਸ ਜੋ ਨੀਕਸ ਜਾਏ। ਕਬੀਰ ਯੋ ਤਨ ਜਾਏਗਾ ਸਕੋ ਤਲਿਓ ਬਹੋਰ ਨਾਂਗੇ ਪਾਵੋ ਤੇ ਗਏ ਜਿਨ

फिर कर समुंद समाल। कबीर समुंद न छोड़िए जो अत खारो होए।

कबीर राम नाथ आयो हांडी काठ की ना ओ चरै बहोर मन को भावत।

गुण को मरिया परु न कहिया कोई, आज काल जह फूट गुरे लूट।

ਹਿਰਦੈ ਰਾਮ ਨਾ ਚਿਤ ਹੀ ਇਹ ਜਪਨੀ ਕਿਆ ਹੋਏ।

तिन है एक सुगंध, तेह मिल तेऊ उत्तम पय, लोह काठ निर्गंध।

तो बस्त गोपाल की जब पावे लेखस।

नदी नाव संजोग ज्यों बहुर न मिल है आए।

लोग सबाया चल गयो हम तुम काम निदान। कबीर मन पंखी पयो उड़ उड़।

ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਏ। ਕਬੀਰ ਰਾਮ ਨਾ ਛੁੜੀਐ, ਤਨ ਧਨ ਜਾਏ ਤਾਂ ਜਾਓ, ਚਰਨ ਕਮਲ

ਕਬੀਰ ਹਰ ਕਾ ਸਿਮਰਨ ਛੱਡ ਕੇ ਪਾਲਿਓ ਬਹੁਤਕ ਟੰਬ, ਤੰਦਾ ਕਰਤਾ ਰਹਿ ਗਿਆ ਪਾਈ ਰਿਹਾ ਨਾ ਬੰਦ। ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ ਸਰਪਨ।

ਤਿਉ ਕਿਸੈ ਸਰੀਰ ਦੁਇ ਏ ਅੱਖਰ ਦੁਇ ਅੱਖਰ ਨਾ ਕਿਸੈ ਸੁ ਗਹਿਰਯੁ ਕਬੀਰ।

ਨਾ ਹਰਿ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ। ਮਹੱਲਾ ਪੰਜਵਾਂ ਕਬੀਰ ਕੁਕਰ ਪੌਕਨਾ ਕਰੰਗ ਪਿਛੈ ਉਠਤਾਏ। ਕਰਮੀ ਸਤਿਗੁਰ ਪਾਇਆ ਜਿਨਹੋਂ ਲੀਆ ਛਡਾਏ। ਮਹੱਲਾ ਪੰਜਵਾਂ।

कबीर ऐसा बीज बोए बारह मास फलंत शीतल छाया गहर फल पंखी के लकरंत।

ਢੂੰਡਤ ਡੋਲਾ ਅੰਧ ਗਤ ਯਰ ਚਿੰਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤੋ ਭਗਵੰਤ ਹਰ ਸੋਹੀ।

ਬਾਨੇ ਉਠਾਈ ਪੋਟਲੀ ਕਿੱਥੈ ਵੰਜਾਂ ਕਤ।

ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੈ ਮੋਇਆ ਉੱਪਰ ਹੋਏ।

ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰ ਲੁਹਾਰ ਫਰੀਦਾ ਹੋ ਲੋੜੀ ਸਹੁੰ ਆਪਣਾ ਤੂੰ ਲੋੜ ਹੈ ਅੰਗਿਆਰ।

ਮੰਦੇ ਅਮਲ ਕਰਿੰਦੇ ਆਏ ਸਜਾਏ ਤਿਨਾ ਹਾਂ ਫਰੀਦਾ ਕੰਨ ਮੁਸਲਾ ਸੂਫ ਗੱਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ।

ਫਰੀਦਾ ਪੰਨੀ ਕੜੀ ਸਵਨ ਵੀ ਟੂਟੀ ਨਾਗਰ ਲੱਜ ਅਜਰਾਈਲ ਫਰਿਸ਼ਤਾ ਕੈ ਘਰ ਨਾਠੀ ਅੱਜ

ਤਨ ਰਹਿ ਸੁਚੇਤ। ਫਰੀਦਾ ਗਲੀ ਸੋ ਸੱਜਣ ਵੀਹ, ਇੱਕ ਟੁਡੇਂਦੀ ਨਾਲ ਹਾ, ਤੁਖਾਂ ਜੋ ਮਾਲੀ ਹਾਂ ਕਾਰਨ ਤਿੰਨਾ ਮਾਂ ਪੇਰੀ।

ਸਰ ਪਰ ਮੈਥੈ ਆਵਣਾ ਮਰਨ ਹੋ ਨਾ ਡਰਿਆ ਹੋ।

ਦਰਗਾਹ ਆਏ ਕੰਮ ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ।

ਫਰੀਦਾ ਪਿਛਲ ਰਾਤ ਨਾ ਜਾਗਿਓ ਹੈ, ਜੀਵੰਦੜੋਂ ਮੋਇਓ ਹੈ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਮਹੱਲਾ ਪੰਜਵਾਂ।

ਫਰੀਦਾ ਧੁਨੀ ਵਜਾਈ ਵੱਜਦੀ ਤੂੰ ਪੀ ਵਜਹੇ ਨਾਲ ਸੋਈ ਜੀਓ ਨਾ ਵੱਜਦਾ ਜਿਸਲਹੋਂ ਕਰਦਾ ਸਾਰ। ਮਹੱਲਾ ਪੰਜਵਾ। ਫਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਏ ਪੂਰ ਕਰਮ।

ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ, ਇੱਕ ਜਾਗਣ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ।

ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਹਨੇਹਾਲ ਹਉ ਢੂੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲਖ ਨਾ ਲਖੀਐ ਗੁਰਮੁਖ ਦੇ ਦੇਖਾਲ ਹੰਸਾਂ ਦੇਖ ਤਰਨ ਦੇਆ

ਤਾ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੜਾ ਜਨਮ ਨ ਭੇੜੀ ਅੰਗ।

ਮਤ ਹੁੰਦੀ ਹੋਏ ਆਣਾ, ਤਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇੱਕ

ਸਵਈਏ ਸ਼੍ਰੀ ਮੁਖ ਬਾਕ ਮਹੱਲਾ ਪੰਜਵਾਂ। ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਸਰਬ ਰਹਿਓ ਭਰਪੂਰ ਸਗਲ ਕਟ ਰਹਿਓ ਬਿਆਪੇ। ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ, ਸਰਬ ਕੀ ਰੱਖਿਆ ਕਰੈ ਆਪੇ ਹਰ ਪਤ। ਅਵਿਨਾਸੀ ਅਵਗਤ ਆਪੇ ਆਪ ਉਤਪਤ, ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਭਤ। ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ, ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀਹ ਕਿਆ ਬਖਾਨੈ। ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ, ਅੰਮ੍ਰਿਤ ਪ੍ਰਭਾ ਸਾਰ ਅਤੁਲ ਭੰਡਾਰ, ਭਰ ਪਰੈ ਹੀ ਤੇ ਪਰੈ ਅਪਰੈ ਅਪਾਰ ਪਰ। ਆਪਨ ਪਾਵਨ ਕਰ ਮੰਤਰ ਨਾ ਦੂਸਰੋ ਧਾਰ, ਪਤ ਪਰਲੋ ਏਕੈ ਨਿਮਖ ਤੋ ਘਰ, ਆਨ ਨਾਹੀ ਸੰਸਰੁ ਜੀਆਰੋ ਨਿਰਮਲ ਕੋਠ ਪਰਾਸ਼ਤ ਜਾਹੇ।

ਖਾਨੇ। ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ, ਸਗਲ ਭਵਨ ਧਾਰੀ ਇਕ ਥੇ ਕੀਏ ਬਿਸਥਾਰੀ। ਪੂਰ ਰਹਿਓ ਸਰਬ ਮਾਹੇ ਆਪ ਹੈ ਨਿਰਾਰੇ, ਹਰ ਗੁਣ ਨਾਹੀ ਅੰਤ ਪਾਰੇ, ਜੀ ਜੰਤ ਸਭ ਥਾਰੇ, ਸਗਲ ਕੋ ਦਾਤਾ ਏਕੈ ਅਲਖ ਮੁਰਾਰੇ। ਆਪ ਹੀ ਧਾਰਨ ਧਾਰੇ, ਕੁਦਰਤ ਹੈ ਦੇਖਾਰੇ, ਵਰਨ ਚਿਹਨ ਨਾਹੀ ਮੁਖ ਨਾਮ ਸਾਰੀ। ਜਨ ਨਾਨਕ ਭਗਤ ਤਰ ਤੁਲ ਬ੍ਰਹਮ ਸੰਸਾਰ, ਏਕ ਜੀਹ ਕਿਆ ਬਖਾਨੈ। ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ, ਸਰਬ ਗੁਣ ਨਿਧਾਨ ਕੀਮਤ ਨਾ ਗਿਆਨ, ਤਿਹਾਨ ਉੱਚੇ ਤੇ ਉੱਚੋ ਜਾਨੀ ਜੈ ਪ੍ਰਭ ਤੇਰੋ ਥਾਨ। ਮਨ ਤਨ ਤੇਰੋ ਪ੍ਰਾਣ ਏਕੈ ਸੂਤ ਹੈ ਜਹਾਨ, ਕਵਨ ਉਪਮਾ ਦਿਓ ਵੱਡੇ ਤੇ ਬਡਾਨ। ਜਾਣੈ ਕੌਣ ਤੇਰੋ ਪਿਓ ਅਲਖ ਪਰ ਦਿਓ, ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀਹ ਕਿਆ ਬਖਾਨੈ। ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ, ਨਿਰੰਕਾਰ ਅਕਾਰ ਅਛਲ ਪੂਰਨ ਅਵਿਨਾਸੀ, ਹਰ ਖਵੰਤ ਅਨੂਪ ਨਿਰਮਲ ਬੇਗਾਸੀ, ਗੁਣ ਗਾਵੇ ਬੇਅੰਤ ਅੰਤਿਕ ਤਿਲ ਨਹੀਂ ਪਾਸੀ।

ਲਉ ਜਿਹੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨ ਹੋ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾ ਆਏ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬਿਦੁਸਤਤ ਕਰੀਐ ਸਿੱਧ ਸਾਧਕ ਤੇਤੀ ਸੁਕੋਰ ਤ੍ਰਿਕੀ ਮਨਾ ਭਰੀਐ ਬ੍ਰਹਮਾਦਿਕ ਸਨਕਾਦਿਕ ਸੇਖ ਗੁਣ ਅੰਤ ਨਾ ਪਾਏ ਅਗਹੋ ਗਹਿਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜਿਹ ਘਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ

ਮਿਲੇ ਦਾਨ ਸੰਤ ਰੇਨ ਜਿਹ ਲੱਗ ਪਵ ਜਲ ਤਰਨਾ ਬਿਨਤ ਕਰੋ ਅਰਦਾਸ ਸੁਨਹੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤੇ ਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਲਿਓ ਦਰੀਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ਼੍ਰੀ ਮੁਖ ਬਾਕ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹ ਫੁਨ ਬਾਂਦੀ ਸੱਠ ਕਠੋਰ ਕੁਚੀਲ ਕੋ ਗਿਆਨੀ ਤਹਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋ ਬਨ ਰੂਪ ਮਾਇਆ ਮਦਮਾਤਾ ਵਿਚਰਤ ਬਿਕਲ ਵਡੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਇਹ ਮੀਠੀ ਜੀ ਮਾਹੇ ਹੇ ਤਾਨੀ ਬਲਵੰਤ ਛਾਪ ਕਰ ਤਿਓ ਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਯੋ ਸ਼ਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ਼੍ਰੀ ਧਾਰ ਰਾਖ ਲੇਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਬਿਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਬੈ ਬਿਦ ਕੁਲਹਾ ਸਮੂਹ ਅਵਧਾਰਨ ਸੌ ਚਿਤ ਚੇਤ ਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹਿਓ ਕਤ ਧੋ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਉ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭਉ ਸਿਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦਪ ਬੂਜਨ ਕੀ ਸਭ ਸੂਜ ਭਰੀ ਬਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਟ ਨਿਕਟ ਬਿਖਮ ਜਰੀ

ਛਤਰ ਨਾ ਪਤਰ ਨਾ ਚੌਰ ਨਾ ਚਾਵਰ ਬਹਿਤੀ ਜਾਤ ਹਿਰਦੈ ਨਾ ਵਿਚਾਰ ਹੋ। ਰਥ ਨਾ ਸਵਨਾ ਗਜ ਸਿੰਘਾਸਨ ਛਿਨ ਮੈਂ ਤਿਆਗ ਨਾਂਗ ਸਿਧਾਰ ਹੋ। ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਘੋ ਦ੍ਰਿਸ਼ਟ ਨਿਹਾਰ ਹੋ। ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਵਿਕਾਰ ਦੋ ਕਰ ਝਾਰ ਹੋ। ਮਿੱਤਰ ਨਾ ਪੁੱਤਰ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸੁੱਖ ਉਲਟਤ ਜਾਤ ਬਿਰਖ ਕੀ ਛਾਰ ਹੋ। ਦੀਨ ਦਿਆਲ ਪੁਰਖ ਪ੍ਰਪੂਰਨ ਛਿਨ ਛਿਨ ਸਿਮਰਹੁ ਅਗਾਮੇ ਅਪਾਰ ਹੋ। ਸ਼੍ਰੀ ਪਤ ਨਾਥ ਸ਼ਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾਰ ਹੋ। ਪ੍ਰਾਣ ਮਾਨ ਦਾਨ ਮਗ ਜੋਹਨ ਮੀਤ ਹੀਤ ਚੀਤ ਦੇ ਲੇਲੇ ਪਾਰੀ।

ਇਹ ਬਿਦ ਕਰਤ ਔਧ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਬਿਧਾਰੀ ਪਸਪੰਖੀ ਬਿਰਖ ਸਥਾਵਰ ਬਹੁ ਬਿਦ ਜੋਨ ਭਰਮਿਓ ਅਤ ਭਾਰੀ ਖਿਨ ਪਲਚ ਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਣ ਪਤਸ਼ਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਵਾਰ ਹੋਤ ਕਥ ਖਾਰੀ ਨਾਨਕ ਸੰਤ ਚਰਨ ਸੰਗ ਉਧਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ ਬ੍ਰਹਿਮਾਦਿਕ ਸਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੋਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁੱਖ ਦੇਵ ਅਰਦਾਨਵ ਇੱਕ ਤਿਲ ਤਾਂ ਕੋ ਮਰਮ ਨਾ ਪਾਵਤ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਕੈ ਤਾਂ ਕੈ ਦਰਸ ਸਮਾਵਤ ਤਿਸ ਹੇ ਤਿਆਗ ਆਨ ਕਉ ਜਚ ਹੇ ਮੁਖ ਦੰਤ ਰਸਨ ਸਗਲ ਜਸ ਘਾਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਭਰਿਓ ਹੈ ਏਤਾ ਗਾਵੇ ਆਕਾਸ ਨਮਾਵਤ ਬਿਸ਼ਟਾਸਤ ਕਰੇ ਮੁਦਰ ਭਰਿਓ ਹੈ ਦਹਿ ਦਿਸ ਧਾਏ ਮਹਾ ਬਿਖਿਆ ਕਉ ਪਰ ਧਨ ਛੀਨ ਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗ੍ਰਸਿਓ ਜਮਦੂਤਨ ਡੰਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗ੍ਰਤ ਗਰਿਓ ਹੈ ਪ੍ਰੇਮ ਭਗਤ ਉਦਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁੱਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤ ਸਰ ਤ੍ਰਿਸ਼ਨਾ ਬਿਨ ਸਜਾਏ ਹਰ ਨਾਮ ਉਚਾਰੀ ਇਸ਼ਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭਧਾਰੀ ਸਾਜਨ ਮੀਤ ਸਖਾ ਹਰ ਬੰਧਪ ਜੀ ਧਾਨ ਪ੍ਰਭ ਪ੍ਰਾਣ ਅਧਾਰੀ ਓਟ ਗਹੀ ਸਵਾਮੀ ਸਮਰੱਥ ਹਾਂ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ

ਮਾਣਿਓ ਸਤਜੁਗ ਤੈ ਮਾਣਿਓ ਚਲਿਓ ਬਲ ਭਾਵਨ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਗੁਰਸੈਨ ਕੋ ਰਾਜ ਅਬੈ ਭਗਤ ਹਾਂ ਜਾਨ ਦੀਓ ਕਲਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦਿ ਪੁਰਖ ਫੁਰਮਾਇਓ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵਹਿ ਸਮਲੋਚਨ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ ਸੁਖ ਦਿਓ ਪਰੀਖਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣ ਗਾਵਹਿ ਪਿਆਲ ਭਗਤ ਨਾਗਾਦ ਭਯੰਗਮ ਮਹਾਦੇਓ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮੁਨ ਬਿਆਸ ਜਿਨ ਬੇਦ ਬਿਆ ਕਰਨ ਵਿਚਾਰਿਅ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀਅ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵਹਿ ਨਵਨਾਥ ਧਨ ਗੁਰ ਸਾਚ ਸਮਾਇਓ ਮਾਧਾਂਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ ਗੁਣ ਗਾਵੈ ਬਲ ਰਾਉ ਸਪਤ ਪਾਤਾਲ ਬਸੰਤੋ ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰ ਬਾ ਪਰੂ ਰਾਉ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਕਰਨ ਸਮਰਥ ਸਤਿਗੁਰੁ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਬੁੱਠੋ ਛੱਜ ਸੁਰ ਨਰ ਗੁਣ ਮੁਨ ਬਯੋ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲੀਓ ਬਰਜ ਪੰਚ ਭੂਤ ਏਕ ਘਰ ਰਾਖ ਲੇ ਸਮਝ ਜਗ ਜੀਤੋ ਗੁਰਦੁਆਰ ਖੇਲੇ ਸਪਤ ਸਾਰ ਰਾਥੁਨ ਮਨ ਲਿਵ ਰਾਖ ਨਿਰੰਕਾਰ।

0: ਅਯੁਨ ਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀਆਂ ਕਲਗਤ ਗੁਰ ਪ੍ਰਵਾਨ ਜਾਂ ਕੀ ਦ੍ਰਿਸ਼ਟ ਅਚਲ ਠਾਣ ਬਿਮਲ ਬੁੱਧ ਸੁਥਾਨ ਪਹਿਰ ਸੀਲ ਸੁਨਾਹੋ ਸਕਤ ਬਿਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤ ਗੁਰ ਪਰਸ ਮੁਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨਕ ਪਾਪ ਪ੍ਰਨਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਿਪਾਲਣ ਆਤਮਰਤ ਸੰਗ੍ਰਹਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੀਹ ਅੰਗਰੋਂ ਰਾਜ ਜੋਗ ਲਹਿਣਾ ਕਰੈ ਸਦਾ ਅਕਲ ਲਿਵ ਰਹਿ ਕਰਨ ਸਿਉ ਇੱਛਾ ਚਾਰਹਾ ਦ੍ਰਹਮ ਸਪੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰਹਾ ਇਹ ਤਤ ਜਾਣਿਓ ਸਰਬਗਤ ਲਖ ਬਿਡਾਣੀ ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਗ੍ਰਾਹਜ ਲਹਿਓ ਹਰ ਪਰਸਿਓ ਕਲ ਸਮੁੱਲ ਵੈ ਜਿਨ ਦਰਸ਼ਨ ਲਹਿਣੇ ਭਇਓ ਮਨ ਵਿਸਾਸ ਪਾਇਓ ਗਹਿਰ ਗਹੋ ਹਧਾਰਥ ਦਿਓ ਗਰਲ ਨਾਸ ਧਨ ਨੱਠਿਓ ਅਮਿਓ ਅੰਤਰਗਤ ਪਿਓ ਰਿਦ ਵਿਗਾਸ ਜਾਗਿਓ ਅਲਖ ਕਲ ਤਰੀ ਜੁਗੰਤਰ ਸਤਿਗੁਰ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ ਉਧਾਰੋ ਚਿਤ ਦਾਰਦ ਹਰਨ ਪਿਖੰਤ ਹੇ ਕਲਮਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰਹਾਂ ਬੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸ਼ਨ ਪਰਸਿਐ ਗੁਰੂ ਕੈ ਅਠ ਸੱਠ ਮੱਜਨ ਹੋਏ ਸੱਚ ਤੀਰਥ ਸੱਚ ਇਸ਼ਨਾਨਰ ਭੋਜਨ ਭਾਉ ਸੱਚ ਸਦਾ ਸੱਚ ਪਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ
1: ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰਨਾਮ ਨਿਦਰਿਆਉ ਜਨਮ ਹਮ ਕਾਲਕ ਧੋਵੈ ਸਕਹੋ ਕਲ ਗੁਰੂ ਸੇਵੀਐ ਐਨਸ ਸਹਿਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਵਈਏ ਮਹਲੇ ਤੀਜੇ ਕੇ ਇੱਕ ਓਂਕਾਰ ਸਤ ਗੁਰ ਪ੍ਰਸਾਦ ਸੋਈ ਪੁਰਖ ਸਿਮਰ ਸਾਚਾ ਜਾ ਕਾ ਇੱਕ ਨਾਮ ਅਸ਼ਾਲ ਸੰਸਾਰੇ ਜਿਨ ਭਗਤ ਭਵਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲੈਣਾ ਥੱਪਿਓ ਜੈਨ ਸਰਬ ਸਿੱਧੀ ਕਵਜਨ ਕਲ ਸੁਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਸ਼ਾਖ ਤਰੋਵਰ ਮਵਲ ਸਰ ਉੱਤਰ ਦੱਖਣ ਪੂਬਰ ਪਸ਼ਚਿਮ ਜੈ ਜੈਕਾਰ ਜਪੰਥ ਨਰ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਸ਼ਚਿਮ ਧਰਿਆ ਸੋਈ ਨਾਮ ਅਸ਼ਾਲ ਭਗਤਾਂ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸਿਮਰੈ ਸੋਇ ਨਾਮ ਜਾਖੇਰ ਕਿੰਦਰ ਸਾਧਕ ਸਿੱਧ ਸਮਾਧ ਹਰਾ ਸਿਮਰੈ ਨਖਿਅਤਰ ਅਵਰ ਤੂ ਮੰਡਲ ਨਾਰਦ ਆਦਿ ਪ੍ਰਹਿਲਾਦ ਵਰ ससी अर यार सूर नामे उलासें सहल लो जिनी उदरिया सोई नाम अषाढ़ भगत भवतारण अमरदास गुर को फुरिया सोई नाम सिमर नाम नाथ निरंजन शिव सन काद समुद्रिया चौरासी सिद्ध बुद्ध जित राते अम्बरीक भव जल तरिया उद्धव अक्रूर तलोचन नामा कल कबीर किल विखरिया सोई नाम अषाढ़ भगत भवतारण अमरदास गुर को फुरिया तित नाम लाग तेतीस त्यावै जति तपीशर मन वसिया सोई नाम सिमर गंगे पिता महाचरण चित अमृत रसिया तित नाम गुरु गंभीर गुरु मत सत कर संगति उदरिया सोई नाम अषाढ़ भगत भवतारण अमरदास गुर को फुरिया नाम कित संसार किरण रव सुर तर सख है उत्तर दक्षिण पूब देश पश्चिम जस भाख है जन्म ताई सकियत जित नाम हृदय निवास है सुर नर गण गंधर विषि दर्शन आसास भलो प्रसिद्ध तीजो तनो कल जोड़ कर त्यायो सोई नाम भगत भव जल हरण गुर अमरदास तै पायो नाम त्यावै देव तेतीस अर साधिक सिन्नर नाम खंड ब्रह्मंड तारी जह नाम समाधि हरख सोग सम कर सहारी नाम शरूमन सर्ब में भगत रहे लिवतार सोई नाम पदार्थ अमर गुर तुस दियो करतार सत सुरो सील बलवंत सत भाए संगत सगन गुरु मत नर वैर लीणा जिस धीरज तुर धवल तुजा सेत बैकुंठ बीणा पर सै संत प्यार जे करतार है संजोग सतगुरु सेव सुख पायो अमर गुर की तो जोग नाम नावन नाम रस खान भोजन नम रस सदा चाय मुख मिष्ट बाणी धन सतगुरु सेवियो जिस पसाए गति अगम जानी कुल समूह समुद्रे पायो नाम निवास सक्यथ जन्म कल उचरै गुर परसेओ अमर प्रकाश बारज कर दाहिने सिद्ध सन्मुख मुख जोवै रिद बसै बावांग जो तीन लुकन तुर मोह हृदय बसै अक ही सोई रस तन ही जातो मुखों भगत उचरै अमर गुरि तरंग रातो मस्तक निशान सचो कर्म कल जोड़ कर त्यायो परस्यो गुरु सतगुर तिलक सर्बिय चितन पायो चरण ता पर सकियथ चरण गुर अमर पवल रे हथ ता पर सकियथ हथ लगै गुर अमर पै जी तम पर सकियथ जी गुर अमर पणिजै नैन तम पर सकियथ नैन गुर अमर पखिजै श्रवण तम पर सकियथ श्रवण गुर अमर सुनिजै सकियथ सो ही जित ही बसै गुर अमर दास निज जगत पित सकियथ सो सिर जल पपणै जो सिर निवै गुर अमर नित ते नर दुख न भुख ते नर नितन न कहियै ते नर शोक न हुए ते नर से अंत न लहियै ते नर सेब न करह ते नर से सह समपै ते नर दुलीचै बहै ते नर उथप बिथपै सुख लह ते नर संसार में अपै पट रिप मद ते सकियत ते नर जल पणै गुरु अमरदास प्रसन्न जी तैं पढ़ियो एक मन धरियो एक कर एक पछाण्यो नैन बैन मोह एक एक दो ठाए न जाण्यो सुपन एक प्रतख एक इकस महलीणो तीस एक अर पंज सिद्ध पैंतीस नखीणो एकहु जे लाख लखों अलक है एक एक कर वरण्यो गुर अमरदास जल पणै तू एक लोड़ै एक मन्यो जे मत गही जय देव ਜੇ ਮਤ ਨਾਮੈ ਸਮਾਣੀ, ਜੇ ਮਤ ਤਰਲੋਚਨ ਚਿਤ ਭਗਤ ਕੰਬੀ ਰਹਿ ਜਾਣੀ। ਰੁਕਮਾਂਗਦ ਕਰਤੂਤ ਰਾਮ ਜੰਪੋ ਨਿਤ ਭਾਈ, ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਤੈਂ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਸੋ ਮਤ ਜਲ ਜਾਣੀ ਜੁਗਤ। ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵਾਂ ਮੁਕਤ। ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸ ਹੈ। ਗੁਰ ਅਮਰਦਾਸ ਪਰਸੀਐ ਸਿ ਸਾਧਕ ਆਸਾਸ ਹੈ। ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕ ਹੈ। ਗੁਰ ਅਮਰਦਾਸ ਪਰਸੀਐ ਪਉ ਲੱਭੈ ਗੋ ਚੁੱਕੈ, ਇੱਕ ਬਿੰਦ ਗੁਣ ਜੋ ਤੋ ਰਹਿ ਜਸ ਮੰਤਰ ਮਾਨਵ ਲਹਿ ਜਾਲ ਪਾ ਪਦਾਰਥ ਇਤੜੇ। ਗੁਰ ਅਮਰਦਾਸ ਡਿੱਠੈ ਮਿਲੈ ਸਚ ਨਾਮ ਕਰਤਾਰ, ਸੋਦਰ ਨਾਨਕ ਸੰਗ ਰਿਓ ਤਾਂਤੇ ਅੰਗਦ ਲੈਣਾ ਪ੍ਰਗਟ, ਤਾਸ ਚਰਨ ਡਿਵ ਰਹਿਓ ਤਿਤ ਕੁੱਲ। ਗੁਰ ਅਮਰਦਾਸ ਆਸਾ ਨਿਵਾਸ, ਤਾਸ ਗੁਣ ਕਮਣ ਵਖਾਣੋ, ਜੋ ਗੁਣ ਅਲਖ ਅਗਮ ਤਿਨਹਿ ਗੁਣ ਅੰਤ ਨ ਜਾਣਿਓ। ਬੋਹਿਤ ਹੈ ਵਿਧਾਤੇ ਨਿਰਮਿਓ, ਬੋਹਿਤ ਹੋ ਵਿਧਾਤੈ ਨਿਰਮਿਓ, ਸਭ ਸੰਗਤ ਕੋ ਲਿਓ ਧਰਨ। ਗੁਰ ਅਮਰਦਾਸ ਕੀਰਤ ਕਹਿ ਤ੍ਰਾਹਿ ਤ੍ਰਾਹਿ ਤੋ ਪਾ ਸ਼ਰਨ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜੇ ਸਿੱਖਾਂ ਸੰਗਰਿਓ ਤਤ ਹਰ ਚਰਨ ਮਿਲਾਇਓ। ਨਾਨਕ ਕੁਲ ਨਿੰਮਲ ਅਵਤਰਿਓ, ਅੰਗਦ ਲੈਣੇ ਸੰਗ ਹੋ। ਗੁਰ ਅਮਰਦਾਸ ਤਾਰਨ ਤਰਨ, ਜਨਮ ਜਨਮ ਪਾ ਸ਼ਰਨ ਤੋ, ਜਪ ਤਪ ਸਤ ਸੰਤੋਖ ਭੇਖ ਦਰਸ਼ਨ ਗੁਰ ਸਿੱਖਾਂ, ਸ਼ਰਨ ਪਰੇ ਤੇ ਉਬਰੈ ਛੋਟ ਜੰਪਰ ਕੀ ਲਿਖਾਂ। ਭਗਤ ਭਾਏ ਭਰਪੂਰ ਦੇ ਉਚਰੈ ਕਰਤਾਰ, ਗੁਰ ਗੋਹਰ ਦਰੀਆਉ ਪਲਕ ਡੁਬੰਤ ਹੰਤਾਰ। ਨਾਨਕ ਕੁਲ ਨਿੰਮਲ ਅਵਤਰਿਓ, ਗੁਣ ਕਰਤਾਰੈ ਉਚਰੈ, ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁੱਖ ਦਰਿਦਰ ਪਰ ਹਰ ਪਰੈ। ਚਿਤ ਚਿਤ ਮੋ ਅਰਦਾਸ ਕਹੋ, ਪਰ ਕੈ ਪੀ ਨਾ ਸਕੋ, ਸਰਬ ਚਿੰਤ ਤੁਝ ਪਾ ਸਾਧ ਸੰਗਤ ਹਾਂ ਤਕੋ। ਤੇਰੇ ਹੁਕਮ ਪਵੈ ਨੀਸਾਣ, ਤਉ ਕਰੋ ਸਾਹਿਬ ਕੀ ਸੇਵਾ, ਜਬ ਗੁਰ ਦੇਖੈ ਸ਼ੁਭ ਦਿਸ਼ਟ, ਨਾਮ ਕਰਤਾ ਮੁਖ ਮੇਵਾ। ਅਗਮ ਅਲਖ ਕਾਰਨ ਪੁਰਖ, ਜੋ ਫੁਰਮਾ ਮੈਂ ਸੋ ਕਹਾਂ, ਗੁਰ ਅਮਰਦਾਸ ਕਾਰਨ ਕਰਨ, ਜਿਵ ਤੂੰ ਰੱਖੈ ਤਿਵ ਰਹਾਂ ਭਿਖੇ ਕੇ। ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ, ਸੱਚ ਸੱਚ ਜਾਣੀਐ ਇੱਕ ਚਿਤਨ ਲਿਵਲਾਵੈ, ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨ ਧਾਵੈ, ਨਿਰੰਕਾਰ ਕੈ ਵਸੈ ਦੇਸ਼, ਹੁਕਮ ਬੁਝ ਵਿਚਾਰ ਪਾਵੈ। ਕਲ ਮਾਹਿ ਰੂਪ ਕਰਤਾ ਪੁਰਖ, ਸੋ ਜਾਣੈ ਜਿਨ ਕਿਛੁ ਕੀਓ, ਗੁਰ ਮਿਲਿਓ ਸੋਈ ਭਿਖਾ ਕਹੈ, ਸਹਿਜ ਰੰਗ ਦਰਸ਼ਨ ਦਿਓ। ਰਹਿਓ ਸੰਤ ਹਾਂ ਢੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁਖੋਂ ਏ ਪੰਡਤ ਮਿੱਠੇ। ਬਰਸ ਏ ਕਹੋ ਫਿਰਿਓ ਕਿਨੈ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਹਰ ਨਾਮ ਛੋਟ ਦੂਜੈ ਲੱਗੇ, ਤਿਨਕੇ ਗੁਣ ਹੋ ਕਿਆ ਕਹੋ, ਗੁਰਦਈ ਮਿਲਾਇਓ ਭਿਖਿਆ, ਜਿਮ ਤੂੰ ਰੱਖੈ ਤਿਵ ਰਹਾਂ। ਪੈਰ ਸਮਾਦ ਸਨਾ ਗਿਆਨ ਹੈ ਆਸਣ ਚੜਿਓ, ਤਰਮ ਧਨ ਕਰ ਗਇਓ ਭਗਤ ਸੀਲ ਸਰ ਲੜਿਓ, ਪਹਿ ਨਿਰਭਉ ਹਰਿ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ। ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ, ਭਲੋ ਪੁਹਾਲ ਤੀਜੋ ਤਨਾ ਨਿਰਪਤ ਨਾਥ ਨਾਨਕ ਬਾਰ, ਗੁਰ ਅਮਰਦਾਸ ਸਚ ਸਲ ਭਣ ਤੈ ਦਲਿ ਤੋਇਮ ਯੁੱਧ ਕਰ। ਕੰਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨਯਾਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ अंत को पावे। रुद्र ध्यान ज्ञान सतगुर के कब जन पल।

ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵਾਂ ਗੁਰ ਪ੍ਰਸਾਦ ਹਰ ਗੁਣ ਸਦ ਗਾਵਾਂ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਬਿਨਾਸ਼ੀ ਅਭਗਤ ਧਿਆਇਓ ਤਿਸ ਪੇਟੇ ਦਾਰਿਦਰ ਨ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪਾ ਗੁਣ ਬਿਮਲ ਸੁਜਨ ਜਨ ਕੇਰੇ ਅਮਿਰ ਨਾਮ ਜਾਂ ਕਉ ਫੁਰੇ ਆਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੀ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮ ਦਸਰਿ ਭਰ ਪਰੇ ਛੁਟਤ ਪਰਵਾਯਮ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਬ ਜਨੋ ਸੇਵਾ ਕਰੀਆ ਤਿਨ ਪਉ ਨਿਵਾਰਿਅਨ ਪੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਧਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮ ਦਸਰਿਆ ਭਰ ਭਰੇ ਸਤਿਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਪਇਆ ਜਾਗਿਆ ਮਨ ਕਮਲ ਸਹਿਜ ਪ੍ਰਕਾਸ਼ਿਆ ਅਪੈ ਨਿਰੰਜਨ ਕਰਹਿ ਲਹਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮ ਦਸਰਿਅ ਭਰ ਭਰੇ ਅਨਪਉ ਨ ਮਾਨਿ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੀ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮ ਦਸਰਿਆ ਭਰ ਭਰੇ ਅਪਾਰ ਪਰੇ ਪਾਇਓ ਅਪਾਰ ਦੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਹੇ ਹਰ ਭਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸਹਿਜ ਸੇ ਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੇ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤੀ ਉਪਜੈ ਦੁਰਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗ ਨ ਹੁਟੈ ਸੰਜਮ ਸਤ ਸੰਤੋਖ ਸੀਲ ਸਨਾ ਮੁਫੁਟੈ ਸਤਿਗੁਰ ਪ੍ਰਮਾਣ ਬਿਦ ਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਭੈ ਅਮਰ ਪਦ ਪਾਇਓ ਜਗ ਜਿਤਾ ਸਤਿਗੁਰ ਪ੍ਰਮਾਣ ਮਨ ਇਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਨ ਨਾਮ ਦ੍ਰਿੜਾਇਓ ਨਵ ਨਿਦ ਨਾਮ ਨਿਦਾਨ ਰਿਦ ਸਿਧ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸ਼ੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰੂ ਨਾਮ ਦ੍ਰਿੜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਭਾਵ ਪ੍ਰੀਤ ਪੁਬਲੀ ਨਾ ਹੁਟੈ ਸਤਿਗੁਰ ਸ਼ਬਦ ਯਥਾ ਅਮੇ ਧਾਰਾ ਰਸ ਗੁਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਅਜੁਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਭਿਗਤਿ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਮ ਨਿਦਾਨ ਭਗਤਾਂ ਪਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬੇਸ਼ਕੀ ਬਿਖੈ ਨਿਵਾਰਨ ਸਹਿਜ ਧਰੋਵਰ ਫਲਿਓ ਗਿਆਨੀ ਅੰਮ੍ਰਿਤ ਫਲ ਲਾਗੀ ਗੁਰਪ੍ਰਸਾਦ ਪਾਈਏ ਧਨ ਤੇ ਜਨ ਬੜ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸੇਜ ਸਦਾ ਸਹਿ ਸ਼ਾਵਾਨ ਸੰਤੋਖ ਸਰਾਚੋ ਸਦਾ ਸੀਲ ਸਨਾ ਸੋ ਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਤ ਬੋ ਹੈ ਅਜੋਨੀਓ ਭਾਲੇ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ
ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਰਿ ਹਿਰਦੈ ਨਵਾਸੈ, ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੁਰੰਤਰ ਨਾਸੈ। ਗੁਰ ਜਿਨ ਕੋ ਸੋ ਪ੍ਰਸੰਨ ਮਾਨੀ ਅਭਿਮਾਨ ਨਵਾਰੈ। ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗਭਗ ਜਲ ਤਾਰੈ, ਪਰਚੋ ਪਰਮਾਨ ਗੁਰ ਪਾਇਓ ਤਿਨ ਸਕੇ ਅਥੋ ਜਨਮ ਜਾਗੁ। ਸ੍ਰੀ ਗੁਰੂ ਸ਼ਰਨ ਭਜ ਕਲ ਕਬ, ਭੁਗਤ ਮੁਕਤ ਸਭ ਗੁਰੂ ਲਗ। ਸਤਿਗੁਰ ਖੇਮਾ ਤਾਣਿਆ ਜੁਗ ਜੂਰ ਸਮਾਣੇ, ਅਨ ਭਉ ਨੀਜਾ ਨਾਮ ਟੇਕ ਜਿਤ ਭਗਤ ਅਗਾਣੇ। ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਰਾਜੋ ਗੁਰ ਰਾਮਦਾਸ ਤੁਮ ਹੂੰ ਰਸ ਜਾਣੇ। ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਤਰਿਆ, ਸਤ ਸੰਤੋਖ ਸਮਾਚਰੀ ਅਪਰਾ ਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇ ਸੁ ਪਾਵੈ। ਇਹ ਜਨਕ ਰਾਜ ਗੁਰ ਰਾਮਦਾਸ ਤੁਜਹੀ ਬਣਿਆ ਵੈ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ, ਦੁੱਖ ਪਾਪ ਕਉ ਕਤ ਹੋਵੈ ਜੀ ਉਤਾਰਨ ਤਰਨ। ਖਿਨ ਮਾਤਰ ਜਾਂ ਕੁਦ੍ਰਿਸ਼ਟ ਧਾਰੈ, ਸ਼ਬਦ ਰਿਧ ਵਿਚਾਰ ਕਾਮ ਕ੍ਰੋਧ ਖੋਵੈ ਜੀਉ ਜੀਅਨ। ਸਭਨ ਦਾਤਾ ਅਗਮ ਗਿਆਨ ਵਿਖਿਆ, ਤੈ ਅਹਿਨ ਸਧਿਆਨ ਧਾਵੈ ਭਲਕ ਨ ਸੋਵੈ ਜੀਉ। ਜਾਂ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ, ਗੁਰਮੁਖ ਗਿਆਨ ਦੁਰ ਮਤ ਮਹਿਲ ਧੋਵੈ ਜੀਉ। ਸਤਿਗੁਰ ਨਾਮ ਇਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ, ਦੁੱਖ ਪਾਪ ਕਉ ਕਤ ਹੋਵੈ ਜੀਉ। ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾਂ ਕਿਸੇ ਵਸੇ ਦਸਾਦ ਮਨ ਜਨ ਸੁਰ ਨਰ, ਜਾ ਚਹਿ ਸ਼ਬਦ ਸਰ ਏਕ ਲਿਵ ਲਾਈ ਹੈ। ਪੁਨ ਜਨ ਕੋ ਤੇਰਾ ਅਪਾਰ, ਨਿਰਭਉ ਨਿਰੰਕਾਰ, ਅਕਥ ਕਥਨ ਹਰ ਤੁਜਹਿ ਬੁਝਾਈ ਹੈ। ਭਰਮ ਭੂਲੇ ਸੰਸਾਰ ਛੁਟੋ, ਜੂਨੀ ਸੰਘਾਰ ਜਮਕੋ, ਨ ਡੰਡ ਕਾਲ ਗੁਰਮਤ ਧਿਆਈ ਹੈ। ਮਨ ਪ੍ਰਾਣੀ ਮੁਕਤ ਵਿਚਾਰੇ ਐਨ ਸਜਪ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਹਾਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ, ਕਮਨ ਉਪਮਾ ਦਿਉ ਕਮਨ ਸੇਵਾ ਸਰਿਉ, ਏਕ ਮੁਖ ਰਸ ਨਰਸੋ ਜੁਗ ਜੋਰ ਕਰ। ਫੁਨ ਮਨ ਬਚ ਕ੍ਰਮ ਜਾਨ ਅਨਤ, ਦੂਜਾ ਨ ਮਾਨ ਨਾਮ ਸੋ ਅਪਾਰ ਸਾਰ, ਦੀਨੋ ਗੁਰ ਰਿਦ ਤਰ ਨਲ ਕਵ ਪਾਰਸ ਪਰਸ, ਕਸ ਕੰਚਨਾ ਹੋਏ ਚੰਦਨਾ ਸੁਭਾਸ, ਜਸ ਸਿਮਰਤ ਅਨ ਤਾਰੂ। ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰ, ਜੀਹੋ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਾਰ। ਰਾਜੋਗ ਤਖਤ ਦੀਅਨ ਗੁਰ ਰਾਮਦਾਸ, ਪ੍ਰਥਮੇ ਨਾਨਕ ਚੰਦ ਜਗਤ ਭਇਓ, ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ਼। ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ, ਪੰਚਭੂਤ ਬਸ ਕੀਨੇ ਜਮਤ ਨੰਤਰਾਸ਼। ਗੁਰ ਅਮਰ ਗੁਰੂ ਸ਼੍ਰੀ ਸਤ ਕਲ ਯੁਗ ਰਾਖੀ ਪਤ, ਅਗਨ ਦਿਖਤ ਗਤ ਚਰਨ ਕਮਲ ਜਾਸ, ਸਭ ਬਿਦ ਮਨਿਉ ਮਨ ਤਬਈ ਭਇਓ ਪ੍ਰਸੰਨ। ਰਾਜ ਯੁਗ ਤਖਤ ਦੀਅਨ ਗੁਰ ਰਾਮਦਾਸ, ਲੱਡ ਜਿਸ ਇਹ ਤਾਰੇ ਓ ਧਰਤੀ ਅਰ ਵਿਓਮ ਸਾਰ ਪਾਵਨ, ਤੇ ਨੀਰ ਸਾਰੇ ਅਵਰ ਅਨਲਿਆ ਨਾਦ ਕੀਓ, ਸਾਸਰਿਖ ਸੂਰ ਦਿਨ ਸੈਲ ਤਰੂ ਫਲ ਫੁਲ ਦੀਓ, ਸੁਰ ਨਰ ਸਪਤ ਸਮੁੰਦਰ ਕੀ ਧਾਰਿਓ ਤ੍ਰਿਭਵਨ ਜਾਸ। ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ਼, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਲੋਹੋ ਹੋਇਓ ਲਾਲ ਨਦ ਸਤਿਗੁਰ ਜਦ ਧਾਰੈ, ਭਾਣ ਮਨ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ। ਦੁੱਖ ਦਰਿਦਰ ਤਿਨਕੇ ਗਏ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਾਸ਼ ਪਰੇਤ ਸੁਰ ਨਰ ਭਏ। ਜਾਮ ਗੁਰੂ ਹੋਏ ਵੱਲ ਧਨ ਕਿਉ ਗਰਬ ਦਿਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੀਂ ਕਿਆ ਕਿਜੇ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚ ਹੰਕਾਰ। ਜੋ ਗੁਰੂ ਗੁਰੂ ਐ ਨਿਸ ਜਪੈ,
दास पट बिनत कहे, जो गुरु नामृत में तरह, सो जन्म मरण दोथी रह। गुर बिन कोर अंधार, गुरु बिन समझ न आवे। गुर बिन सुरत न सिद्ध, गुरु बिन मुक्त ना पावे। गुर कर सच विचार, गुरु कर रे मन मेरे। गुर कर शब्द सपौने, अघन कटे सब तेरे। गुर नैन बैन गुर गुर करो, गुरु सत कब नल कै। जिन गुरु न देखियो न कियो, ते अकियाथ संसार में। गुरु गुरु गुर कर मन मेरे, तारण तरन समर्थ कलयुग। सुनत समाध शब्द जिस केरे, पुन दुख ना सुखदायक सूरो। जो धरत ध्यान बसत तिह नेरे, पूरो पुरख हृदय हर सिमरत। मुक्ति कति अग जाहे परेरे, ज्यों हर बुद्ध रिद्ध सिद्ध चाहत। गुरु गुरु गुर कर मन मेरे, गुरु मुख देख गुरु सुख पायो। हुती जो प्यास पियूस पवन की, बंचत सिद्को बिद मिलायो। पूर्ण पोमन ठौर बसो, रस बासन स्यों जो दहन दिशता आयो। गोबिंद वाल गोबिंदपुरी, समझलन तीर बिपास बनायो। गयो दुख दूर बरखन को, सो गुरु मुख देख गुरु सुख पायो। समरथ गुरु सिर हाथ तरयो, गुर कीनी कृपा हर नाम दियो। जिस देख चरन अघन हरियो, निसबासुर एक समान त्यान। सो नाम सुने सुत पान डरियो, पण दासो आस जगत्र गुरु की। परस भेट परस करियो, रामदास गुरु हर सत कियो। समरथ गुरु सिर हथ धरियो, अब राखो दास पाठ की लाज। जैसी राखी लाज, भगत प्रहलाद की। हर नाखश फारी करे आज, फन द्रौपदी लाज रखी। हर प्रभ जी शीनत बस्त्र दीन बहु साज। सुदामा अपदा ते राखिया, सदामा अपदा ते राखिया। गन का पड़त पूरे ते काज, श्री सतगुर सो प्रसन्न कलयुग होए। राखो दास पाठ की लाज, झोलना गुरु गुर गुरु गुर गुरु। जप प्राणियो शब्द हर हर, जप नाम नम नैदय पै रसनीय है। नैस रस सत कर जानियो, फुन प्रेम रंग पाइय गुर मुख। तियाइय अन मारग तजो, भजो हर ज्ञानियो। बचन गुर रिद तरो, पंच पू बस करो। जन्म कुल उदर दबार हर मानियो। ज्यों त सब सुखे ते उत तुम बंछवो। गुरु गुर गुरु गुर गुरु जप प्राणियो, गुरु

ਗੁਰ ਨਾਨਕ ਸੱਚ ਨੀਮ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਪਰੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰੂ ਸਮਾਣਿਓ ਅਜੂਨੀ ਸੰਭਵਿਓ ਸੁਜਾ ਸਕਲ ਕਵੀਨ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਣੋ ਸਦ ਜੀਵਨ ਅਰਜਨ ਅਬੋਲ ਅਜੂਨੀ ਸੰਭਉ ਭਏ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਭਉ ਅਗਾਹ ਗਾਹਣ ਪਰਮ ਭ੍ਰਾਂਤ ਦਹਿਣ ਸੀਤਲ ਸੁਖ ਦਾਤੋ ਅਸੰਭਉ ਅਸੰਭਉ ਉਦਵਿਓ ਪੁਰਖ ਪੂਰਨ ਵਿਧਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰਪੂਰਾ ਪਾਇਓ ਬਡਭਾਗੀ ਲਿਵਲਾਗੀ ਮੇਦਨ ਪਰ ਸਹਿਤਾ ਭੈ ਪੰਜਨ ਪਰ ਪੀਰ ਨਿਵਾਰਣ ਕਲ ਸਹਾਰ ਤੋਹੇ ਜਸ ਬਕਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਝਾਏ ਅਰਜਨ ਹਰ ਭਗਤ ਧਰਮ ਧੀਰ ਗੁਰਮਤਿ ਗੰਭੀਰ ਪਰ ਦੁਖ ਬਿਸਾਰਣਾ

ਗੁਰ ਅਰਜਨ ਕਲ ਉਚਰੈ ਤੈ ਰਾਜ ਯੋਗ ਰਸ ਜਾਣਿਓ। ਭੈ ਨਿਰਭਉ ਮਾਣਿਓ ਲੋਕ ਮੈਂ ਅਲਖ ਲਖਾਇਓ, ਅਗਾਮੀ ਅਗੁਚਰ ਗਤ ਗੰਭੀਰ, ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਨ, ਰਾਜ ਮੈਂ ਜੋਗ ਕਮਾਇਓ। ਧਨ ਧਨ ਗੁਰ ਧਨ ਅਭਰ ਸਰ ਸੁਭਰ ਭਰਾਇਓ, ਗੁਰ ਗਮ ਪ੍ਰਮਾਣ ਅਜਰ ਜਰਿਓ, ਸਰ ਸੰਤੋਖ ਸਮਾਇਓ। ਗੁਰ ਅਰਜਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ, ਆਮਿਓ ਰਸਨਾ ਬਦਨ ਬਰਦਾਤ ਅਲਖ ਪਾਰ, ਗੁਰ ਸੂਰ ਸ਼ਬਦ ਹੋਮੈ ਨਿਵਾਰਿਓ, ਪੰਚਾਹਰ ਨਿਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ। ਹਰ ਨਾਮ ਲਾਗ ਜਗ ਉਦਰਿਓ, ਸਤਿਗੁਰ ਹਿਰਦੈ ਬਸਾਇਓ। ਗੁਰ ਅਰਜਨ ਕਲ ਉਚਰੈ ਤੈ ਜਨ ਕਹ ਕਲਸ਼ ਦੀ ਪਾਇਓ। ਸੋਰਠੇ

ਸਤਿਗੁਰ ਸ਼ਬਦ ਸਾਰਿਓ ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਤਾ ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਦਰਿਓ ਜਗਤ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰਿਆ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਤ ਸਿਉਂ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿਖੋ ਨੈਣ ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਔਰ ਆਦਿ ਪੁਰਖ ਪ੍ਰਤੱਖ ਲਿਖਿਓ ਅਸ਼ਰ ਮਸਤਕ ਧੋਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨ ਮੁਖ ਰਹੋ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਬੇ ਤਰੋ ਤੇ ਜਨ ਜਾਚੋ ਜਗਤ੍ਰ ਪਰ ਜਾਨੀਅਤ ਬਾਸੁਰ ਰੈਨ ਬਸ ਜਾਂ ਕੁਹਿਤ ਨਾਮ ਸਿਉਂ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀਅਤ ਤਾਮ ਸਿਉਂ

तिनके दुख कोटक दूर गए, मथुरा जिन अमृत नाम पियो।

0: एक ओंकार सत नाम कर्ता पुरख निर्भउ निर्वैर अकाल मूरत अजूनी सैभं गुर प्रसाद। श्लोक 12 ते वधीक महला पहला। ਉਹ ਤੰਗੀ ਪੈ ਉਹ ਹਰੀ ਗਹਿਰੀ ਗੰਭੀਰੀ ਸੱਸੜ ਸੋਈਆ ਕਿਵਕਣੀ ਨਿਮਨ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਬੜੀ ਸਕੀਏ ਤੌ ਲਹਿਰੀ ਸੇ ਪੀ ਢੈਂਦੇ ਡਿੱਠ ਮੈਂ ਮੁੰਦ ਨਾ ਗਰਬ ਥਣੀ ਸੁਣ ਮੁੰਦੇ ਹਰਨਾ ਕੀਏ ਕੂੜਾ ਵਹਿਣ ਅਪਾਰ ਪਹਿਲਾਂ ਵਸਤ ਸਿਝਾਣ ਕੈ ਤਾਂ ਕੀਚੈ ਵਾਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੁੰਜੈਕਾਰ ਜਿਤ ਦੋਹੀ ਸੱਜਣ ਮਿਲਣ ਲਵ ਮੁੰਦੇ ਵਿਚਾਰ ਤਨ ਮਨ ਦੀ ਜੈ ਸੱਜਣਾ ਐਸਾ ਹੱਸਣ ਸਾਰ ਤੇ ਸਿਉ ਨੇ ਨਾ ਕੀ ਚਈ ਜੇ ਦਿਸੈ ਚੱਲਣ ਹਾਰ
1: ਜਿਨੇ ਕਰ ਬੁਝਿਆ ਤਿਨਾ ਵਿਟਮ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂੰ ਪੁਛਤ ਡੰਨ ਕਲ ਤਾਹੂੰ ਕਰੇ ਸਜਾਣ ਵੰਨਿਆ ਇੰਨੀ ਕੱਪਰੀ ਚਾੜ ਚੱਕੜ ਹਾਰ ਲੈਣੀ ਵਹਿਣ ਲਖੇਸਰੀ ਸਤਿਗੁਰ ਸਿਉ ਲਾਏ ਬੇੜੇ ਡੁੱਬਣ ਨਾਹੇ ਪਾਓ ਨਾਨਕ ਦੁਨੀਆ ਕੈਸੀ ਹੋਈ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਿਹੋ ਕੋਈ ਭਾਈ ਬੰਦੀ ਹੇ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ ਸਿਰ ਖੋਇਨ ਨਾਉ ਲੈਣ ਕਰਨ ਸਮਾਏ ਨਾਨਕ ਤਿੰਨ ਬਲਹਾਰੇ ਜਾਏ ਰੇ ਮਨ ਡੀਨ ਡੋਲੀਐ ਸੀਧੈ ਮਾਰਗ ਧਾਉ ਪਾਛੇ ਬਾਗ ਡਰਾਵਣ ਆਗੇ ਅੰਤ ਲਾਉ ਸਹਿਸੇ ਜੀਰਾ ਪਾਰਿਓ ਮਾਂ ਕੋ ਨ ਢੰਗ ਨਾਨਕ ਗੁਰਮ ਛੂਟੀ ਆਏ ਹਰ ਪ੍ਰੀਤਮ ਸਿਉ ਸੰਗ ਬਾਗ ਮਰਹਿ ਮਨ ਮਾਰੀ ਹੈ ਜੇ ਸਤਿਗੁਰ ਦੀਖਿਆ ਹੋਏ ਆ ਪਛਾਣੇ ਹਰ ਮਿਲੈ ਬੌਣ ਨ ਮਰਨਾ ਹੋਏ ਕੀ ਚੜਾਦ ਨ ਬੁੱਢਾਈ ਕਾਨਦ ਨਿਹਾਲ ਨਾਨਕ ਗੁਰਮੁਖ ਉਬਰੈ ਗੁਰ ਸਰਬਤ ਸੱਚੀ ਪਾਲ ਅਗਨ ਮਰੇ ਜਲ ਲੋੜ ਲੋ ਵਿਣ ਗੁਰ ਨਿਤ ਜਲ ਨਾਏ ਜਨ ਮਰੇ ਪਰਮਾਈਏ ਜੇ ਲਾ ਕਰਮ ਕਮਾਏ ਜਮ ਜਗਾਤ ਨ ਲੱਗੇ ਜੇ ਚੱਲੇ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੇ ਮਨ ਲਾਏ ਕੱਲਰ ਕਿਹੜੀ ਛੱਪੜੀ ਕਊਆ ਮਲ ਮਲ ਨਹਾਏ ਮੰਤਨ ਐਵਗ ਮੰਤਨ ਮੈਲਾ ਅਵਗਣੀ ਚਿੰਝ ਭਰੀ ਗੰਦੀ ਆਏ ਸਰਵਰ ਅੰਸ ਨ ਜਾਣਿਆ ਕਾਕ ਪੰਗੀ ਸੰਗ ਸਾਕਤ ਸਿਉ ਵੈਸੀ ਪ੍ਰੀਤ ਹੈ ਬੂਜੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਗਮਾਓ ਨਿਰਮਲ ਨਾਵਣ ਨਾਨਕਾ ਗੁਰਤੀਰਥ ਦਰਿਆਓ ਜਨਮੈ ਕਾ ਫਲ ਕਿਆ ਗਣੀ ਜਾਂ ਹਰ ਭਗਤ ਨ ਪਾਓ ਪੈਦਾ ਖਾਦਾ ਬਾਦ ਹੈ ਜਾਂ ਦੂਜਾ ਪਾਓ ਵੇਖਣ ਸੁਣਨਾ ਝੂਠਾ ਮਨ ਝੂਠ ਮੁਖ ਝੂਠਾ ਆ ਲਾਓ ਨਾਨਕ ਨਾਮ ਸਲਾਹ ਤੂੰ ਹਰਾਮੇ ਆਵੋ ਜਾਓ

ਕਰਨ ਚੋਟੈ ਸੇਤੀ ਜੋ ਮਰੈ ਲੱਗੀ ਸਾ ਪ੍ਰਵਾਨ ਜਿਹਨੂੰ ਲਾਏ ਤਿਸ ਲੱਗੇ ਲੱਗੀ ਤਾਂ ਪ੍ਰਵਾਨ ਪਿਰਮ ਪਗਾਮ ਨ ਨਿਕਲੈ ਲਾਇਆ ਤਿੰਨ ਸਜਾਣ ਭਾਂਡਾ ਤੋਵੇ ਕੌਣ ਜੇ ਕੱਚਾ ਸਾਜਿਆ ਤਾ ਤੋ ਪਾਂਜਰ ਲਾਏ ਕੂੜਾ ਪਾਜਿਆ ਭਾਂਡਾ ਅਣਗ ਰਾਜਾ ਤਿਸ ਭਾਵ ਸੀ ਭਰਮ ਜੋਤ ਜਗਾਏ ਵਾਜਾ ਵਾਸ ਸੀ ਮਨੋ ਜਨ ਦੇ ਕੂਪ ਕਿਹਾ ਬਿਰਦ ਨ ਜਾਣੀ ਮਨ ਆਉਂਦਾ ਆਉਂਦਾ ਕਵਲ ਦਿਸਨ ਖਰੇ ਕਰੂਪ ਇੱਕ ਕਹਿ ਜਾਣ ਕਿਹਾ ਬੂਜਣ ਤੇ ਨਰ ਸੁਸਰੂਪ ਇੱਕ ਨਾ ਨਾਦ ਨਾ ਬੇਦ ਨ ਗਿਆ ਰਸ ਰਸ ਕਸ ਨਾ ਜਣੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਖਲ ਸਰ ਅੱਖਰ ਕਾ ਪਿਓ ਨ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕ੍ਰੰਤ ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ ਜਪ ਤਾ ਸੰਕ ਮਾਵੇ ਕਰਮ ਸੀਲ ਸੰਤੋ ਕਾ ਰੱਖੇ ਧਰਮ ਬੰਧਨ ਤੋੜੇ ਹੋਵੇ ਮੂਤ ਸੋਈ ਬ੍ਰਾਹਮਣ ਪੂਜਣ ਜੂਤ ਖਤਰੀ ਸੋ ਜੋ ਕਰਮਾਂ ਕਾ ਸੂਰ ਪੁੰਨ ਦਾਨ ਕਾ ਕਰੇ ਸਰੀਰ ਖੇਤ ਪਛਾਣੇ ਬੀਜੇ ਦਾਨ ਸੋ ਖਤਰੀ ਦਰਗਹਿ ਪਰਵਾਨ ਲਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀਤ ਸੰਭਾਲ ਸਭਨੇ ਘਟੀ ਸੋ ਵਸੈ ਸਹਿਬਿਨ ਘਟ ਨ ਕੋਏ ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਏਤ ਮਾਰਗ ਪੈਰ ਤਰੀਜੈ ਸਿਰ ਦੀਜੇ ਕਾਣ ਨਾ ਕੀਜੈ ਨਾਲ ਕਰਾੜਾ ਦੋਤੀ ਕੂੜੇ ਕੂੜੀ ਪਾਏ ਮਨ ਜਾਪੇ ਮੂਲਿਆ ਆਵੇ ਕਿੱਥੇ ਥਾਏ ਗਿਆਨਹੀਣ ਗਾ ਅਗਿਆਨ ਪੂਜਾ ਅੰਧ ਵਰਤਾਵਾ ਪਾਓ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋਂ ਨਾ ਬਾਕੀ ਮਾਣੂ ਕੱਲੇ ਉੱਠੀ ਚੱਲੇ ਸਾਧਨਾ ਹੀ ਇਹ ਵੀ ਗੱਲੇ ਰਾਮ ਚੁਲੇ ਦਲ ਮੇਲਵੇ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਾਂ ਜੋ ਜਪਾਰ ਸੀਤਾ ਲੈ ਗਿਆ ਦੈਸਰੋ ਲਛਮੋ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੇ ਥਾਪੋ ਥਾਪ ਮਨ ਮੈਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਅਰਾਧਿਆ ਆਇਆ ਕਰ ਸੰਜੋਗ ਭੋਲਾ ਦੈਤ ਨਾ ਸਮਝਈ ਤਿਨ ਪ੍ਰਭ ਕੀਏ ਕਾਮ ਨਾਨਕ ਵੇ ਪ੍ਰਵਾਸ ਹੋ ਕੀਰਤਨ ਮਿੱਟੀ ਰਾਮ ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹੇ ਕਿਆਨ ਸਨਿਹੀ ਤੋੜ ਆਵੇ ਅੰਨਹੀ ਉਦੋ ਸੀ ਕਰੇ ਹੀ ਬੁੱਠੀ ਕੁੜੀ ਰੰਨੀ ਧੰਮੀ ਸਤੀ ਰੰਨੀ ਕਰੇ ਸਿਆਪਾ ਰੂਣ ਕੁੜੀ ਕੰਮਹੀ ਜੋ ਲੇਵੈ ਸੋ ਦੇਵੇ ਨਾਹੀ ਖੱਟੇ ਦਮ ਸਹਮੀ ਫੱਬਰ ਤੂੰ ਹਰਿਆਵਲਾ ਕਵਲਾ ਕੰਜੜ ਮਨ ਕਹਿ ਦੋ ਖੜੇ ਸਾੜਿਓ ਕਾਲੀ ਹੋਈ ਆ ਦਿਓਰੀ ਨਾਨਕ ਮੈਂ ਤਨ ਭੰਗ
ਜਾਣਾ ਪਾਣੀ ਨਾ ਲਹਾਂ ਜਾ ਸੇਤੀ ਮੇਰਾ ਸੰਗ ਜੇ ਡਿੱਠੇ ਤਨ ਪਰ ਫੜੇ ਚੜੇ ਚ ਵਗਣ ਵਨ ਰਾਜਨ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਾਤੋਏ ਸਰਫੈ ਸਰਫੈ ਸਦਾ ਦਾ ਇਵੇਂ ਗਏ ਵਿਆਏ ਦਾਨ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦੇ ਰਾਏ ਨੂੰ ਮਾ ਚੱਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਾਉਣਾ ਖਾਤੀ ਟੋਵੈ ਪੂਰੇ ਕਾਕੀਆ ਸਭ ਕਿਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਨ ਸਮਾਈ ਸਲੋਕ ਮਹਲਾ ਤੀਜਾ ਇਕਉ ਓੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾ ਆਖੀਐ ਜਿਨ ਕੈ ਮਨ ਮੈਂ ਭਰਮ ਤਿਨ ਕੈ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਾਤਾ ਕਾ ਭੀਖ ਕੋਏ ਤਿਸਕਾ ਭੋਜਨ ਨਾਨਕਾ ਬਿਰਲਾ ਪਾਏ ਕੋਏ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖਚਾਰ ਨਵਾਂ ਖੰਡਾ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਘਾਤ ਕੰਜ ਕਾ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਬਮਾਨ ਪਾਏ ਤੇ ਜਾਏ ਵਿਸਰ ਨਾਨਕਾ ਇਕ ਨਾਮ ਸਭ ਬੁੱਧੀ ਜਾਲੀਏ ਕਰਹੇ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਜੈ ਜਿਸ ਨੂੰ ਨਦਰ ਹੋਏ ਜਿਨੇ ਨਾਮ ਵਸਾਰਿਆ ਕੂੜੇ ਲਾਲਚ ਲੱਗ ਤੰਦਾ ਮਾਇਆ ਮੋਹਣੀ ਅੰਤਰ ਤਿਸ਼ਨਾ ਅੱਗ ਜਿੰਨਾ ਵੇਲਨਾ ਤੁੰਬੜੀ ਮਾਇਆ ਠੱਗੇ ਠੱਗ ਮਨਮੁਖ ਬੰਨ ਚਲਾਈਏ ਨਾ ਮਿਲੀ ਵਗ ਸੱਗ ਆਪ ਭੁਲਾਏ ਭੁਲੀਏ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁਟੀਐ ਜੇ ਚੱਲੇ ਸਤਿਗੁਰ ਪਾਏ ਸਲਾਹੀ ਸਲਾਣਾ ਵੀ ਸੱਚਾ ਸਲਾਹ ਨਾਨਕ ਸੱਚਾ ਏਕ ਦਰ ਬੀਬਾ ਪਰਹਰਿਆਏ ਨਾਨਕ ਜੈ ਜੈ ਮੈਂ ਫਿਰੂੰ ਤੈ ਤੈ ਸਾਚਾ ਸੋਏ ਜੈ ਦੇਖਾਂ ਤਾਂ ਏਕ ਹੈ ਗੁਰਮੁਖ ਪ੍ਰਗਟ ਹੋਏ ਦੁਖ ਵਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਉ ਕਰਤੇ ਖਪ ਮੂਵੈ ਖੂਨ ਲੱਖ ਸੰਕ ਸਤਿਗੁਰ ਮਿਲੈ ਸੋ ਉਭਰੈ ਸੱਚ ਸ਼ਬਦ ਅਲੰਕ ਜਿੰਨਾ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੂ ਪਾਏ ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਉਜਲੈ ਜੈ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਉ ਪੁਰਖੇ ਕਰ ਭਗਤੀ ਨਾਰ ਹੈ ਅਤ ਲੋਚੇ ਭਗਤੀ ਪਾਏ ਬਹੁ ਰਸ ਸਾਰਣੇ ਸਵਾਰ ਦੀ ਖਟਰਾ ਮੀਠੇ ਪਾਏ ਤਿਉ ਬਾਣੀ ਭਗਤ ਸਲਾਹੁੰਦੈ ਹਰ ਨਾਮੈ ਚਿਤ ਲਾਏ ਮਨ ਤਨ ਤਨ ਆਗੇ ਰਾਖਿਆ ਸਿਰ ਵਿੱਚ ਗੁਰੇ ਆਗੇ ਜਾਏ ਪੈ ਭਗਤੀ ਭਗਤ ਬਹੁ ਲੋਚਦੈ ਪ੍ਰਭ ਲੋਚਾ ਪੂਰ ਮਲਾਏ ਹਰ ਪ੍ਰਭੇ ਪਰਵਾਹ ਹੈ ਕਿਤ ਖਾਦੇ ਤੇ ਪਤਾਏ ਸਤਿਗੁਰ ਕੈ ਪਾਣੇ ਜੋ ਚੱਲੇ ਤਪਤਾਸੇ ਹਰ ਗੁਣ ਗਾਏ ਧਨ ਧਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ ਸਤਿਗੁਰੂ ਨਾ ਸੇਵਿਓ
ਸ਼ਬਦ ਨਾ ਰੱਖਿਓ ਰਤਾਰ ਤਿਗ ਤਿਨਾ ਕਾ ਜੀਵਿਆ ਕੇਤਾ ਏ ਸੰਸਾਰ ਗੁਰਮਤੀ ਭਉ ਮਨ ਪਵੈ ਤਾਂ ਹਰ ਰਸ ਲੱਗੇ ਪਿਆਰ ਨਾਉ ਮਿਲੇ ਤੁਰ ਲਿਖਿਆ ਜਾਂ ਨਾਨਕ ਪਾਰ ਉਤਾਰ ਮਾਇਆ ਮੋਹ ਜਗ ਪਰਮਿਆ ਕਰ ਮੂਸੇ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਲਿਆ ਮਨਮੁਖ ਅੰਧਾ ਲੋਏ ਗਿਆਨ ਖੜਗ ਪੰਜ ਦੂਤ ਸੰਗਾਰੇ ਗੁਰਮ ਜਾਗੇ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਮਲ ਹੋਏ ਨਾਮ ਹੀ ਨਗਟੇ ਫਿਰੈ ਬਿਨਾਵੇਂ ਬੈਰ ਹੋਏ ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇੜ ਨ ਸਕੇ ਕੋਏ ਗੁਰਮੁਖਾਂ ਹਰ ਤਨ ਖਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਤੁਟ ਭਰੇ ਭੰਡਾਰ ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੇ ਸਿਜਣਹਾਰ ਗੁਰਮੰਤਰ ਸਹਿਜੈ ਮਨ ਚੜਿਆ ਦਸਵੇਂ ਆਕਾਸ ਤਿੱਥੇ ਉਂਗ ਨ ਭੋਖੈ ਹਰਮਨ ਰਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨੇ ਜਿੱਥੇ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਇੱਕ ਉਪਜੈ ਇੱਕ ਬਿਨਸ ਜਾਹੇ ਹੁਕਮੇ ਆਵੇ ਜਾਏ ਜੰਮਣ ਮਰਨਾ ਚੁੱਕੈ ਰੰਗ ਲੱਗਾ ਦੂਜੇ ਪਾਏ ਬੰਧਨ ਬੰਧ ਭੁਆਏ ਨਾ ਕਰਨਾ ਕਿਉਂ ਨਾ ਜਾਏ ਜਿਨ ਕਹੋ ਕਿਰਪਾ ਧਾਰਿਆ ਨਾ ਤਿੰਨਾ ਸਤਿਗੁਰ ਮਿਲਿਆ ਏ ਸਤਿਗੁਰ ਮਿਲਿਆ ਉਲਟੀ ਪਈ ਮਰਜੀਵਿਆ ਸਹਿ ਸੁਭਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ ਮਨ ਮੋਹ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਪੁੰਨ ਦਾਨ ਜੋ ਬੀਜ ਦੈ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰੂ ਜਮਕਾ ਨ ਛੋਡੀ ਦੂਜੇ ਪਾਏ ਖਵਾਈ ਜੋ ਮਨ ਜਾਂਦਾ ਨਦਰ ਨ ਆਵਈ ਜਾਰ ਪਹੁੰਚੇ ਮਰ ਜਾਈ ਪੁੱਤ ਕਲਤ ਮੋਹੇ ਤੈ ਅੰਤ ਬੇਲੀ ਕੋ ਨ ਸਿਖਾਈ ਸਤਿਗੁਰ ਸੇਵੈ ਸੋ ਸੁਖ ਪਾਏ ਨਾਉ ਵਸੇ ਮਨ ਆਈ ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨ ਚੇਤਨੀ ਬਿਨ ਨਾਵੇਂ ਦੁੱਖ ਰੋਏ ਆਤਮ ਰਾਮ ਨ ਪੂਜਣੀ ਦੂਜੇ ਕਿਉਂ ਸੁਖ ਹੋਏ ਹੋ ਮੈਂ ਅੰਤਰ ਮੈਲ ਹੈ ਸ਼ਬਦ ਨਾ ਕਾਢੇ ਧੋਏ ਨਾਨਕ ਬਿਨ ਨਾਵੇਂ ਮੈਲਿਆ ਮੂਹੇ ਜਨਮ ਪਦਾਰਥ ਕੋਏ ਮਨ ਮੋਹ ਬੋਲੇ ਅੰਦਲੈ ਤਿਸਮੈਂ ਅਗਨੀ ਕਾ ਵਾਸ ਬਾਣੀ ਸੁਰਤ ਨਾ ਬੂਜਨੀ ਸ਼ਬਦ ਨਾ ਕਰੈ ਪ੍ਰਗਾਸ ਉਹ ਨਾ ਆਪਣੀ ਅੰਦਰ ਸੋਧਨੀ ਗੁਰਬਈ ਨਾ ਕਰੇ ਵਿਸਾਸ ਗਿਆਨੀਆਂ ਅੰਦਰ ਗੋ ਸ਼ਬਦ ਹੈ ਨਿਤ ਹਰ ਲਿਵਸ ਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹੂੰ ਸਤਿਬ੍ਰਹਾਰੀ ਤਾਸ ਗੁਰਮਹ ਜੋ ਹਰ ਸੇਵੰਦੈ ਜਾਂ ਨਾਨਕ ਤਾਕਾ ਦਾਸ ਮਾਇਆ ਭਿਆਨਮ ਸਰਪ ਹੈ ਜਾਗ ਘੇਰਿਆ ਬਿਖ ਮਾਏ ਬਿਖਾ ਮਾੜਾ ਨਾਮ ਹੈ ਗੁਰਗਰ ਸ਼ਬਦ ਮੋਹ ਪਾਏ ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਿਲ ਸਤਿਗੁਰ ਨਿਰਮਲ ਹੋਇਆ ਬਿਖਾਉਮੈ ਗਿਆ ਬਲਾਏ ਗੁਰਮੁਖਾਂ ਕੇ ਮੁਖ ਉਜਲੈ ਹਰ ਦਰਗੇ ਸੋਭਾ ਪਾਏ ਜਾਂ ਨਾਨ ਸਦਾ ਕੁਰਬਾਨ ਤਿੰਨ ਜੋ ਚਾਲੇ ਸਤਿਗੁਰ ਪਾਏ ਸਤਿਗੁਰ ਪੁਰ ਨਿਰਵੈਰ ਹੈ ਨਿਤ ਹਿਰਦੇ ਹਰ ਲਿਵ ਲਾਏ ਨਿਰਵੈਰੇ ਨਾਲ ਵੈਰ ਚਾਹਿੰਦਾ ਆਪਣੇ ਕਰ ਲੂ ਕੀ ਲਾਏ
ਅੰਤਰ ਕ੍ਰੋਧ ਹੰਕਾਰ ਹੈ, ਅੰਦਨ ਲੈ ਸਦਾ ਦੁਖ ਪਾਏ, ਕੂੜ ਬੋਲ ਬੋਲ ਨਿਤ ਭੌਂਕਦੇ, ਬੇਖਾਦੇ ਦੂਜੇ ਪਾਏ, ਬੇਖ ਮਾਇਆ ਕਾਰਨ ਪਰਮ ਦੇ, ਫਿਰ ਪਰਵ ਕਰ ਕਰ ਪਤ ਗਵਾਏ, ਬੇਸੁਆ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ, ਹਰ ਹਰ ਨਾਮ ਨ ਚੇਤਨੀ ਕਰਤੇ ਆਪ ਖਵਾਏ, ਹਰ ਗੁਰਮੁਖ ਕਿਰਪਾ ਧਾਰਿਨ ਜਨ ਵਿਛੜੇ ਆਪ ਮਲਾਏ, ਜਨ ਨਾਨਕ ਤੇ ਬਲਹਾਰਨੇ ਜੋ ਸਤਿਗੁਰ ਲਾਗੇ ਪਾਏ, ਨਾਮ ਲੱਗੇ ਸੇ ਉਬਰੈ ਬਿਨ ਨਾਵੇਂ ਜੰਪਰ ਜਾਏ, ਨਾਨਕ ਬਿਨ ਨਾਵੇਂ ਸੁਖ ਨਹੀਂ, ਆਏ ਗਏ ਪਛਤਾਏ, ਚਿੰਤਾ ਤਾਵਤ ਰਹਿ ਗਏ ਤਾਂ ਮਨ ਪਿਆ ਆਨੰਦ, ਗੁਰ ਪ੍ਰਸਾਦੀ ਬੂਜੀ ਹੈ ਸਾ ਤਨ ਸੁਤੀ ਨਚਿੰਦ, ਜਿਨ ਕੋ ਪੂਰਬ ਲਿਖਿਆ ਤਿੰਨਾ ਭੇਟਿਆ ਗੁਰ ਗੋਬਿੰਦ, ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ, ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ, ਸਤਿਗੁਰ ਕਾ ਪਾਣਾ ਮਨ ਲੈਣ, ਹਰ ਨਾਮ ਰੱਖੇ ਉਰ ਤਾਰ, ਐਥੇ ਉਥੇ ਮੰਨੀਅਨ ਹਰ ਨਾਮ ਲਗੇ ਵਪਾਰ, ਗੁਰਮੁਖ ਸ਼ਬਦ ਸੰਜਾਵਤੇ ਤੇ ਸਾਚੇ ਦਰਬਾਰ, ਸੱਚਾ ਸੌਦਾ ਖਾਸਾ ਚੰਤਰ ਪਿਰਮ ਪਿਆਰ, ਜਮ ਕਾਲ ਨੇੜ ਨ ਆਵਈ ਆ ਬਖਸ਼ੇ ਕਰਤਾਰ, ਨਾਨਕ ਨਾਮ ਰਤੇ ਸੇ ਧਨਵੰਤ ਹੈਨ, ਨਿਰਧਨ ਹੋਰ ਸੰਸਾਰ, ਜਨ ਕੀ ਟੇਕਰ ਨਾਮ ਹਰ ਬਿਨ ਨਾਮੇ ਠਵਰ ਨ ਠਾਓ, ਗੁਰਮਤੀ ਨਾਉ ਮਨ ਵਸੈ ਸਹਿਜੇ ਸਹਿਜ ਸਮਾਓ, ਵਡਭਾਗੀ ਨਾਮ ਤੇ ਆਇਆ ਨੇ ਲਾਗਾ ਪਾਓ, ਜਾਂ ਨਾਨਕ ਮੰਗੇ ਧੂ ਤਿੰਨ ਸਤਿਗੁਰ ਬਾਣੇ ਜਾਓ, ਲੱਗ ਜਰਾਸੀ ਮੇਦਨੀ ਤੇਨਾ ਜਲਤੀ ਕਰੇ ਪੁਕਾਰ, ਇਹ ਮੋਹ ਮਾਇਆ ਸਭ ਪਸਰਿਆ ਨਾਲ ਚੱਲੇ ਨਾ ਅੰਤੀ ਵਾਰ, ਬਿਨ ਹਰ ਸ਼ਾਂਤ ਨ ਆਵਈ ਕੇ ਸਾਗੇ ਕਰੀ ਪਕਾਰ, ਵਡਭਾਗੀ ਸਤਿਗੁਰ ਪਾਇਆ ਬੂਜਿਆ ਬ੍ਰਹਮ ਵਿਚਾਰ, ਤਿਸ਼ਨਾ ਅਗਨ ਸਭ ਬੁਝ ਗਈ ਜਾਂ ਨਾਨਕ ਹਰ ਉਰ ਤਾਰ, ਅਸੀਂ ਖਤੇ ਬਹੁਤ ਕੰਮਾਂ ਮੁੰਦੇ ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਪਾਪੀ ਵਡ ਗੁਨਹਗਾਰ, ਹਰ ਜੀਉ ਲੇਖੇ ਵਾਰ ਆਵਈ ਤੂੰ ਬਖਸ਼ ਮਿਲਾਵਣ ਹਾਰ, ਗੁਰ ਤੁਠੇ ਹਰ ਪਾ ਮੇਲਿਆ ਸਭ ਕਿਲਵੇ ਘੱਟ ਵਕਾਰ, ਜਿਨਾ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿੰਨ ਜੈਕਾਰ, ਵਿਛੜ ਵਿਛੜ ਜੋ ਮਿਲੈ ਸਤਿਗੁਰ ਕਹਿ ਪੈ ਪਾਏ, ਜਨਮ ਮਨ ਚਲ ਪੈ ਗੁਰਮਾ ਨਾਮ ਤੇ ਆਏ, ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਬਨ, ਨਾਨਕ ਲਾਲ ਮੋਲ ਕਾ ਗੁਰਮ ਖੋਜ ਲਹਿਨ, ਮਨ ਮੁਖ ਨਾਮ ਨ ਚੇਤੇ ਓ ਤੇਗ ਜੀ।

ਨਵਸੋ ਗੁਣਦਾਸ ਇਹ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਕਰਵਾਸ ਮਨ ਮੁਖਿਆ ਦੋਹਾਗਣ ਹੀ ਆਵਣ ਜਾਣ ਮੁਆਸ ਗੁਰਮਨ ਨਾਮ ਸੁਹਾਗੈ ਮਸਤ ਮਣੀ ਲਿਖਿਆਸ ਹਰ ਹਰ ਨਾਮ ਉਰ ਤਾਰਿਆ ਹਿਰਦੇ ਕਮ ਪ੍ਰਗਾਸ ਸਤਿਗੁਰ ਸੇਵਨ ਆਪਣਾ ਸਤ ਬਲਹਾਰੀ ਦਾਸ ਨਾਨਕ ਤਿੰਨ ਮੁਖ ਉਜਲੈ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸੀਜੈ ਬਿਨ ਸ਼ਬਦੇ ਮੁਕਤ ਨ ਹੋਈ ਭੇ ਕਰੇ ਬਹੁ ਕਰਮ ਵਿਗੁਤੈ ਭਾਈ ਦੂਜੇ ਪਰਜ ਵਗੋਈ ਨਾਨਕ ਬਿਨ ਸਤਿਗੁਰ ਨਾਉ ਨ ਪਾਈਐ ਜੇ ਸੋ ਲੋਚੇ ਕੋਈ ਹਰ ਕਾ ਨਾਉ ਅਤ ਵੜ ਉਚਾ ਉਚੀ ਉਚਾ ਹੋਈ ਅੱਪੜ ਕੋਈ ਨ ਸਕੀ ਜੇ ਸੋ ਲੋਚੇ ਕੋਈ ਮੁਖ ਸੰਜਮ ਅੱਛਾ ਨ ਹੋਵਈ ਕਰ ਪੇ ਪਵੇ ਸਭ ਕੋਈ ਗੁਰ ਕੀ ਪੌੜੀ ਜਾਏ ਚੜੇ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋ ਹੇ ਨਾਨਕ ਸ਼ਬਦ ਮਰੈ ਮਨ ਮਾਨੀਐ ਸਾਚੇ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਬੇਖਦ ਉਤਰ ਤਰਿਆ ਨ ਜਾਏ ਮੇਰਾ ਮੇਰਾ ਕਰ ਦੇ ਪਚ ਮੂਹੈ ਹੋਮੈ ਕਰਤ ਵਿਹਾਏ ਮਨ ਵਖਾਂ ਔਰ ਬਾਰ ਨਾ ਪਾਰ ਹੈ ਅੱਧ ਵਿੱਚ ਰਹਿ ਲਪਟਾਏ ਜੋ ਤੂੰ ਲਿਖਿਆ ਸੋ ਕਮਾਵਣਾ ਕਰਨਾ ਕੋਈ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਥੇ ਵਡ ਭਾਗੀ ਚੜ੍ਹੈ ਤੇ ਪੌਜਰ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੇ ਉਰ ਤਾਰ ਤੇ ਨਾ ਬੂਝੇ ਤੇ ਧੋਏ ਹਰ ਕੇ ਨਾਏ ਪਿਆਰ ਨਾਨਕ ਗੁਰਮੁ ਪਾਈਏ ਹਰ ਆਪਣੀ ਕਿਰਪਾ ਤਾਰ ਤੇ ਨਾ ਬੂਝੈ ਤਿਵ ਧੋਏ ਹਰ ਕੇ ਨਾਏ ਪਿਆਰ ਨਾਨਕ ਗੁਰਮੁ ਪਾਈਏ ਹਰ ਆਪਣੀ ਕਿਰਪਾ ਤਾਰ ਬਿਨ ਸ਼ਬਦੇ ਜਗਤ ਬਰਲਿਆ ਕਹਿਣਾ ਕੋਈ ਨਾ ਜਾਏ ਹਰ ਰਖੇ ਸੇ ਉਭਰੈ ਸ਼ਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾਂ ਪੜ ਪੰਡਤ ਥਕੇ ਪੁਰਾਣ ਬਿਖ ਮਾਇਆ ਮੋਹ ਨ ਮਿੱਟੀ ਵਿੱਚ ਆਉਂਬੇ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਸ ਜਾਣ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਦ ਕੁਰਬਾਨ ਮਾਇਆ ਮੋਹ ਬਹੁ ਚਿਤ ਵਧੈ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਥਿਰ ਨਾ ਥੀਐ ਮਰ ਬਿੰਸ ਜਾਏ ਖਿਨਵਾਰ ਵਡਭਾਗ ਹੋਵੈ ਸਤਿਗੁਰ ਮਿਲੈ ਹੋਮੈ ਤਜੇ ਵਕਾਰ ਹਰਨਾਮਾ ਜਪ ਸੋ ਪਾਇਆ ਜਾਂ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵੈ ਨਾਮ ਲੱਗੇ ਪਿਆਰ ਜਾਂ ਨਾਨਕ ਨਾਮ ਰਾਧਿਆ ਗੁਰ ਕੇ ਹੇਤ ਪਿਆਰ ਲੋਭੀ ਗਾਵੇ ਸਾ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ ਮਨ ਮੁਖ ਸੇਤੀ ਸੰਗ ਕਰੈ ਮੂੰਹ ਕਾਲ ਦਾਗ ਲਗਾਏ ਮੂੰਹ ਕਾਲੇ ਤੇ ਲੋਭੀਆਂ ਜਸ ਜਨਮ ਗਵਾਏ ਸਾਧ ਸੰਗ ਤਨ ਮੇਲ ਪ੍ਰਭ ਹਰਨਾ ਵਸੇ ਮਨ ਆਏ ਜਨਮ ਮਰਨ ਕੀ ਮਲ ਉਤਰੈ ਜਾਂ ਨਾਨਕ ਹਰ ਗੁਣ ਗਾਏ ਤੋਰ ਹਰ ਪ੍ਰਭ ਕਰਤੇ ਲਿਖਿਆ ਸੋ ਮੇਟਣਾ ਨਾ ਜਾਏ ਜਿਉ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁੱਖੇ ਰੁਲ ਮੁਵੈ ਨਾ ਹੱਥ ਨਾ ਕਥਾਉ ਪਾਏ ਬਾਹਰ ਪਾਖੰਡ ਸਭ ਕਰਮ ਕਰੇ ਮਨ ਹਿਰਦੇ ਕਵਟ ਕਮਾਏ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋ ਆਇਆ ਨਾਨਕ ਕੀ ਪ੍ਰਭ ਬੇਨਤੀ
ਹਰ ਭਾਵੈ ਬਖਸ਼ ਮਲਾਏ, ਮਨ ਆਵਣ ਜਾਣ ਨਾ ਸੂਜੈ, ਨਾ ਸੂਜੈ ਦਰਬਾਰ, ਮਾਇਆ ਮੋਹ ਪਲੇਟਿਆ ਅੰਤਰ ਅਗਿਆਨ ਗੁਬਾਰ, ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲਗਾ ਬਹੁ ਭਾਰ, ਗੁਰਮੁਖਾ ਕਰਾਂ ਉਪਰਾ ਚੇਤਿਆ ਸੇ ਪਾਇਨ ਮੋਹ ਦੁਆਰ, ਨਾਨਕ ਆਪ ਉਧਰੈ ਸਭ ਕਟੰਬ ਧਰੇ ਪਰਵਾਰ, ਸ਼ਬਦ ਮਰੈ ਸੋ ਮੂਆ ਜਾ ਪੈ, ਗੁਰਪ੍ਰਸਾਦੀ ਹਰ ਅਸਥਰਾ ਪੈ, ਹਰ ਦਰ ਗੈ ਗੁਰ ਸਮਝ ਜਾ ਪੈ, ਬਿਨ ਸ਼ਬਦੇ ਮੂਆ ਸਭ ਕੋਏ, ਮਨ ਮੋਹ ਮੂਆ ਪੜਾ ਜਨਮ ਖੋਏ, ਹਰ ਨਾਮ ਨ ਚੇਤੇ ਅੰਤ ਦੁਖ ਰੋਏ, ਨਾਨਕ ਕਰਤਾ ਕਰੇ ਸੋਏ, ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ, ਉਹ ਸਦਾ ਨਾਨਕ ਬਵੇਗ ਰਹਿ ਦੋ ਸੋ ਏ ਸਮਾਨ, ਤਿੰਨਾਂ ਨਦਰੀ ਕੋ ਆਇਆ ਸਭ ਆਤਮ ਰਾਮ ਪਛਾਣ, ਮਨ ਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ, ਵਿੱਚ ਹੋਂ ਮੈਂ ਕਰਮ ਕਮਾਉਂਦੇ।

ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਉਹ ਮਾਨਸ ਜੂਣ ਨ ਆਖੀਅਨ ਪਸ਼ੂ ਢੋਰ ਗਵਾਰ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਆਸੋਂ ਪ੍ਰੀ ਨਾ ਪਿਆਰ ਮਨ ਮੋਹ ਵਿਕਾਰ ਮੈਂ ਮਰ ਜੰਮੇ ਵਾਰੋ ਵਾਰ ਜੀਵਦਿਆਂ ਨੂੰ ਮਿਲੇ ਸੋ ਜੀਵਦੈ ਹਰ ਜਗ ਜੀਵਨ ਉਤਾਰ ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੇ ਜੇ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤੇ ਅਨੇਕ ਹੈ ਨਾਮ ਨੇ ਨਾਮ ਸੰਭਾਲ ਤਨ ਭਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ ਵੜ ਪਾਗੀ ਗੜ ਮੰਦਰ ਖੋਜਿਆ ਹਿਰਦੇ ਪਾਇਆ ਨਾਲ ਮਨ ਮੋਦਾ ਦੇ ਫਿਰ ਅਤੀ ਨਾ ਲੋ ਵਕਾਰ ਮਾਇਆ ਮੋਹ ਨ ਚੁੱਕੀ ਮਰ ਜੰਮੇ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਤਤ ਤਿਹਨਾ ਤਜ ਵਕਾਰ ਜਨਮ ਮਰਨ ਕਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੇ ਮਾਨ ਕਿਲਵੇ ਪਾਪ ਸਭ ਕੱਟੀਐ ਹਉਮੈ ਚੁਕੇ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾਸਰੀ ਧਨਵੰਤੀ ਜਾਣੀਏ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੈ ਜੀ ਸੋ ਪਾਈ ਲੈ ਹੁਕਮ ਫਰਾਓ ਜੈ ਵਸਾਵੇਂ ਵੈਸੇ ਪਾਈ ਜੈ ਭੇਜੇ ਤਾਂ ਜਾਊਂ ਇਹ ਵੜ ਤਨ ਹੋਰ ਕੋ ਨਹੀਂ ਪਾਈ ਜੇ ਵੜ ਸੱਚਾ ਨਾਉਂ ਸਦਾ ਸੱਚੇ ਕੇ ਗੁਣ ਗਾਵਾਂ ਪਾਈ ਸਦਾ ਸੱਚੇ ਕੇ ਸੰਗ ਰਹਾਉ ਪਹਿਨਣ ਗੁਣ ਚੰਗਿਆਈਆਂ ਪਾਈ ਆਪਣੇ ਪਦ ਕੇ ਸਾਧ ਆਪੇ ਖਾਏ ਤਿਸਕਾ ਕਿਆ ਸਲਾਈਏ ਪਾਈ ਦਰਸ਼ਨ ਕੋ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ ਕਰਮ ਮਿਲੇ ਤਾਂ ਪਾਏ ਕੁੰਮਾਂ ਨਾ ਜਾਣੀ ਪਾਈ ਦੂਜੇ ਪਾਏ ਫਰਾਏ ਸੰਗਤ ਟੋਈ ਨਾ ਮਿਲੇ ਪਾਈ ਬੈਸਣ ਮਿਲੇ ਨਾ ਥਾਉ ਨਾਨਕ ਹੁਕਮ ਤਿਨਾ ਮਨਾਸੀ ਪਾਈ ਜਿਨਾ ਤੁਰੇ ਕਮਾਇਆ ਨਾਉ ਤਿੰਨ ਵਿਟਹੁ ਵਾਰਿਆ ਪਾਈ ਤਿੰਨ ਕੋ ਸਦ ਬੁਲਾਰੇ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਣੀ ਲਗਨ ਅੰਧਨ ਸਿਮਨ ਗੁਰੇ ਆਪਣਾ ਅੰਧਨ ਅੰਧ ਰਹਿਣ ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਏ ਸੱਚੀ ਰਾਸੀ ਸੱਚ ਤਨ ਉੱਤਮ ਪਦਵੀ ਪਾਹੇ ਸੱਚ ਸੁਣੇ ਸੱਚ ਮਨ ਲੈ ਸੱਚੀ ਕਾਰ ਕਮਾਏ ਸੱਚੀ ਦਰਗਹਿ ਬੈਸਣਾ ਸੱਚੇ ਮਾਹੇ ਸਮਾਏ ਨਾਨਕ ਵਿਣ ਸਤਿਗੁਰ ਸੱਚ ਨਾ ਪਾਈ ਹੈ ਮਨ ਭੁਭੂਲੇ ਜਾਏ ਬਾਬੀਆ ਪ੍ਰਿਉ ਪ੍ਰਿਉ ਕਰੈ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁਖ ਨਿਵਾਰਨ ਹਾਰ ਤੇ ਚੁਕੇ ਸਹਿਜ ਉਪਜੈ ਚੁਕੇ ਕੂਕ ਪਕਾਰ ਨਾਨਕ ਗੁਰਮੁਖ ਸੋਹਣੇ ਨਾਨਕ ਗੁਰਮੁਖ ਸ਼ਾਂਤ ਹੋਏ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰਖੋ ਅਵਤਾਰ ਬਬੀਆ ਤੂੰ ਸੱਚ ਚੋ ਸੱਚੇ ਸਿਉਂ ਲਿਵ ਲਾਏ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤੇ ਖੁਤਰੇ ਮਨ ਲਹਿਰ ਜਾਏ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੇ ਸਹਿ ਸਬਾਏ ਜਾਲੀ ਤੇ ਸਭ ਉਪਜੈ ਬਿਜ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੇ ਆਏ ਬਬੀਆ ਤੂੰ ਸਹਿਜ ਬੋਲ ਸੱਚੇ ਸ਼ਬਦ ਸਬਾਏ

आप पछाण है प्रीतम मिलाए। वूठा शबर लाए चैम चैम अमृत वरसदा तिहना भुख सब जाए। ओग पकार न हो वही ज्योति ज्योत मलाए। नानक सुख समन सुहागणी सचे नाम समाए। तोरों खसम भेजया सचे होम पढ़ाए अंधवर से दया कर गुड़ी शबर लाए। बाबिये तन मन सुख होए जा तत बूंद मो पाए। अन तन बहुताय उपजय धरती सोभा पाए। अंधे लो पद करे गुर के शब समाए। आपे सचा बख्श लहे कर कृपा करे रजाए। हर गुण गावो कामणी सचे शब समाए। पै का सह शंगार करे हो सच रहो लिव लाए। नानक नाम मन वसे दरगे लय छिड़ाए। बबिया सल दी धरती जे फिर ओर चढ़े आकाश। सतगुर मिलिया जल पाई है चूके भूख प्यास। जियो पिंड सब तिसका सब किस तिस कै पास। विण बोलिया सब किस जानदा किस आगे कीचे अरदास। नानक घट घटे को वरदा शब्द करे प्रगास। नान ते बसंत है जे सतगुर से समाए। हर बूटा मान तन सब पर फड़े सब जग रियावल होए। शब्द सदा बसंत है जे तन मन रिया होए। नानक नाम ना विसरे जिन सरिया सब कोए। नान तिना बसंत है जिन्ना गुरमुख वस्या मन सोए। हर बूटे मन तन पर फड़े सब जग रिया होए। बडड़े चाल चलंबड़े ना वड़ा लईए किस नाउ लईए परमेसर। पन्नण कर्ण समरथ हर हट भी तू तू करे बोले पली बाण। साहिब सदा दूर है क्या उची करे पकार। जिन जग तो पाए रंग किया तिस विटो कुर्बान। आप छोड़े ता सौ मिले सचाए विचार। हमें फिका बोलना बुझ न सकांकार। वाण त्रिण त्रिपण तुझे ते आइंदा अंधन सदा बयान। बिन सतगुर के न पाया कर कर थे विचार। नदर करे जे अपनी ता आपे ले सवार। नानक गुरमुख जिनी त्याया आए से परवान। जोग न पगवी कपड़ी जोग न मैले वेस। नानक कर बैठिया जोग पाईए सतगुर कै उपदेस। चारे कुंडा जे पवै वेद पढ़े जो चार। नानक साचा पेटे हरमन वसै पावे मोह द्वार। नानक हुक्म वरते खसम का मत पवी फिरे चल चित। मन मोसो कर दोती सुके पुछे मेता। गुरम सों कर दोस्ती सतगुर सों लाए चित। जमन मन का मूल कटिया ता सुखो भी मेता। पुने आप समझाए सी जा को नद करे। नानक नदरी बाड़ी कर्म पलाव करे। श्लोक महला चौथा। एक ओंकार सतगुर प्रसाद वडभागिया सुहागणी जिन्ना गुरमुख मिलिया हर राय। अंतर जोत प्रगासिया नानक नाम समाए। वाह वाह सतगुर पुरख है जिनसा जाता सोए। जेत मिलिया ते खुतर है तरमा शीतल होए। वाह वाह सतगुर सतपुरख है जिनो समसा कोए। वाह वाह सब निर्वैर है जे निंदा तुलोए। वाह वाह सदु जान है सुतंत्र ब्रह्म विचार। वाह वाह सद अहंकार है जे संतरा पारावार। वाह वाह सतगुरु है जे साज दड़ाए सोए। नानक सतगुर वाह वाह जिते नाम प्राप्त होए। आप सच्चा सोहिला गुरम नाम गोविंदा।
ਅਨਦਿਨ ਨਾਮ ਸਲਾਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸੁਲਾਇਆ ਬੋੜ ਨਮਨ ਤਨ ਭੰਗ ਮੂੰਹ ਪਿਰਿਆ ਸੁਨੇਹੋ ਕਿਉਂ ਸੱਜਣ ਮਿਲੇ ਪਿਆਰਿਆ ਹੋਂ ਟੰਡੇਂਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਡਾ ਮਿਤ ਜੇ ਮਿਲੇ ਤਾਂ ਇਹ ਮਨ ਵਾਰਿਆ ਦੇਂਦਾ ਮੂੰਹ ਪਿਰ ਦਾਸ ਹਰ ਸੱਜਣ ਸਿਜਣ ਹਾਰਿਆ ਨਾਨਕ ਹੋ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹੋ ਖੜੀ ਨਿਹਾਲੀ ਪੰਦ ਮਨ ਮੂਹ ਸੱਜਣ ਆਵੈ ਕੋਈ ਆਣ ਮਲਾਵੇ ਅੱਜ ਮੈਂ ਫਿਰ ਮੇਲ ਮਲਾਵੈ ਹੋ ਜੀ ਉਹ ਕਰੀ ਤੇ ਵਿਟੋਂ ਚੌਕਰਨੀ ਏ ਜੋ ਮੈਂ ਪ੍ਰੀ ਦਿਖਾਵੈ ਨਾਨ ਕਰੋ ਦਿਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰੋ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਸਕੀ ਦੋ ਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਭ ਲੈ ਜੋ ਇਸੇ ਸੋ ਫਲ ਪਾਏ ਜਿਨੇ ਸਤਿਗੁਰ ਮੰਨਿਆ ਉਹ ਤਿਨਕੇ ਲਾਗੋਂ ਪਾਏ ਨਾਨਕ ਤਾ ਕਾ ਦਾਸ ਹੈ ਜੇ ਅਨ ਦਿਨ ਰਹੇ ਲਿਵ ਲਾਏ ਜਿਨਾ ਪ੍ਰੀ ਪਿਆਰ ਬਿੰਦਰ ਸਿੰਘੋਂ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰੈਸੀ ਹੈ ਜਿਨਾ ਪ੍ਰੀ ਪਿਆਰ ਬਿਨ ਜੀਵ ਜਿਨਾ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਰ ਹੈ ਜਾਂ ਸੋ ਦੇਖਣੇ ਆਪਣਾ ਨਾਨਕ ਜੀਵਨ ਵੀ ਹਰੈ ਜਿਨਾ ਗੁਰਮੁਖ ਅੰਦਰ ਨੇਹੋ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਡਿਉ ਨਾਨ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ ਅਨੰਦਨ ਰਹੇ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬ ਨਾ ਹੋਵੇ ਭੰਗ ਨਾਨਕ ਗੁਣ ਗਾਈਐ ਜਿਨਾ ਅੰਦਰ ਸੱਚਾ ਨਿਹੋ ਕਿ ਜੀਵਨ ਪ੍ਰੀ ਵਹੁਣਿਆ ਗੁਰਮ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਲਾਏ ਮੈਂ ਜਾਜ ਦੀਜੇ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਰਹਿ ਸਾਈ ਭਗਤ ਹੋਵੈ ਗੁਰਮੁਖ ਹੋਏ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨ੍ਹਾਂ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਿੰਨ ਕਹਿ ਮੁੱਖ ਸਾਧੀ ਉਜਲੈ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰ ਮਿਲੇ ਨਾ ਵਿਛੜੈ ਜੇ ਮੇਲੇ ਸਿਜਣਹਾਰ ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾਰ ਨਦਰ ਕਰੇ ਜੇ ਸਿਆਪਣੀ ਤੇ ਸਲਾਹੇ ਹੇਤ ਪਿਆਰ ਸਤਿਗੁਰ ਕੀ ਸੇਵੇ ਲੱਗੇ ਆ ਭੌਜਲ ਤਰੇ ਸੰਸਾਰ ਮਨ ਚੰਦਿਆ ਫਲ ਪਾਇਸੀ ਅੰਤਰ ਬੇ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਾਪਾਈਐ ਸਭ ਦੂਰ ਨਿਵਾਰਨ ਹਾਰ ਮਨ ਮੁਖ ਸੇਵਾ ਜੋ ਕਰੈ ਦੂਜੇ ਪਾਏ ਚਿਤ ਲਾਏ ਪੁੱਤ ਗਲਤ ਕਟੰਬ ਹੈ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀਏ ਕੋਈ ਅੰਤਰਾ ਸਗ ਛਡਾਏ ਬਿਰਨਾਵੇਂ ਸਭ ਦੁੱਖ ਹੈ ਦੋ ਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਮੰਨੇ ਸਹਿ ਕੇਰਾ ਹੁਕਮੇ ਹੀ ਸੋ ਪਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੋ ਪਾਏ ਹੁਕਮੋ ਸੇਵੇ ਹੁਕਮ ਰਾਧੇ ਹੁਕਮੇ ਸਮੇਂ ਸਮਾਏ ਹੁਕਮ ਵਰਤਨੇ ਸੁਸੰਜਮ ਮੰਚਦਿਆ ਫਲ ਪਾਏ ਸਦਾ ਸੁਹਾਗਣ ਜੈ ਹੁਕਮੈ ਬੁਝੈ ਸਤਿਗੁਰ ਸੇਵੇ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿੰਨਾ ਹੁਕਮੈ ਲੈ ਮਲਾਏ ਮਨ ਮੁਕਮ ਨਾ ਬੁਝੈ ਬਪੜੀ ਨੇ ਤੋ ਮੈਂ ਕਰਮ ਕਮਾਏ ਵਰਤਨੇ ਸੁਸੰਜਮ ਪੂਜਾ ਪਾਖਣ ਪਰਮ ਨਾ ਜਾਏ ਅੰਤਰੰਗ ਸੁਧ ਮਾਇਆ ਮੋਬੇ ਦੇ ਜਿਉ ਹਸਤੀ ਸ਼ਾਰ ਉਡਾਏ ਜਿਨੋ ਪਾਏ ਤੇ ਨਾ ਚੇਤੇ ਬਿਨ ਚੇਤੇ ਕਿਉਂ ਸੋ ਪਾਏ ਨਾਨਕ ਪਰਪੰਚ ਕੀਆ ਤੁਰ ਕਰਤੇ ਪੂਰਬ ਲਿਖਿਆ ਕਮਾਏ
ਗੁਰਮ ਪ੍ਰਦੀਪ ਹੀ ਮਰ ਮਾਨਿਆ ਅੰਦਰ ਸੇਵਾ ਕਰ ਸੰਭਾਏ ਅੰਤਰ ਸਤ ਗੁਰ ਗੁਰੂ ਸਾਹਿਬ ਪੂਜਾਏ ਸਤਿਗੁਰ ਕਾ ਦਰ ਦੇਖੇ ਸਭ ਆਏ ਮੰਨੀਏ ਸਤਿਗੁਰ ਪਰਮ ਵਿਚਾਰੀ ਜਦ ਮਿਲਿਆ ਤੇ ਨਾ ਪਉ ਸਭ ਜਾਏ ਓ ਸਦਾ ਦਾ ਬਲਹਾਰੀ ਗੁਰੇ ਆਪਣੇ ਬੁਰ ਜੋ ਪ੍ਰਭ ਸੱਚਾ ਦੇ ਮਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜਿਨ ਪਿਰਿਆ ਸੁਨੇ ਸੇ ਸੱਜਣ ਮੈਂ ਨਾਲ ਅੰਤਰ ਬਾਰੋ ਪਿਰਾ ਬੇਰ ਦੇ ਰਹਾ ਸੰਭਾਲ ਜਿਨਾ ਇਕ ਮਨ ਚੇ ਧਿਆਇਆ ਸਤਿਗੁਰ ਸੋਚੇ ਲਾਏ ਤਿਨ ਕੀ ਦੋ ਪਉ ਵੱਡਾ ਰੋ ਗਿਆ ਨਦਵ ਪਹਿਲੇ ਲਾਏ ਗੁਣ ਗਾਵੇ ਗੁਣ ਵਿੱਚ ਉਚਰਾਏ ਗੁਣ ਮੈਂ ਸਵੇ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿ ਮਿਲਿਆ ਪ੍ਰਭਾਏ ਮਨ ਮੁੰਬਾਇਆ ਮੋਹ ਹੈ ਨਾਮ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਬੇਖ ਮਾਇਆ ਤਨ ਸੰਚ ਮਰੇ ਅੰਤੋ ਏ ਸਭ ਸ਼ਾਰ ਕਰਮ ਧਰਮ ਸੁਸੰਜਮ ਕਰੇ ਅੰਤਰ ਲੋਭਕਾਰ ਨਾਨਕ ਮਨ ਮੋਹ ਜੇ ਕਮਾਵੇ ਸੋ ਥਾਏ ਨ ਪਵੈ ਦੁਰਗੇ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਦ ਵਸਿਆ ਮਨ ਆਏ ਰਾਗ ਨਾ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੇ ਨਾ ਦੇ ਬਾਰ ਆਏ ਨੀ ਹੁਕਮ ਬੂਝਿਆ ਜਾਏ ਨਾਨਕ ਮੈਂ ਬੂਝੇ ਤਿੰਨਾ ਰਾਸ ਹੋਏ ਸਦ ਸੋ ਜੀ ਪਾਏ ਸਭ ਕੁ ਤੇ ਦੇ ਹੋਇਆ ਜਿਉ ਤਿਸੇ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾ ਨਿਰਮਲ ਹੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰੂ ਵਸੇ ਮਨ ਆਏ ਹਿਰਦੇ ਕਮਲ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿੰਨ ਕਹੋ ਮੇਲਿਨ ਜਿਨ ਤੁਰ ਮਸਤ ਭਾਗ ਲਿਖਾਏ ਅੰਦਰ ਤੇ ਨਾ ਅੱਗ ਹੈ ਮਨ ਮੋਹ ਭੋਰ ਨਾ ਜਾਏ ਮੋਗ ਟਾਮਸਾ ਕੂੜੈ ਕੂੜ ਲਿਆ ਡਪਟਾਏ ਅੰਦਰ ਚਿੰਤਾ ਅੰਦਨ ਚਿੰਤਾ ਚਿੰਤ ਵੈ ਚਿੰਤਾ ਬੱਧਾ ਜਾਏ ਜੰਮਣ ਮਰਨਾ ਚੁੱਕੇ ਓ ਮੈਂ ਕਰਮ ਕਮਾਏ ਗੁਰ ਸਰਣਾਈ ਉਭਰੈ ਨਾਨਕ ਲੈ ਛਡਾਏ ਸਤਿਗੁਰ ਪੁਰਖਰ ਧਿਆਇਂਦਾ ਸਤ ਸੰਗਤ ਸਤਿਗੁਰ ਪਾਏ ਸਤ ਸੰਗਤ ਸਤਿਗੁਰ ਸੇਵੰਦ ਹਰ ਮੇਲੇ ਗੁਰ ਮਿਲਾਏ ਪੌਜਲ ਜਸ ਸੰਸਾਰ ਹੈ ਗੁਰਬੋਧ ਗੁਰਬੋਧ ਨਾਮ ਤਰਾਏ ਗੁਰ ਸਿੱਖੀ ਭਾਣ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਤੁਰ ਮਸਾ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਾਮਾ ਕੰਗਰ ਮਾਰ ਬਦਾਰ ਅੰਦਰ ਗਏ ਲੈ ਛਡਾਏ ਗੁਰਸਿੱਖਾਂ ਨੂੰ ਸੁਭਾ ਸਰ ਤੁਠਾ ਮੇਲ ਮਿਲਾਏ ਗੁਰਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਰਨ ਮਗ ਦਿਖਾਇਆ ਹਉਮੈ ਮਾਰੇ ਗੁਰ ਲਾਗੀ ਅੰਤਰ ਨਾਮ ਵਰਸਾਇਆ ਗੁਰਮਤੀ ਜਮ ਜੋਇ ਨ ਸਕੇ ਸੱਚੇ ਨਾਏ ਸਮਾਇਆ ਸਾਬਾ ਪਿਆ ਵਰਤੇ ਕਰਤਾ ਜੋ ਪਾਵੇ ਸੋ ਨਾਏ ਲਾਇਆ ਜਾਂ ਨਾਨਕ ਨਾਉ ਲੈ ਤਾਂ ਜੀਵੈ ਬਿਨ ਨਾਵੇਂ ਕਿਨ ਮਰ ਜਾਇਆ ਮਨ ਅੰਤਰ ਹਉਮੈ ਰੋਗ ਪਰਮ ਭੁੱਲੇ ਹਉਮੈ ਸਾਕਰ ਦੁਰਜਣਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭੈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤ ਨ ਕਾਹੂੰ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੁਲੇ ਸਲੋਕ ਮਹਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸਿਜੇ ਮੁਖ ਨਾ ਮੋੜਨ ਜਿਨੇ ਜਾਤਾ ਸਾਈ ਚਾਚੜ ਪਾਉਂਦੇ ਕੱਚੇ ਬਿਰਹੀ ਜਿਨਾਂ ਕਾਰਨ ਆਈ ਧਣੀ ਵੀ ਹੋਣਾ ਪਾੜ ਪਟੰਬਰ ਪਾਹੀ ਸੇ ਤੀ ਜਾਲੇ ਤੂੜੀ ਵਿੱਚ ਲਡੰਦੜੀ ਸੋਹਾ ਨਾਨ ਤੈਸੈ ਨਾ ਲੈ ਗੁਰ ਕੇ ਸ਼ਬਦ ਰਾਧੀ ਹੈ ਨਾਮ ਰੰਗ ਬੈਰਾਗ ਜੀਤੇ ਪੰਜ ਬਰਾਈ ਆ ਨਾਨ ਸਭ ਮਾਰੂ ਵੇ ਰਾਗ ਜਾਮੂ ਵੇ ਕਤਾ ਲੱਖ ਤਹੋ ਜੀਤੀ ਪਿੰਡੇ ਦਰ ਕੇ ਤੜੇ ਬਾਮਣ ਬਿਰਥਾ ਗਿਓ ਜਨਮ ਜਿਨ ਕੀਤੋ ਸੋ ਵਿਸਰਾਏ ਸੋਰ ਸੂਰਜ ਪੀ ਜੀ ਹੈ ਕਹੂ ਨਾ ਵੀ ਕਹੋਏ ਨਾਨਕ ਰਾਮ ਨਾਮ ਗੁਣ ਗਾਈ ਹੈ ਦਰਗੇ ਨਿਰਮਲ ਸੋਏ ਜੋ ਬਰਾ ਰੱਖੇ ਆਵਤਨ ਕੋਏ ਨਾ ਮਾਰੀ ਅੰਦਰ ਨਾਮ ਦਾਸ ਦਾ ਗੁਣ ਸਾਰੀ ਕਾਟੇ ਗਾਗਾ ਮਨ ਤਾਂ ਪ੍ਰਵਤਾਰੀ ਲੱਗਾ ਰੰਗ ਉਪਾਰ ਕੋ ਨਾ ਉਤਾਰੀ ਗੁਰਮੁਖ ਹਰ ਗੁਣ ਗਾਏ ਸਹਿ ਸੋ ਸਾਰੀ ਨਾਨਕ ਨਾਮ ਦਾਨ ਦੇ ਉਰਾਰੀ ਕ੍ਰਿਸ਼ ਚੰਗਾ ਮਾਣ ਦੋਈ ਗੰਤ ਲਾਏ ਆਪਣੀ ਨਦਰ ਨਿਹਾਲ ਆਪੇ ਲੇ ਲਾਏ ਜਾਂਦੇ ਹੋ ਮਤੀ ਉਪਦੇਸ਼ ਵਿੱਚੋਂ ਪਰਮ ਜਾਏ ਜੋ ਤੂੰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਹਿਤੇ ਤੇ ਬਸ ਦੂਜੀ ਨਾਹੀਂ ਜਾਏ
ਨਾਨਕ ਸੁਖ ਅਨੰਦ ਪੈ

ਨਾਮ ਧਿਆਨ ਸਾਜਨਾ ਜਨ ਪਦਾਰ ਜੀਤ ਨਾਨਕ ਧਰਮ ਐਸੇ ਜਵੈ ਕੀਤੋ ਮਨ ਮਨੀਤ ਖੁਬੜੀ ਕੁਥਾਏ ਮਿੱਠੀ ਗਣਕ ਮੰਤਰੀਆ ਨਾਨ ਸੇ ਉਭਰੇ ਜਿਨ੍ਹਾਂ ਪਾ ਮਤਾਏ ਸੁਤਰੇ ਸੁਸਵਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਸ਼ੋਆ ਤਣੀ ਸੋ ਅਠੇ ਪੈਰ ਲਵਨ ਸੁਤੜੇ ਸੰਘ ਮਾਇਆ ਝੂਠੀ ਕਾਰਨੇ ਨਾਨ ਸੇ ਜਗਾਂਜੇ ਰਸਨਾ ਨਾਮ ਉਚਾਰਨੇ ਮ੍ਰਿਗ ਤ੍ਰਿਨਾ ਪੇ ਪੂਣੇ ਬੂਠੇ ਨਰਗੰਧਰਬ ਜਿਨੀ ਸੱਚ ਰਾਧਿਆ ਨਾਨਕ ਮਨ ਤਨ ਫਬ ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੈ ਸਿਜਣਹਾਰ ਦੂਜੀ ਛੋਡ ਕਵਾਟੜੀ ਇੱਕ ਸਿਉਂ ਚਿਤ ਲਾਏ ਦੂਜੇ ਪਾਵੀ ਨਾਨਕਾ ਵੈਣ ਲੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ ਸੱਚ ਵਖਰ ਜਿਨੀ ਲਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣੇ

अपातिश शेरशाहं दश जैस पास बैठ्या सोही है।

ਹੀ ਸਭਨਾਂ ਦਾ ਵੈਸਾ ਕਿਉ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਥਕੀਨ ਕਹੋ ਨਾਨਕ ਹਰ ਭਜ ਮੰਦਾ ਜੇ ਬਿਦ ਜਲ ਕੋ ਮੀਨ ਬਿਖਿਆਨ ਸਿਉ ਕਾਹੇ ਰਚਿਓ ਨਿਮਕ ਨ ਹੋ ਉਦਾਸ ਕਹੋ ਨਾਨਕ ਭਜ ਹਰ ਮੰਦਾ ਪਰੇ ਨ ਜਮ ਕੀ ਵਾਸ ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਹੋ

ਮਨਾ ਦੁਰਲਭ ਮਾਨੁਖ ਦੇ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕਹ ਨਾਨਕ ਬਿਨ ਹਰ ਭਜਨ ਬਿਰਤਾ ਜਨਮ ਸਿਰਾਨ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਬਦ ਰਿਓ ਬਿਸਰਿਓ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਂ ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕੈ ਅੰਧ ਕਉ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਬੰਦ ਸੁਖ ਮੈਂ ਬਹੁ ਸੰਗੀ ਪੈ ਦੁਖ ਮੈਂ ਸੰਗ ਨ ਕੋਇ ਕਉ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ

मिटै दर्स तुहारो होए। मुदावणी

18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਕਿਉ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇ ਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮੰਜ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾਰੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂ ਸਾ ਵਿਸਾਰ ਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰ ਨਾ ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਦਾ ਤੇਰਾ ਸਭ ਕੀ ਜੈ ਦੇ ਸੋ ਪਾਵੈ ਇਸਦਾ ਸਿਫਲਾ ਤੇਰੀ ਨਾ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਗਨੇ ਰਹਿ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋ ਜੇ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪਾਈ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ।

ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤਰ

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤੀ ਜੀ ਸਹਾਇ ਵਾਰ, ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਬਗੌਤੀ ਸਿਮਰਤੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕਿਸ਼ਨ ਧਿਆਈ ਐ ਜੇ ਜਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੇ ਤਾਏ, ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ, ਸਭ ਤਾਈ ਹੋਈ ਸਹਾਇ। ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਦਾਰ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇ ਕੇ ਅੰਡਿਟ ਕੀਤਾ,

ਧਰਮੇ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸੀ ਦੋ ਸਿੱਕਿਤ ਕੇਸਾਂ ਸਵਾਸਾਂ ਸੰਗਨ ਬਾਈ ਧਰਮ ਨੀ ਹਾਰਿਆ ਤਿਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ, ਖਾਲਸ ਜੀ ਕੇ ਬੋਲ ਬਾਲੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਾਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ, ਪੰਦੇ ਸਦਾ ਸਹਾਇ ਦਤਾਰ ਪਿਤਾ ਜੀ ਓ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਆਪ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਸਰਬੱਤ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਹਫ਼ਤਾਵਾਰੀ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ, ਦਰੋਂ ਕਰੋਂ ਵਰਸਾਏ ਨਗਰ ਫੋਲੜੀਵਾਲ ਜਲੰਧਰ ਅਤੇ WSO ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਓ ਅੱਜ ਦੇ ਸਮੁੱਚੇ ਸਮਾਗਮ ਬਖਸ਼ ਦੀ ਕਿਰਪਾ ਕੀਤੀ ਹੈ। ਆਪ ਨੇ ਦਾਤਾ ਜੀ ਆਪ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਅਤੇ ਨਗਰ ਫੋਲੜੀਵਾਲ ਜਲੰਧਰ ਦੀਆਂ ਸਮੂਹ ਸੰਗਤਾਂ ਵੱਲੋਂ ਨਗਰ ਦੀ ਚੜ੍ਹਦੀ ਕਲਾ ਲਈ ਅਤੇ ਧੰਨ ਧੰਨ ਸ਼ਹਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਣ ਹੁੰਦੇ ਆਇਆਂ ਅਤੇ 1984 ਦੇ ਘੱਲੂਘਾਰੀ ਦੇ ਸਮੂਹ ਸ਼ਹੀਦਾਂ ਦੀ ਯਾਦ ਅਤੇ ਬਾਬਾ ਪ੍ਰੀਤਮ ਦਾਸ ਜੀ ਸਲਾਨਾ ਯਾਦ ਮਨਾਉਂਦਿਆਂ ਹੋਇਆਂ ਸ਼ੁਕਰਾਨੇ ਵਜੋਂ ਦਾਤਾ ਜੀ ਆਓ ਆਪ ਦੇ ਦਰੋਂ ਘਰੋਂ ਵਰਸਾਏ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤਾ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਇਸ ਵਕਤ ਸੰਪੂਰਨ ਹੋਏ ਤਥਾ ਭੋਗ ਪਏ ਨੇ ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ, ਨਗਰ ਨਿਵਾਸੀ ਪਰਿਵਾਰਾਂ ਅਤੇ ਸੰਗਤਾਂ ਕੋਲ ਸੇਵਾ ਕਰਦੇ ਹਾਂ, ਹੋਈਆਂ ਪੁੱਲਾਂ ਬਖਸ਼ ਲੈਣੀਆਂ, ਅੱਗੇ ਤੋਂ ਮਿਹਰ ਭਰਿਆ ਹੱਥ ਰੱਖਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ, ਦਰੋਂ ਘਰੋਂ ਵਰਸਾਏ ਨਗਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦੇਸ਼ ਵਿਦੇਸ਼ ਅਤੇ ਇਸ ਸਥਾਨ ਦੇ ਸਮੂਹ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ, ਗੁਰਸਿੱਖੀ ਜੀਵਨ ਬਖਸ਼ਣਾ, ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਕਾਰੋਬਾਰਾਂ 'ਚ ਬਰਕਤਾਂ, ਪ੍ਰੇਮ ਪਿਆਰ ਅਤਫਾਕ ਦੀਆਂ ਦਾਤਾਂ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦਾ ਊਟਾ ਆਸਰਾ ਬਖਸ਼ਿਸ਼ ਕਰਨਾ ਅਤੇ ਦਾਤਾ ਜੀ ਸਮੂਹ ਸ਼ਹੀਦਾਂ ਦੀ ਯਾਦ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਸਰਬੱਤ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ ਅਤੇ ਭਾਈ ਪ੍ਰੀਤਮ ਦਾਸ ਜੀ ਸੇ ਦਾਤਾ ਜੀ ਯਾਦ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੀ, ਮਿਹਰ ਕਰਨੀ ਦਾਤਾ ਜੀ WSO ਸੰਸਥਾ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸਮੂਹ ਦਾਤਾ ਜੀ ਮੈਂਬਰਾਂ ਨੂੰ ਪ੍ਰੇਮ ਪਿਆਰ ਸਵਾਗ ਦੀਆਂ ਦਾਤਾਂ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ, ਅੰਗ ਸੰਗ ਸਹਾਈ ਹੋ ਕੇ ਵਰਤਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਸ਼ੁਕਰਾਨੇ ਵਜੋਂ ਦਾਤਾ ਜੀ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ, ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਗੁਰੂ ਲੰਗਰ ਕੀਰਤਨ ਦੁਆਰਾ ਕੀਤੀ ਜਾ ਰਹੀ ਮਿਹਰ ਕਰਨੀ ਦਾਤਾ ਜੀ, ਸਮੂਹ ਨਗਰ ਨਿਵਾਸੀ ਪਰਿਵਾਰਾਂ ਅਤੇ WSO ਦੇ ਸਮੂਹ ਸੇਵਾਦਾਰਾਂ ਦੀ ਸੇਵਾ ਥਾਏ ਪਾਉਣੀ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਸ਼ੁਭ ਭਾਵਨਾ ਪੂਰੀਆਂ ਕਰਨੀਆਂ ਅਤੇ ਨਗਰ ਦੀਆਂ ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਹੋਰ ਜੋ ਮਾਈ ਭਾਈ ਗੁਰਮੁ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ, ਤਿਲ ਫੁੱਲ ਭੇਟਾ ਕੀਤੀ, ਰਸਤਾਂ ਵਸਤਾਂ ਲੈ ਕੇ ਹਾਜ਼ਰ ਹੋਏ ਨੇ, ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਇਸ ਸਥਾਨ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਪੰਥ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਪਵਿੱਤਰ ਹਜ਼ੂਰੀ ਵਿੱਚ ਦਾਤਾ ਜੀ ਫੋਲੜੀਵਾਰ ਨਗਰ ਨਿਵਾਸੀ ਪਰਿਵਾਰਾਂ ਅਤੇ ਸਰਬੱਤ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਂਦੀ ਆ ਗਿਆ ਬਖਸ਼ੋ। ਇਸ ਵਕਤ ਦਾਤਾ ਜੀ ਹਫ਼ਤਾਵਾਰੀ ਦੀਵਾਨ ਸੱਜ ਰਹੇ ਨੇ, ਮਿਹਰ ਪ੍ਰਿਆਤ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਸਹਾਈ ਹੋ ਕੇ ਵਰਤਣਾ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਰਾ ਸੋਹ ਪਹਿਚਾਨੀ ਆਏ ਜੋ ਲੜੈ ਦੀਨ ਕਹਿਤ, ਪੁਰਜਾ ਪੁਰਜਾ ਘੱਟ ਮਰੈ ਕਬੂ ਨ ਛਾੜੇ ਖੇਤ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰਤਾ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨ ਕੀ ਜੈ, ਸੋ ਕਹੋ ਟਲ ਗੁਰ ਸੇਵੀ ਐ ਐਨ ਇਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ, ਆਪਣੇ ਬਾਲਕ ਆਪ ਰੱਖੇ ਅਨ ਪਾਰ ਬ੍ਰਹਮ ਗੁਰਦੇਵ।

0: ਆਪ ਦੋਗ ਹਮਾਰੇ ਬਖਸ਼ੀਅਨ ਆਪਣੇ ਕਲ ਧਾਰੀ ਮਨ ਬਾਸ਼ਦ ਫਲ ਦਿੱਤਿਆਂ ਨਾਨਕ ਬਲਹਾਰੀ ਦੋਖ ਹਮਾਰੇ ਬਖਸ਼ੀਅਨ ਆਪਣੀ ਕਲ ਧਾਰੀ ਮਨ ਬਾਸ਼ਦ ਫਲ ਦਿੱਤਿਆਂ ਨਾਨਕ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰੀਆਂ ਭਾਰੇ ਗੁਰੂ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਫੋਲੜੀਵਾਲ ਦੀ ਸੰਗਤ ਅਤੇ WSO ਵੱਲੋਂ ਜੋ ਹੈ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਦੇ ਜਾਪ ਸ਼ੁਰੂ ਕਰਵਾਏ ਗਏ ਸਨ। ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਤਥਾ ਭੋਗ ਪਏ ਹਨ, ਉਪਰੰਤ ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਆਓ ਅਰਦਾਸ ਕਰੀਏ, ਜਿੰਨੀ ਵੀ ਪੜ੍ਹੀ ਸੁਣੀ ਜੱਫੀ ਬਾਣੀ ਗਈ ਪਰਸੋਂ ਰੋਜ਼ ਤੋਂ ਸਾਡੇ ਸਭ ਦੇ ਹਿਰਦਿਆਂ ਵਿੱਚ ਵਸ ਜਾਵੇ, ਸਾਨੂੰ ਗੁਰਬਾਣੀ ਦੇ ਜੋ ਅਰਥ ਹਨ, ਜੋ ਭਾਵ ਅਰਥ ਹਨ, ਸਾਡੇ ਸਮਝ ਵਿੱਚ ਆ ਜਾਣ ਅਤੇ ਅਸੀਂ ਆਪਣੇ ਜੀਵਨ ਨੂੰ ਉਸ ਦੇ ਅਨੁਸਾਰ ਚਲਾਉਣ ਦਾ ਯਤਨ ਕਰ ਸਕੀਏ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਕਥਨ ਅਨੁਸਾਰ ਜਿਸ ਤਰ੍ਹਾਂ ਹਰ ਸਾਲ ਨਗਰ ਫੋਰੜੀਵਾਲ ਦੀ ਸੰਗਤ ਜੋ ਹੈ ਧੰਨ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਬਾਬਾ ਪ੍ਰੀਤਮ ਦਾਸ ਜੀ ਨੂੰ ਯਾਦ ਕਰਦਿਆਂ ਹੋਇਆਂ, 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜੋ ਇਹ ਸਮਾਗਮ ਹਨ ਹਰ ਸਾਲ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਏ ਜਾਂਦੇ ਹਨ, ਜੋ ਕਿ ਜੋ ਪ੍ਰਬੰਧਕ ਵੀਰ ਹਨ ਇਹ ਬੜਾ ਉਪਰਾਲਾ ਕਰਦੇ ਹਨ। ਸਾਰਾ ਸਾਲ ਤਕਰੀਬਨ ਇਸ ਦੀ ਤਿਆਰੀ ਕਰਨੀ ਪੈਂਦੀ ਹੈ, ਕਿਉਂਕਿ ਆਪਣੇ ਰੁਝੇਵਿਆਂ ਭਰੇ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਇਹੋ ਜਿਹੇ ਵਲੰਟੀਅਰ ਰੂਪ ਦੇ ਵਿੱਚ ਕੰਮ ਕਰਨੇ ਜਿਹੜੇ ਹਨ ਉਹ ਕਾਫੀ ਸਮਾਂ ਮੰਗਦੇ ਹਨ। ਅਤੇ ਇਸੇ ਤਰ੍ਹਾਂ ਜੋ ਨਗਰ ਫੋਲੜੀਵਾਲ ਦੀਆਂ ਸੰਗਤਾਂ ਹਨ, ਬੜੀ ਬਖਸ਼ਿਸ਼ ਹੈ ਉਹਨਾਂ ਦੇ ਉੱਤੇ ਹਰ ਸਾਲ, ਉਹ ਵੀ ਇਹਨਾਂ ਪ੍ਰਬੰਧਕ ਵੀਰਾਂ ਦਾ ਬਹੁਤ ਸਹਿਯੋਗ ਦਿੰਦੇ ਹਨ ਅਤੇ ਇਹ ਜੋ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਉਹਨਾਂ ਦੀ ਕਾਮਯਾਬੀ ਵੀ ਉਹਨਾਂ ਦੇ ਨਾਲ ਹੀ ਹੁੰਦੀ ਹੈ। ਸੋ ਨਗਰ ਫੁੱਲੜੀਵਾਲ 'ਤੇ ਗੁਰੂ ਮਹਾਰਾਜ ਜੀ ਉਸ ਤਰ੍ਹਾਂ ਵੀ ਬਹੁਤ ਕਿਰਪਾ ਆ, ਆਪ ਜੀ ਦਾ ਨਗਰ ਹੈ ਜਿਸ ਤੋਂ ਬੜੇ ਵੱਡੇ ਵੱਡੇ ਓਲੰਪੀਅਨ ਅਤੇ ਹੋਰ ਜੋ ਆਪਣੇ ਪਲੇਅਰ ਹਨ ਉਹ ਆਪਣੇ ਤੁਹਾਡੇ ਫੋੜੀਵਾਲ ਦੀ ਸੰਗਤ, ਤੁਸੀਂ ਧੰਨਤਾ ਦੇ ਯੋਗ ਹੋ, ਵਧਾਈ ਦੇ ਵੀ ਪਾਤਰ ਹੋ, ਜਿਹੜੇ ਕਿ ਉਸ ਨਗਰ ਦੇ ਵਿੱਚੋਂ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇ ਕੇ ਇਹਨਾਂ ਲੈਵਲਾਂ ਦੇ ਉੱਤੇ ਪਹੁੰਚਾਇਆ ਹੈ। ਸੋ ਇਹ ਕਿੱਥੇ ਗੁਰੂ ਮਹਾਰਾਜ ਦੀ ਕਿਰਪਾ ਹੈ, ਉੱਥੇ ਨਾਲ ਦੀ ਨਾਲ ਪਰਿਵਾਰਾਂ ਦੀ ਜੋ ਦੇਣ ਬਹੁਤ ਇਸ ਦੇ ਵਿੱਚ ਹੁੰਦੀ ਹੈ। ਸੋ ਇਹ ਜੋ ਪ੍ਰੋਗਰਾਮ ਹੈ ਪਰਸੋਂ ਰੋਜ਼ ਤੋਂ, ਇਸ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਰਲ ਮਿਲ ਕੇ ਲੰਗਰਾਂ ਵਿੱਚ ਹੋਰ ਦਰਬਾਰ ਹਾਲ ਦੇ ਵਿੱਚ ਸੇਵਾ ਕਰਾਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਨਾਲ ਦੀ ਨਾਲ ਬੇਨਤੀ ਵੀ ਹੈ ਕਿ ਨਗਰ ਵੱਲੋਂ ਅਗਲੇ ਸਾਲ ਦੇ ਵਾਸਤੇ ਵੀ ਜੋ ਪ੍ਰੋਗਰਾਮ ਉਲੀਕਿਆ ਗਿਆ ਉਹ ਅੱਜ ਜਿਸ ਤਰ੍ਹਾਂ 31 ਤਰੀਕ ਨੂੰ ਭੋਗ ਪਿਆ ਹੈ, ਅਗਲੇ ਸਾਲ 2027 ਦੇ ਵਿੱਚ ਨਗਰ ਫੋਲੜੀਵਾਲ ਦੀ ਸੰਗਤ ਵੱਲੋਂ ਜੋ ਹੈ 28 ਤਰੀਕ ਦਿਨ ਸ਼ੁੱਕਰਵਾਰ 2027 ਨੂੰ ਜੋ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ। ਅਤੇ ਅੱਜ ਤੋਂ ਇੱਕ ਦਿਨ ਪਿੱਛੇ, ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਹਰ ਸਾਲ ਇੱਕ ਦਿਨ ਪਿੱਛੇ ਚੱਲਿਆ ਜਾਂਦਾ ਹੈ, ਸੋ ਉਹਦੇ 30 ਮਈ 2027 ਨੂੰ ਭੋਗ ਇੱਥੇ ਗੁਰਦੁਆਰਾ ਸਾਹਿਬ ਵਿਖੇ ਪੈਣਗੇ। ਸਭ ਸੰਗਤਾਂ ਨੂੰ ਬੇਨਤੀ ਹੈ ਪ੍ਰਬੰਧਕ ਵੀਰਾਂ ਵੱਲੋਂ ਕਿ ਆਪਣੇ ਆਪਣੇ ਕੈਲੰਡਰਾਂ 'ਤੇ ਮਾਰਕ ਕਰ ਲੈਣ, ਆਪਣੀਆਂ ਛੁੱਟੀਆਂ ਵਗੈਰਾ ਦਾ ਪ੍ਰਬੰਧ ਕਰਨਾ, ਕੋਈ ਹੋਰ ਪ੍ਰੋਗਰਾਮ ਰੱਖਣੇ ਹੁੰਦੇ ਹਨ। ਧੀਆਂ ਭੈਣਾਂ ਨੂੰ ਆਪਾਂ ਇਨਵਾਈਟ ਕਰਦੇ ਹਾਂ, ਉਹਨਾਂ ਨੇ ਆਪਣੇ ਰੁਝੇਵਿਆਂ ਭਰੇ ਸਮਿਆਂ ਵਿੱਚੋਂ ਆਉਣਾ ਹੁੰਦਾ ਹੈ। ਉਹ ਇਹ ਜੋ ਤਰੀਕਾ ਹਨ ਇਹ ਨੋਟ ਕਰ ਲੈਣ, 28 ਮਈ 2027 ਨੂੰ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣੇ ਹਨ ਅਤੇ ਦਿਨ ਐਤਵਾਰ 30 ਮਈ 2027 ਨੂੰ ਉਹਦੇ ਭੋਗ ਪੈਣੇ ਹਨ। ਉਹਨਾਂ ਪ੍ਰੋਗਰਾਮਾਂ ਦਾ ਜੋ ਹੈ ਆਪ ਜੀ ਨੇ ਜ਼ਰੂਰ ਨੋਟ ਕਰ ਲੈਣਾ। ਅਤੇ ਇੱਕ ਵਾਰੀ ਸਾਰੀਆਂ ਸੰਗਤਾਂ ਦਾ ਅਤੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਜੋ ਵਰਲਡ ਸਿੱਖ ਔਰਗਨਾਈਜੇਸ਼ਨ ਹੈ, ਜਿਸ ਤਰ੍ਹਾਂ ਆਪਾਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ, ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ 1984 ਦੇ ਵਿੱਚ ਜੋ ਵਾਪਰਿਆ, ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਜੋ ਸਿੱਖਾਂ ਨਾਲ ਸਾਡੇ ਹੋਇਆ, ਉਹ ਤੋਂ ਆਪਾਂ ਸਭ ਭਲੀ ਭਾਂਤ ਜਾਣਦੇ ਹਾਂ। ਉਹਦੇ ਤੋਂ ਬਾਅਦ ਹੀ ਜੋ ਹੈ ਵਰਲਡ ਸਿੱਖ

ਨੇਸ਼ਨ ਡਬਲਯੂ ਐਸ ਓ ਹੋਂਦ ਵਿੱਚ ਆਈ ਅਤੇ ਉਹਨਾਂ ਨੇ ਵੀ ਜੋ ਹੈ ਉਸ ਸਮੇਂ ਤੋਂ ਲੱਗ ਕੇ ਅੱਜ ਤੱਕ ਜੋ ਕਿ ਵਲੰਟੀਅਰ ਸੰਸਥਾ ਇੱਕੋ ਇੱਕ ਹੈ ਜੋ ਕੰਮ ਸਿੱਖਾਂ ਦੇ ਆ ਸਾਡੇ ਜੋ ਮੌਲਿਕ ਸਾਡੇ ਅਧਿਕਾਰ ਹਨ ਉਹਨਾਂ ਦੀ ਰਾਖੀ ਦੇ ਵਾਸਤੇ ਕੰਮ ਕਰਦੀ ਆ ਰਹੀ ਹੈ। ਉਹਨਾਂ ਵੱਲੋਂ ਵੀ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਹਰ ਸਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਅਖੰਡ ਪਾਠ ਕਰਵਾਏ ਜਾਂਦੇ ਹਨ ਅਤੇ ਐਤਕੀ ਵੀ ਉਹਨਾਂ ਨੇ ਇਹ ਅਖੰਡ ਪਾਠ ਕਰਵਾਏ ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ। ਇਸ ਦੇ ਨਾਲ ਨਾਲ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਬੱਚਿਆਂ ਦੀ ਜੋ ਕਿ ਅੱਜ ਕੱਲ੍ਹ ਨੌਜਵਾਨ ਬੱਚੇ ਕੰਮ ਕਰ ਰਹੇ, ਬਹੁਤ ਵੱਡੀ ਕਮਿਟਮੈਂਟ ਹੈ ਕਿ ਉਹ ਸਾਡੇ ਜੋ ਮਨੁੱਖੀ ਅਧਿਕਾਰ ਹਨ ਉਹਨਾਂ ਦੀ ਰਾਖੀ ਵਾਸਤੇ ਹਰ ਵੇਲੇ ਤਤਪਰ ਰਹਿੰਦੇ ਹਨ ਅਤੇ ਫਰੀ ਸੇਵਾਵਾਂ ਸਾਡੀ ਕਮਿਊਨਿਟੀ ਨੂੰ ਦੇ ਰਹੇ ਹਨ। ਉਹਨਾਂ ਵੀਰਾਂ ਭੈਣਾਂ ਦਾ, ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਅੱਗੇ ਹੋ ਕੇ ਆਪਣੇ ਇਹੋ ਜਿਹੇ ਸਮੇਂ ਵਿੱਚੋਂ ਜਦੋਂ ਕਿ ਕੰਮਾਂ ਕਾਰਾਂ ਦੇ ਸਮੇਂ ਹੁੰਦੇ ਹਨ, ਬੱਚੇ ਨੌਜਵਾਨ ਬੱਚੇ ਜਿਹੜੇ ਕੰਮ ਕਰ ਕਰਦੇ, ਪਰ ਨਾਲ ਦੀ ਨਾਲ ਇਸ ਸੰਸਥਾ ਦੀ ਵੀ ਜੋ ਸੇਵਾ ਨਿਭਾ ਰਹੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਦੂਸਰੀ ਗੱਲ, ਜਿਹੜੇ ਇਹ ਸ਼ਹੀਦਾਂ ਨੂੰ ਆਪਾਂ ਯਾਦ ਕਰਦੇ ਹਾਂ, ਇਹ ਰਲ ਮਿਲ ਕੇ ਆਪਾਂ ਸਾਰਿਆਂ ਨੇ ਜੋ ਹੈ ਅਗਾਂਹ ਜੋ ਅਗਲਾ ਹਫ਼ਤਾ ਹੈ ਜੂਨ ਦਾ ਮਹੀਨਾ, ਉਹ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਾਰਾ ਹੀ ਸਾਰਾ ਸਮਰਪਿਤ ਜੋ ਹੈ ਆਪਾਂ ਨੇ ਕਥਾ ਕੀਰਤਨ ਅਤੇ ਜੋ ਹੋਰ ਪ੍ਰੋਗਰਾਮ ਹੋਣੇ ਹਨ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਸਮਰਪਿਤ ਕਰਨਾ ਹੈ ਅਤੇ ਆਪ ਵੀ ਸਭ ਹਾਜ਼ਰੀਆਂ ਭਰ ਕੇ ਉਹਨਾਂ ਦੇ ਵਿੱਚ ਆ ਕੇ ਆਪਾਂ ਨਾ ਸ਼ਹੀਦਾਂ ਨੂੰ ਯਾਦ ਕਰੀਏ। ਅਤੇ ਇੱਕ ਵਾਰੀ ਫੇਰ ਸਾਰੀਆਂ ਸੰਗਾਂ ਅਤੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੰਨਾ ਵੱਡਾ ਉੱਦਮ ਕਰਕੇ ਹਰ ਸਾਲ ਤੁਸੀਂ ਜੋ ਹੈ ਇਹ ਜੋ ਪਿੱਛੇ ਜਿਹੜੀਆਂ ਹਨ ਜਿੱਥੇ ਉਹ ਯਾਦਾਂ ਤਾਜ਼ੀਆਂ ਕਰਵਾਉਂਦੇ ਹੋ, ਨਾਲ ਦੀ ਨਾਲ ਆਉਣ ਵਾਲੀ ਨਵੀਂ ਜੋ ਪਨੀਰੀ ਹੈ ਉਸ ਨੂੰ ਵੀ ਇਸ ਦੇ ਵਾਸਤੇ ਪ੍ਰੇਰਣਾ ਮਿਲਦੀ ਹੈ। ਸੋ ਹੁਣ ਇਸ ਦੀਵਾਨ ਹਾਲ ਦੇ ਵਿੱਚ ਇਸ ਵਿਸ਼ੇਸ਼ ਪ੍ਰੋਗਰਾਮ ਦੀ ਜੋ ਸੀ ਅਖੰਡ ਪਾਠ ਸਾਹਿਬ ਉਹਦੀ ਸਮਾਪਤੀ ਹੈ ਅਤੇ ਇਸ ਦੀਵਾਨ ਹਾਲ ਦੇ ਵਿੱਚ ਹੋਰ ਚਾਰ ਪਰਿਵਾਰਾਂ ਵੱਲੋਂ ਜੋ ਹੈ ਭਾਈ ਗੁਰਦੇਵ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਭਾਈ ਅਮਰਜੀਤ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਭਾਈ ਇੰਦਰਜੀਤ ਸਿੰਘ ਜੀ ਗਿੱਲ, ਇਹਨਾਂ ਚਾਰ ਪਰਿਵਾਰਾਂ ਵੱਲੋਂ ਇੱਥੇ ਸੁਖਮਨੀ ਸਾਹਿਬ ਦੇ ਜੋ ਪਾਠ ਹਨ ਉਹ ਹੋਣ ਜਾ ਰਹੇ ਹਨ। ਜਿਹੜੀ ਸੰਗਤ ਉਹਨਾਂ ਵਿੱਚ ਸ਼ਾਮਿਲ ਹੋਣ ਲਈ ਆਈ ਹੈ ਉਹ ਇੱਥੇ ਵੀ ਬਰਾਜੀ ਰਹੇ, ਬਾਕੀ ਸੰਗਤ ਆਪਾਂ ਹਮੇਸ਼ਾ ਦੀ ਤਰ੍ਹਾਂ ਜੋ ਮੇਨ ਦਰਬਾਰ ਹਾਲ ਦੇ ਵਿੱਚ ਜਾ ਕੇ ਉੱਥੇ ਕੀਰਤਨ ਕਥਾ ਸਰਵਣ ਕਰਕੇ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਜੋ ਹੈ ਆਪਾਂ ਉਸ ਚੀਜ਼ ਦਾ ਲਾਹਾ ਲੈ ਸਕੀਏ ਜੀ। ਅਤੇ ਇਸੇ ਹੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਬੀਬੀ ਰਾਜਵਿੰਦਰ ਕੌਰ ਜੀ ਝੂਟੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਦੀ ਜੋ ਸੇਵਾ ਹੋ ਰਹੀ ਸੀ ਉਸਦੇ ਵੀ ਭੋਗ ਪਾਏ ਗਏ ਹਨ। ਸੋ ਸਾਰੇ ਆਪਾਂ ਪਰਿਵਾਰ ਜਿੰਨੇ ਹੈ ਰਲ ਮਿਲ ਕੇ ਜਾ ਕੇ ਮੇਨ ਦਰਬਾਰ ਹਾਲ ਦੇ ਵਿੱਚ ਜਾ ਕੇ ਕਥਾ ਕੀਰਤਨ ਸਰਵਣ ਕਰਕੇ ਆਪਣੇ ਜੋ ਹੈ ਜੀਵਨ ਸਫਲਾ ਕਰੀਏ ਜੀ। ਅਤੇ ਇੱਥੇ ਜੋ ਇਹ ਵਿਸ਼ੇਸ਼ ਪ੍ਰੋਗਰਾਮ ਸੀ ਅੱਜ ਦਾ ਉਹਦੀ ਸਮਾਪਤੀ ਹੈ, ਹੋਈਆਂ ਭੁੱਲਾਂ ਦੀ ਖਿਮਾ। ਅਤੇ ਇੱਕ ਵਾਰੀ ਸਾਰੀ ਸੰਗਤ ਨੂੰ ਫਿਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜੀ ਆਇਆਂ ਅਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਾਰੀ ਗੁਰੂ ਸਾਹਿਬ ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਦਰਬਾਰ ਸਿੰਘ ਜੀ ਹੁਣਾਂ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਵੀ ਹਾਜ਼ਰੀਆਂ ਭਰਦੇ ਹਨ। ਆਪ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਕਥਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਇਹਨਾਂ ਤੋਂ ਬਾਅਦ ਹਮੇਸ਼ਾ ਇਸ ਤਰ੍ਹਾਂ ਭਾਈ ਹਰਜੀਤ ਸਿੰਘ ਜੀ ਜੋ ਹਨ, ਉਹ ਜੋ ਹੈ 10:50 ਤੱਕ ਜੋ ਕੀਰਤਨ ਦੀ ਹਾਜ਼ਰੀ ਭਰਨਗੇ। ਅੱਜ ਦੇ ਕੀਰਤਨ ਅਤੇ ਦੀਵਾਨਾਂ ਦੇ ਵਿੱਚ ਜੋ ਹੈ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ, ਉਹ ਨਗਰ ਫੁੱਲੜੀਵਾਲ ਜ਼ਿਲ੍ਹਾ ਜਲੰਧਰ ਉਹਨਾਂ ਦੀ ਸੰਗਤ ਵੱਲੋਂ ਅਤੇ ਬੀਬੀ ਰਾਜਵਿੰਦਰ ਕੌਰ ਝੂਟੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਇਸੇ ਹੀ ਤਰ੍ਹਾਂ ਭਾਈ ਗੁਰਦੇਵ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਭਾਈ ਅਮਰਦੀਪ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ, ਭਾਈ ਗੁਰਪ੍ਰੀਤ ਸਿੰਘ ਜੀ ਗਿੱਲ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਭਾਈ ਇੰਦਰਜੀਤ ਸਿੰਘ ਜੀ ਇਹਨਾਂ ਪਰਿਵਾਰਾਂ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਇਸੇ ਹੀ ਤਰ੍ਹਾਂ ਪਰਸੋਂ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ WSO ਮਤਲਬ ਕਿ ਵਰਲਡ ਸਿੱਖ ਔਰਗਨਾਈਜੇਸ਼ਨ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਗਈ ਹੈ। ਬਹੁਤ ਸਾਰੇ ਆਪਣੇ ਵਿੱਚੋਂ ਜਾਣਦੇ ਹਨ ਕਿ ਵਰਲਡ ਸਿੱਖ ਔਰਗਨਾਈਜੇਸ਼ਨ ਕੀ ਹੈ, ਕਿਉਂ ਬਣੀ, ਕਿਵੇਂ ਬਣੀ, ਇਹ ਕਿਸ ਤਰ੍ਹਾਂ ਸਥਾਪਿਤ ਕੀਤੀ ਗਈ। 1984 ਦੇ ਜੋ ਘੱਲੂਘਾਰੇ ਤੋਂ ਬਾਅਦ ਜੋ ਸਿੱਖਾਂ ਦੀ ਹਾਲਤ ਆਪਣੇ ਸਭ ਜਾਣਦੇ ਹਨ, ਜਾਂ ਬਹੁਤ ਸਾਰੇ ਮੇਰੇ ਹਮ ਉਮਰੀ ਬੈਠੇ ਜਿਨ੍ਹਾਂ ਨੇ ਆਪਾਂ ਸਾਰਿਆਂ ਨੇ ਅੱਖੀਂ ਸਾਰਾ ਕੁਛ ਵੇਖਿਆ ਕੀ ਹੋਇਆ ਉਦੋਂ, ਅਤੇ ਉਹਨਾਂ ਦੇ ਹੀ ਦਿਨਾਂ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਗਏ ਕਿ ਸਿੱਖਾਂ ਦੇ ਵਿੱਚ ਕੋਈ ਵੀ ਗੱਲ ਕਰਨ ਵਾਲਾ ਬੰਦਾ ਨਾ ਰਹਿ ਗਿਆ ਜੋ ਸਾਡੇ ਨਾਲ ਹੋਇਆ, ਅਤੇ ਨਾ ਹੀ ਸਿੱਖਾਂ ਨੂੰ, ਖਾਸ ਕਰਕੇ ਦਿੱਲੀ ਦੇ ਦੰਗਿਆਂ ਤੋਂ ਬਾਅਦ ਇੰਡੀਆ ਦੇ ਵਿੱਚ ਕਿਸੇ ਵੀ ਸਿੱਖ ਨੂੰ ਸੁਰੱਖਿਅਤ ਨਹੀਂ ਸਮਝਿਆ ਗਿਆ, ਨਾ ਹੀ ਉਹ ਕਿਤੇ ਬਾਹਰ ਨਿਕਲਣਾ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ। ਬਹੁਤ ਸਾਰੀਆਂ ਜਿਹੜੇ ਪਰਿਵਾਰ ਸਨ ਬੰਬੇ ਕਲਕੱਤਾ ਜੋ ਸਾਊਦਰਨ ਇੰਡੀਆ ਤੋਂ ਮੂਵ ਹੋ ਕੇ ਆਪਣੇ ਪੰਜਾਬ ਵੱਲ ਆ ਗਏ ਸਨ। ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਉਦੋਂ ਕੋਈ ਵੀ ਸਾਡੀ ਬਾਂਹ ਫੜਨ ਵਾਲਾ ਨਹੀਂ ਸੀ ਰਹਿ ਗਿਆ, ਅਤੇ ਉਦੋਂ ਫਿਰ ਪ੍ਰਦੇਸ਼ਾਂ ਦੇ ਵਿੱਚ ਬੈਠੇ ਇੱਥੇ ਸਾਡੇ ਵਿੱਚ ਬਿਰਾਜਮਾਨ ਹਨ ਭਾਈ ਗਿਆਨ ਸਿੰਘ ਜੀ ਸੰਧੂ, ਉਦੋਂ ਜੋ ਕਿ ਇਹ ਉੱਥੇ ਵਿਲੀਅਮਸ ਲੇਕ ਵਿਖੇ ਰਹਿ ਰਹੇ ਸਨ। ਇਹਨਾਂ ਨੇ ਇੱਕ ਸੰਸਥਾ ਬਣਾਈ ਜਿਹਦਾ ਨਾਂ ਰੱਖਿਆ ਵਰਲਡ ਸਿੱਖ ਔਰਗਨਾਈਜੇਸ਼ਨ। ਉਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਵੱਡੇ ਵੱਡੇ ਇਕੱਠ ਹੋਏ। ਅਖੀਰ ਉਸ ਵਰਲਡ ਸਿੱਖ ਔਰਗਨਾਈਜੇਸ਼ਨ ਨੇ ਜੋ ਹੈ, ਇਹ ਸਾਡਾ ਸਿੱਖਾਂ ਦਾ ਮਸਲਾ ਸੀ, ਜੋ ਸਾਡੇ ਮਨੁੱਖੀ ਅਧਿਕਾਰਾਂ ਦਾ ਮਸਲਾ ਸੀ, ਜੋ ਸਾਡੇ ਨਾਲ ਜ਼ਿਆਦਤੀਆਂ ਹੋਈਆਂ, ਉਹ ਦੁਨੀਆ ਦੇ ਵੱਖ ਵੱਖ ਮੁਲਕਾਂ ਦੇ ਵਿੱਚ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ, ਅਤੇ ਇਹ ਜੋ ਹੈ ਅਸੀਂ ਆਪਣੇ ਜੋ ਸਾਡੀਆਂ ਤਕਲੀਫਾਂ, ਦੁੱਖ ਤਕਲੀਫਾਂ ਜੋ ਸਾਡੇ ਨਾਲ ਜ਼ਿਆਦਤੀਆਂ ਹੋਈਆਂ, ਉਹਨਾਂ ਨੂੰ ਇਹਨਾਂ ਨੇ ਜੋ ਵਰਲਡ ਸਿੱਖ ਔਰਗਨਾਈਜੇਸ਼ਨ ਦੀ ਜੋ ਸਥਾਪਨਾ ਕਰਕੇ ਉਸ ਸੰਸਥਾ ਦੇ ਰਾਹੀਂ ਰੱਖਣ ਦਾ ਯਤਨ ਕੀਤਾ। ਉਹ ਸੰਸਥਾ ਜੋ ਹੈ ਵਲੰਟੀਅਰ ਤੌਰ 'ਤੇ ਅੱਜ ਤੱਕ ਉਹ ਕੰਮ ਕਰ ਰਹੀ ਹੈ। ਸਿਰਫ ਜੇ ਮੈਂ ਬਹੁਤ ਸਾਰਾ ਮੈਂ ਦੇਖਦਾ ਸੀ ਕਿ ਵਲੰਟੀਅਰ ਸੰਸਥਾਵਾਂ ਦੇ ਵਿੱਚੋਂ ਕਿੰਨੀਆਂ ਕੁ ਸੰਸਥਾਵਾਂ ਬਚੀਆਂ ਹਨ ਜਿਹੜੀਆਂ ਕਿ ਇੰਨੇ ਲੰਬਾ ਸਮਾਂ ਕੰਮ ਕਰਦੀਆਂ ਆ ਰਹੀਆਂ ਹਨ। 1985-86 ਤੋਂ ਲੱਗ ਕੇ ਅੱਜ ਤੱਕ ਉਹ ਸੰਸਥਾ ਬੜੇ ਕਾਮਯਾਬੀ ਦੇ ਨਾਲ ਸਾਡੇ ਮਨੁੱਖੀ ਅਧਿਕਾਰਾਂ ਦੀ ਜਿੱਥੇ ਰੱਖਿਆ ਕਰ ਰਹੀ ਹੈ, ਉਹਦੇ ਨਾਲ ਨਾਲ ਹੀ ਇਹਦੇ ਵਿੱਚ ਜੋ ਹੁਣ ਅੱਜ ਕੱਲ੍ਹ ਨੌਜਵਾਨ ਬੱਚੇ, ਇਹਨਾਂ ਦੇ ਬੜੇ ਭਾਈ ਸਾਹਿਬ ਦੇ ਬੜੀ ਦੂਰਦਰਸ਼ੀ ਸੋਚ ਹੈ ਕਿ ਇਹਨਾਂ ਨੇ ਜੋ ਇਹ ਸਾਰੇ ਦਾ ਸਾਰਾ ਕਾਰੋਬਾਰ ਸੀ ਜੋ ਸਾਡੇ ਨਾਲ ਹੋ ਰਿਹਾ, ਜੋ ਸਾਨੂੰ ਸਿੱਖਾਂ ਦੀਆਂ ਸਮੱਸਿਆਵਾਂ ਨੇ, ਉਹ ਇਹਨਾਂ ਨੇ ਅੱਜ ਕੱਲ੍ਹ ਨੌਜਵਾਨ ਬੱਚਿਆਂ ਨੂੰ ਜੋ ਹੈ ਉਹ ਸੰਸਥਾ ਜੋ ਹੈ ਉਹਦੇ ਵਿੱਚ ਉਹ ਆਏ ਹਨ, ਜਿਨ੍ਹਾਂ ਦੇ ਵਿੱਚ ਵਕੀਲ, ਖਾਸ ਕਰਕੇ ਵਕੀਲ ਜ਼ਿਆਦਾ ਹਨ, ਉਹਨਾਂ ਦੇ ਵਿੱਚ ਅਕਾਊਂਟੈਂਟ ਹਨ, ਹੋਰ ਜੋ ਪ੍ਰੋਫੈਸ਼ਨਲ ਬੱਚੇ ਹਨ ਉਹ ਸੰਸਥਾ ਵਿੱਚ ਕੰਮ ਕਰ ਰਹੇ ਹਨ। ਅਤੇ ਅੱਜ ਵੀ ਸਾਡੇ ਉੱਤੇ ਕੋਈ ਵੀ ਜੇ ਭੀੜ ਪੈਂਦੀ ਹੈ ਜਾਂ ਸਾਡੇ ਕਕਾਰਾਂ ਨੂੰ ਖਤਰਾ ਹੁੰਦਾ ਹੈ, ਤਾਂ ਉਹ ਵਰਲਡ ਸਿੱਖ ਔਰਗਨਾਈਜੇਸ਼ਨ ਹੈ ਜਿਹੜੀ ਕਿ ਇਹ ਸਾਡੀ ਰੱਖਿਆ ਕਰ ਰਹੀ ਹੈ। ਰੀਸੈਂਟਲੀ ਇਹ ਕੇਸ ਹੋ ਕੇ ਹਟਿਆ ਕਿ ਜੋ BC ਫੈਰੀ ਦੇ ਵਿੱਚ ਸੀ ਉਹਦੇ ਵਿੱਚ ਸਾਡੇ ਸਰਦਾਰਾਂ ਨੂੰ ਪੱਗ ਬੰਨ੍ਹ ਕੇ ਫੈਰੀ ਨੂੰ ਓਪਰੇਟ ਕਰਨ ਦੀ ਜਾਂ ਉਹਦੇ ਵਿੱਚ ਕੰਮ ਕਰਨ ਦੀ, ਜਿਹੜੇ ਖਾਸ ਕਰ ਜ਼ਿੰਮੇਵਾਰ ਜੋਬਾਂ ਸਨ, ਇੰਜੀਨੀਅਰ, ਜਾਂ ਉਹਨਾਂ ਦੇ ਜੋ ਹੋਰ ਚਲਾਉਣ ਵਾਲੇ ਜਿਹੜੇ ਉਹਦੇ ਵਿੱਚ ਜਿਹੜੀਆਂ ਖਾਸ ਬਹੁਤ ਜ਼ਿੰਮੇਵਾਰ ਜੋਬਸ ਦੇ ਉੱਤੇ ਜਾਂ ਕੈਪਟਨ ਦੀ ਜੋਬ ਹੈ ਉਹਦੇ ਉੱਤੇ ਅਸੀਂ ਪੱਗ ਨਾਲ ਸਾਨੂੰ ਅਲਾਓ ਨਹੀਂ ਸੀ ਕਰਦੇ। ਇਸੇ ਹੀ ਸੰਸਥਾ ਦੇ ਬੱਚਿਆਂ ਨੇ ਜੋ ਕੇਸ ਲੜ ਕੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਅਤੇ ਏ ਬੀ ਸੀ ਗੌਰਮੈਂਟ ਕੋਲੋਂ ਵੀ ਬੀ ਸੀ ਫੈਰੀ ਕੋਲੋਂ ਵੀ ਇਹ ਪਾਸ ਕਰਵਾ ਲਿਆ ਕਿ ਹੁਣ ਸਾਡੇ ਬੱਚੇ ਪੱਗਾਂ ਬੰਨ੍ਹ ਕੇ ਜੋ ਹਨ ਉਹ ਆ ਜੋ ਬੀ ਸੀ ਫੈਰੀ ਦੀਆਂ ਜਿੰਨੀਆਂ ਵੀ ਫੈਰੀਜ਼ ਹਨ ਉਹਨਾਂ ਨੂੰ ਓਪਰੇਟ ਕਰ ਸਕਦੇ ਹਨ, ਉਹਨਾਂ ਵਿੱਚ ਜੋ ਇੰਜੀਨੀਅਰਿੰਗ ਦਾ ਕੰਮ ਹੈ ਟੈਕਨੀਕਲ ਕੰਮ ਹੈ ਉਹ ਸਾਰਾ ਜੋ ਹੈ ਉਹ ਕਰ ਸਕਦੇ ਹਨ। ਅਤੇ ਇਹ ਸੰਸਥਾ ਦੇ ਹਿੱਸੇ ਹੀ ਆਉਂਦਾ ਹੈ ਜੋ ਇਹ ਜੋ ਕੁਛ ਹੋਇਆ। ਸੋ ਅੱਜ ਉਹਨਾਂ ਵੱਲੋਂ ਅਖੰਡ ਪਾਠ ਦੀ ਸੇਵਾ ਕੀਤੀ ਗਈ ਅਤੇ ਅਗਲਾ ਹਫ਼ਤਾ ਜੋ ਆ ਰਿਹਾ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਉਹ ਸਾਰਾ ਹੀ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨੂੰ ਸਮਰਪਿਤ ਰਹਿਣਾ ਹੈ। ਇਹ WSO ਵੀ ਜੋ ਹੈ 1984 ਦੇ ਜੋ ਸ਼ਹੀਦ ਹਨ ਉਹਨਾਂ ਨੂੰ ਹੀ ਸਮਰਪਿਤ ਹੋ ਕੇ ਇਹ ਸਾਰਾ ਜੋ ਸਿਲਸਿਲਾ ਹੈ ਅੱਗੇ ਦੀ ਅੱਗੇ ਚਲਾ ਕੇ ਜੋ ਉਹਦੇ 'ਚੋਂ ਮਨੁੱਖੀ ਅਧਿਕਾਰ ਨਿਕਲੇ ਉਹਦੇ 'ਚੋਂ ਹੋਰ ਸਾਡੀ ਆਪਣੇ ਖੁਦ ਅਧਿਕਾਰਾਂ ਦੀ ਗੱਲ ਨਿਕਲੀ ਉਹ ਸਾਰਾ ਇਹ ਬੱਚੇ ਜੋ ਹਨ ਬੜੀ ਕਾਮਯਾਬੀ ਨਾਲ ਕਰ ਰਹੇ ਹਨ। ਉਹਨਾਂ ਦੇ ਜੋ ਰਿਪ੍ਰਜੈਂਟੇਟਿਵ ਆਏ ਉਹਨਾਂ ਨਾਲ ਵੀ ਆਪਾਂ ਆਪ ਜੀ ਦੀ ਜਾਣ ਪਛਾਣ ਕਰਵਾਵਾਂਗੇ। ਸੋ ਆਓ ਹੁਣ ਭਾਈ ਸਾਹਿਬ ਜੀ ਪਾਸੋਂ ਜੋ ਹੈ ਆਪਣੇ 10:50 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਭਾਈ ਸਾਹਿਬ ਦਾ ਅੱਜ ਜੋ ਹੈ ਇਹ ਗੁਰਦੁਆਰਾ ਸਾਹਿਬ ਵਿਖੇ ਆਖਰੀ ਦੀਵਾਨ ਹੈ। ਇਹ ਪਿਛਲੇ ਕਾਫੀ ਸਮੇਂ ਤੋਂ ਜੋ ਹੈ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹਨ ਅਤੇ ਇਸ ਤੋਂ ਬਾਅਦ ਇਹਨਾਂ ਦਾ ਜੋ ਅਗਲਾ ਪ੍ਰੋਗਰਾਮ ਹੈ ਉਹਦੇ ਬਾਰੇ ਆਪਾਂ ਜਾਣਾਂਗੇ ਇਹਨਾਂ ਤੋਂ ਕੀ ਕਿਸ ਤਰ੍ਹਾਂ ਦਾ ਹੈ। ਸੋ ਆਓ ਇਹਨਾਂ ਪਾਸੋਂ ਜੋ ਹੈ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਹਰਜੀਤ ਸਿੰਘ ਹੁਣ ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਪਿਛਲੇ ਕੁਝ ਸਮੇਂ ਤੋਂ ਆਪ ਜੀ ਦੇ ਨਾਲ ਇਹ ਗੁਰਬਾਣੀ ਕੀਰਤਨ ਦੀ ਸਾਂਝ ਗੁਰਦੁਆਰਾ ਸਾਹਿਬ ਵਿਖੇ ਪਾਉਂਦੇ ਹਨ। ਇੱਥੇ ਇਹਨਾਂ ਨੇ ਸੇਵਾਵਾਂ ਨਿਭਾਈਆਂ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਮੈਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਅੱਗੇ ਤੋਂ ਵੀ ਜੇ ਗੁਰੂ ਮਹਾਰਾਜ ਨੇ ਜਿਸ ਤਰ੍ਹਾਂ ਸਮਾਂ ਬਣਾਇਆ, ਇਹਨਾਂ ਦੇ ਦਰਸ਼ਨ ਕਰਾਂਗੇ। ਸੋ ਇੱਕ ਵਾਰੀ ਫਿਰ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਸਾਹਿਬ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਇੱਕ ਦੋ ਸੂਚਨਾਵਾਂ ਹਨ ਜੋ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਇਹ ਅੱਜ ਤੋਂ 2 ਵੀਕ ਬਾਅਦ ਭਾਵ 14 ਜੂਨ 2026 ਨੂੰ ਦਿਨ ਐਤਵਾਰ ਹੋਣਾ, ਉਸ ਦਿਨ ਇੱਥੇ ਕਨੇਡੀਅਨ ਆਈਸਾਈਟ ਗਲੋਬਲ ਸੰਸਥਾ ਨਾਂ ਦੀ ਜੋ ਸੰਸਥਾ ਹੈ ਉਹਨਾਂ ਵੱਲੋਂ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ। ਉਹ ਕੈਂਪ ਜੋ ਹੈ 16 ਤਰੀਕ ਨੂੰ ਦਿਨ ਐਤਵਾਰ ਨੂੰ 12 ਵਜੇ ਤੋਂ ਲੱਗ ਕੇ 4 ਵਜੇ ਤੱਕ ਉਸ ਕੈਂਪ ਦੇ ਵਿੱਚ ਜੋ ਹਨ ਆਪ ਜੀ ਦੀ ਅੱਖਾਂ ਦੀ ਜੋ ਜਾਂਚ ਕੀਤੀ ਜਾਵੇਗੀ। ਉਹ ਜੇ ਆਪ ਜੀ ਨੇ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਏਜ ਦੇ ਵਿੱਚ ਕਿਸੇ ਗਰੁੱਪ ਏਜ ਦੇ ਵਿੱਚ ਵੀ ਕਿਸੇ ਨੇ ਆਪਣੀਆਂ ਅੱਖਾਂ ਚੈੱਕਅਪ ਕਰਵਾਉਣੀਆਂ ਹੋਣ ਤਾਂ ਉਸ ਦਿਨ ਆ ਕੇ ਅਤੇ ਆਪਣੇ ਜੋ ਹੈ ਅੱਖਾਂ ਦੀ ਚੈੱਕਅਪ ਜੋ ਹੈ ਉਹ ਕਰਵਾ ਸਕਦੇ ਹਨ। ਸਮਾਂ ਇੱਕ ਵਾਰੀ ਫਿਰ ਅੱਜ ਤੋਂ 2 ਹਫ਼ਤੇ ਬਾਅਦ 14 ਜੂਨ 2026 ਟਾਈਮ 12 ਤੋਂ 4 ਵਜੇ ਤੱਕ। ਉਹਦੇ ਵਿੱਚ ਆਪਥਮੋਲੋਜਿਸਟ ਡਾਕਟਰ ਜੋ ਹਨ ਉਹ ਆ ਰਹੇ ਹਨ। ਜਿਸ ਤਰ੍ਹਾਂ ਵੀ ਆਪ ਜੀ ਦੀ ਵਾਰੀ ਹੈ ਫਸਟ ਕਮ ਫਸਟ ਸਰਵ ਦੇ ਹਿਸਾਬ ਨਾਲ ਉਹ ਜੋ ਹੈ ਉਹ ਸੇਵਾ ਆਪ ਜੀ ਨੂੰ ਦਿੱਤੀ ਜਾਵੇਗੀ। ਅਤੇ ਇਸ ਦੇ ਨਾਲ ਨਾਲ ਹੀ ਉਸ ਦਿਨ ਸਾਨੂੰ ਵਲੰਟੀਅਰ ਵੀਰਾਂ ਭੈਣਾਂ ਦੀ ਬਹੁਤ ਲੋੜ ਹੈ। ਜੇਕਰ ਕੋਈ ਵੀ ਵੀਰ ਭੈਣ ਆਪਣਾ ਸਮਾਂ ਥੋੜ੍ਹਾ ਜਿਹਾ ਡੋਨੇਟ ਕਰ ਸਕਦੇ ਹਨ ਉਸ ਦਿਨ, ਅਤੇ ਉਹ ਜ਼ਰੂਰ ਆ ਕੇ ਅਤੇ ਸਾਡੇ ਕੋਲ ਵਲੰਟੀਅਰਸ ਦੇ ਤੌਰ 'ਤੇ ਆਪਣਾ ਨਾਮ ਬਾਹਰ ਲਿਖਵਾ ਸਕਦੇ ਹਨ ਤਾਂ ਕਿ ਉਹਨਾਂ ਦੀਆਂ ਸੇਵਾਵਾਂ ਜੋ ਹਨ ਉਸ ਦਿਨ ਲਈਆਂ ਜਾ ਸਕਣ। ਅਤੇ ਅਸੀਂ ਆਪ ਦੇ ਧੰਨਵਾਦੀ ਵੀ ਬਹੁਤ ਹੋਵਾਂਗੇ ਕਿਉਂਕਿ ਇਹੋ ਜਿਹੇ ਕੰਮ ਵਾਸਤੇ ਉਸ ਦਿਨ ਕਾਫੀ ਰਸ਼ ਹੋ ਜਾਂਦਾ ਹੁੰਦਾ ਅਤੇ ਸਾਨੂੰ ਆਪ ਜੀ ਦੀਆਂ ਸੇਵਾਵਾਂ ਦੀ ਲੋੜ ਜ਼ਰੂਰੀ ਹੈ। ਅਤੇ ਇਸੇ ਹੀ ਤਰ੍ਹਾਂ ਜਿਸ ਤਰ੍ਹਾਂ ਪਿਛਲੇ ਸਮੇਂ ਵੀ ਆਪਾਂ ਅਨਾਊਂਸ ਕਰਦੇ ਆ ਰਹੇ ਹਾਂ ਕਿ ਹਰ ਸ਼ੁੱਕਰਵਾਰ ਨੂੰ ਜੋ ਹੈ ਇੱਥੇ ਦਸਤਾਰਾਂ ਦੀ ਜੋ ਹੈ ਸਿਖਲਾਈ ਦਿੱਤੀ ਜਾਂਦੀ ਸ਼ਾਮ ਨੂੰ 6 ਵਜੇ, ਅਤੇ ਨਾਲ ਦੀ ਨਾਲ ਹੀ ਹਰ ਬੁੱਧਵਾਰ ਨੂੰ ਜੋ ਹੈ 6 ਤੋਂ 7 ਵਜੇ ਤੱਕ ਕੀਰਤਨ ਦੀ ਕਲਾਸ ਹੁੰਦੀ ਹੈ। ਜੇ ਆਪ ਜੀ ਨੇ ਆਪਣੇ ਬੱਚੇ ਨੂੰ ਉਸ ਕੀਰਤਨ ਦੀ ਕਲਾਸ ਵਿੱਚ ਪਾਉਣਾ ਹੋਵੇ ਤਾਂ ਬਾਹਰ ਡੈਸਕ ਦੇ ਉੱਤੇ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਅਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਿ ਅੱਜ 1984 ਦੇ ਘੱਲੂਘਾਰੇ ਨੂੰ ਸੰਬੰਧ ਦੇ ਵਿੱਚ ਜੋ WSO ਬਣੀ ਸੀ ਉਹਨਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਅਤੇ ਜਿਸ ਤਰ੍ਹਾਂ ਮੈਂ ਆਪਣੀ ਪਹਿਲੀ ਜਾਣਕਾਰੀ ਵਿੱਚ ਵੀ ਆਪ ਜੀ ਨੇ ਸਾਂਝ ਪਾਈ ਸੀ ਕਿ ਉਹਨਾਂ ਦੇ ਬੁਲਾਰੇ ਭਾਈ ਹਰਜੀਤ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ ਸਾਡੇ ਪਾਸ ਇੱਥੇ ਪਹੁੰਚੇ ਹੋਏ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਇਹ WSO ਹੈ ਇਹ ਕੀ ਕਰ ਰਹੀ ਹੈ ਤਾਂ ਕਿ ਸਾਡੀ ਸਮਝ ਦੇ ਵਿੱਚ ਆ ਸਕੇ ਕਿ ਜੋ ਇੰਨਾ ਵੱਡਾ ਨਾਂ ਹੈ ਇਸ ਸੰਸਥਾ ਦਾ ਉਹ ਕੈਨੇਡਾ ਦੇ ਵਿੱਚ ਕਿਹੜੇ ਕਿਹੜੇ ਕੰਮ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਟੇਜ 'ਤੇ ਆ ਕੇ ਕੋਈ 5-7 ਮਿੰਟ ਦੇ ਵਿੱਚ ਜਾਂ 10 ਮਿੰਟ ਵੀ ਲੈ ਸਕਦੇ ਹਨ, ਉਹ ਆਪਣੀ ਜੋ ਜਾਣਕਾਰੀ ਹੈ ਜੋ WSO ਦੀ ਉਹ ਆ ਕੇ ਸੰਗਤਾਂ ਦੇ ਨਾਲ ਸਾਂਝੀ ਕਰਨ ਕਿ 1984 ਤੋਂ ਲੱਗ ਕੇ ਅੱਜ ਤੱਕ ਜੋ ਹੈ ਇਹ WSO ਕੀ ਕੰਮ ਕਰ ਰਿਹਾ। ਜੇ ਮੇਰੀ ਆਵਾਜ਼ ਸੁਣਦੇ ਹਨ ਭਾਈ ਗੁਰਜੀਤ ਸਿੰਘ ਜੀ ਅਤੇ ਸਟੇਜ 'ਤੇ ਆ ਜਾਣ ਅਤੇ ਤਾਂ ਕਿ ਜੋ ਅਗਲਾ ਜਿਹੜਾ ਹੈ ਆਪਾਂ ਪ੍ਰੋਗਰਾਮ ਹੈ ਚਾਲੂ ਰੱਖ ਸਕੀਏ। ਸੋ ਬਹੁਤ ਸਾਰੀਆਂ ਪ੍ਰਾਪਤੀਆਂ ਹਨ WSO ਦੀਆਂ ਜਿਹੜੀਆਂ ਕਿ ਸਾਡੇ ਤੱਕ ਪਹੁੰਚਦੀਆਂ ਨਹੀਂ, ਅਤੇ ਇਹਨਾਂ ਪਾਸੋਂ ਆਪਾਂ ਹੋਰ ਸਰਵਣ ਕਰਾਂਗੇ ਅੱਜ ਕੱਲ੍ਹ ਇਹ ਕੀ ਕੰਮ ਕਰ ਰਹੇ ਹਨ। ਅਤੇ ਇੱਕ ਹੋਰ ਬੇਨਤੀ ਹੈ, ਸੂਚਨਾ ਵੀ ਹੈ, ਕਿਸੇ ਭੈਣ ਦਾ ਆਈ ਥਿੰਕ ਦਿਸ ਡਾਰਕ ਗ੍ਰੇ ਕਲਰ ਦਾ ਜੋ ਪਰਸ ਹੈ ਉਹ ਇੱਥੇ ਗੁਰਦੁਆਰਾ ਆਪਣੇ ਮੰਜੀ ਸਾਹਿਬ ਦੇ ਉੱਤੇ ਜੋ ਮੱਥਾ ਟੇਕਣ ਵਾਸਤੇ ਇੱਥੇ ਛੱਡ ਗਏ ਹਨ। ਉਹ ਜੇ ਕਿਤੇ ਮੇਰੀ ਆਵਾਜ਼ ਸੁਣਦੇ ਹੋਣ ਤਾਂ ਜਾਂ ਮੇਰੇ ਕੋਲ ਲੈ ਲੈਣ, ਜਾਂ ਮੈਂ ਇਸ ਤੋਂ ਬਾਅਦ ਉਹ ਬਾਹਰ ਡੈਸਕ 'ਤੇ ਰੱਖ ਦੇਣਾ, ਉੱਥੋਂ ਡੈਸਕ ਤੋਂ ਜਾ ਕੇ ਲੈ ਜਾਣ। ਇਹ ਛੋਟਾ ਜਿਹਾ ਗ੍ਰੇ ਕਲਰ ਦਾ ਜੋ ਪਰਸ ਹੈ, ਥੋੜ੍ਹੀ ਮੋਟੀ ਚੇਂਜ ਹੈ ਇਹਦੇ ਵਿੱਚ, ਅਤੇ ਉਹ ਦੱਸ ਕੇ ਆਪਣਾ ਜੋ ਲਿਜਾ ਸਕਦੇ ਹਨ। ਆਓ ਭਾਈ ਗੁਰਜੀਤ ਸਿੰਘ ਜੀ ਪਾਸੋਂ ਜੋ ਹੈ WSO ਦੇ ਸੰਬੰਧ ਦੇ ਵਿੱਚ ਸਾਡੇ ਨਾਲ ਅੱਜ ਤੱਕ ਕੀ ਕੰਮ ਕਾਰ ਉਹ ਕਰ ਰਹੇ ਹਨ, ਇਹਨਾਂ ਕੋਲੋਂ ਵੇਰਵਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਨਵਤ ਬੰਦ ਨਾਨਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖ ਹੋ ਪ੍ਰਭੂ ਨਾਨਕ ਦੇਹ ਕਰ ਹੱਥ। ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਂ ਗੁਰਜੀਤ ਸਿੰਘ ਆ। ਦਾਸ WSO ਵਰਲਡ ਸਿੱਖ ਔਰਗਨਾਈਜੇਸ਼ਨ ਆਫ ਕੈਨੇਡਾ ਦੇ BC ਦੇ ਰੀਜਨਲ ਆਫਿਸਰ ਆ। ਦਾਸ WSO ਵਾਸਤੇ ਇੱਕ 9-to-5 ਪ੍ਰੈਸੈਂਸ ਵਜੋਂ ਸੇਵਾਵਾਂ ਨਿਭਾਉਂਦਾ ਆ। ਸੋ ਇਸ ਹਫ਼ਤੇ ਆਪਾਂ June 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਆ ਰਹੇ ਹਾਂ, ਅਤੇ ਸੰਗਤ ਵਿੱਚ ਬਹੁਤ ਸੰਗਤ ਬੈਠੀ ਆ ਜਿਸਨੇ ਅੱਖੀਂ ਦੇਖਿਆ ਅਤੇ ਆਪਦੇ ਸਰੀਰ 'ਤੇ 84 ਹੰਢਾਈ ਵੀ ਆ। ਦਾਸ ਨੇ ਵਿਚਾਰ ਸਾਂਝਾ ਕਰਨਾ ਆ ਵੀ ਵਿਦੇਸ਼ਾਂ ਵਿੱਚ ਆਪਾਂ ਬੈਠ ਕੇ ਆਪਦੇ ਆਪ ਨੂੰ ਸੁਰੱਖਿਅਤ ਸਮਝਦੇ ਹਾਂ, ਸੇਫ ਸਮਝਦੇ ਹਾਂ, ਪਰ ਜੋ WSO ਦੀ ਐਡਵੋਕੇਸੀ ਵੱਖੋਂ ਸਾਨੂੰ ਦੇਖਣ ਨੂੰ ਮਿਲਦਾ ਆ ਰਿਹਾ ਪਿਛਲੇ ਕੁਝ ਸਮੇਂ 'ਚੋਂ, ਪਿਛਲੇ 6 ਮਹੀਨਿਆਂ ਤੋਂ ਵੀ ਲੈ ਲਓ, ਉਸ ਦੇ ਬਾਰੇ ਦਾਸ ਥੋੜ੍ਹੇ ਜਿਹੇ ਵਿਚਾਰ ਸਾਂਝੇ ਕਰੂਗਾ। ਸੋ ਜਿਵੇਂ ਦਾਸ ਮੈਂਸ਼ਨ ਕਰਦਾ ਸੀਗਾ ਵੀ ਆਪਾਂ ਆਪਦੇ ਆਪ ਨੂੰ ਇੱਥੇ ਸੇਫ ਸਮਝਦੇ ਹਾਂ, ਪਰ ਹੁਣੀ ਉਹੀ ਇੰਡੀਅਨ ਸਟੇਟ ਇੱਥੇ ਵੀ ਆਪਾਂ ਨੂੰ ਖਤਰੇ ਦੇ ਰਹੀ ਆ। ਬਹੁਤ ਚਿਰ ਤੋਂ ਆਪਾਂ ਨੂੰ ਖਤਰੇ ਦੇ ਰਹੀ ਆ ਇੰਡੀਅਨ ਸਟੇਟ ਇਸ ਦੇਸ਼ ਵਿੱਚ, ਬਟ ਹੁਣ ਸਾਫ਼ ਦੇਖਣ ਨੂੰ ਮਿਲਦਾ। ਡੇਵਿਡ ਈਬੀ ਜਨਵਰੀ ਦੇ ਵਿੱਚ ਇੰਡੀਆ ਗਿਆ ਅਤੇ ਉਸ ਟ੍ਰਿਪ ਦੇ ਨਾਲ ਨਾਲ ਉਹਦੀ ਸਟੇਟਮੈਂਟਸ ਆਈਆਂ ਵੀ ਮੈਨੂੰ ਇੰਡੀਅਨ ਫੋਰਨ ਇੰਟਰਫੇਰੈਂਸ ਜਾਂ ਟਰਾਂਸਨੈਸ਼ਨਲ ਓਪਰੈਸ਼ਨ ਬਾਰੇ ਕੁਛ ਪਤਾ ਨਹੀਂ ਹੈਗਾ। ਉਸ ਤੋਂ ਬਾਅਦ ਹੁਣ ਮਾਰਚ ਦੇ ਵਿੱਚ RCMP ਦੇ ਕਮਿਸ਼ਨਰ ਮਾਈਕ ਡੂਹਿਮ ਨੇ ਕਿਹਾ ਵੀ ਜੋ ਉਹਨੂੰ ਇਨਫੋਰਮੇਸ਼ਨ ਪਤਾ ਆ ਉਸ ਦੇ ਬੇਸ 'ਤੇ ਟਰਾਂਸਨੈਸ਼ਨਲ ਓਪਰੈਸ਼ਨ ਜਾਂ ਫੋਰਨ ਇੰਟਰਫੇਰੈਂਸ ਇੰਡੀਅਨ ਸਟੇਟ ਵੱਲੋਂ ਨਹੀਂ ਹੋ ਰਹੀ, ਪਰ ਉਹੀ ਸਟੇਟਮੈਂਟਸ ਉਹ ਆਪਣੇ RCMP ਦੇ ਕਮਿਸ਼ਨਰ ਨੇ ਥੋੜ੍ਹੇ ਚਿਰ ਬਾਅਦ ਆਪਦੇ ਲਫ਼ਜ਼ ਵਾਪਸ ਲੈ ਰਹੇ। ਅਤੇ ਹੁਣ ਆਪਾਂ ਹੁਣ ਦੇਖਦੇ ਹਾਂ ਵੀ ਇੰਡੀਅਨ ਕਾਮਰਸ ਐਂਡ ਇੰਡਸਟਰੀ ਮਿਨਿਸਟਰ ਪਿਊਸ਼ ਗੋਇਲ ਆਇਆ ਹੋਇਆ ਅਤੇ 100 ਕਰੀਬ ਬਿਜ਼ਨਸ ਪਰਸਨ ਦੇ ਨਾਲ ਉਹ ਆਇਆ ਹੋਇਆ, ਜੋ ਆਖਿਆ ਜਾ ਰਿਹਾ ਵੀ ਸਾਰਿਆਂ ਨਾਲ ਵੱਡੀ ਬਿਜ਼ਨਸ ਡੈਲੀਗੇਸ਼ਨ ਭੇਜੀ ਗਈ ਇੰਡੀਅਨ ਸਟੇਟ ਤੋਂ। ਉਸ ਟ੍ਰਿਪ ਦੇ ਨਾਲ ਨਾਲ ਹੀ ਜੋ ਆਪਣੇ ਇੰਡੀਅਨ ਕਮਿਸ਼ਨਰ ਹੈਗਾ, ਕਮਿਸ਼ਨਰ ਹੈਗਾ ਇੰਡੀਆ ਦਾ ਆਪਣੇ ਇੱਥੇ ਕੈਨੇਡਾ ਦੇ ਵਿੱਚ ਆਪਣੇ ਪਟਨਾਇਕ, ਉਸਨੇ ਬਹੁਤ ਜ਼ਿਆਦਾ ਸਟੇਟਮੈਂਟਸ ਕੀਤੀਆਂ ਹੈਗੀਆਂ ਆਪਣੇ ਖਿਲਾਫ਼ ਵੀ ਉਹਨੇ CSIS ਨੂੰ ਵੀ ਅਕਿਊਜ਼ ਕੀਤਾ ਵੀ ਉਹ ਆਪਣੇ ਪੋਲੀਟੀਕਲ ਪ੍ਰੈਸ਼ਰ ਅਤੇ ਫਾਈਨੈਂਸ਼ੀਅਲ ਪ੍ਰੈਸ਼ਰ ਥੱਲੇ ਆ ਕੇ ਉਹਨੇ ਸਟੇਟਮੈਂਟਸ CSIS ਨੇ ਸਟੇਟਮੈਂਟਸ ਕੀਤੀਆਂ ਨੇ। RCMP ਨੂੰ ਵੀ ਐਲੀਗੇਸ਼ਨ ਲਾਈਆਂ ਵੀ RCMP ਨੇ ਪੋਲੀਟੀਕਲ ਇਨਫਲੂਐਂਸ ਜਾਂ ਫਾਈਨੈਂਸ਼ੀਅਲ ਇਨਫਲੂਐਂਸ ਥੱਲੇ ਆ ਕੇ ਉਹਨੇ ਇਨਵੈਸਟੀਗੇਸ਼ਨਸ ਅਤੇ ਸਟੇਟਮੈਂਟਸ ਕੀਤੀਆਂ ਨੇ। ਹੁਣ ਦਾ ਕਹਿਣ ਦਾ ਭਾਵ ਕੀ ਆ ਵੀ ਜੋ ਆਪਣੇ ਹਰਦੀਪ ਸਿੰਘ ਨਿੱਜਰ ਦੀ ਸ਼ਹੀਦ ਤੋਂ ਬਾਅਦ ਤੱਕ ਹੁਣ ਤੱਕ ਜੋ ਐਕਸਟੋਰਸ਼ਨਸ ਹੋਈਆਂ ਨੇ, ਪੋਲੀਟੀਕਲ ਫੋਰਨ ਇੰਟਰਫੇਰੈਂਸ ਹੋ ਰਹੀ ਆ, ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਹੀ ਆ, ਉਹ ਅਸਲੀ ਨਹੀਂ ਹੈਗੀ ਅਤੇ ਨਾ ਉਹ ਹੋ ਰਹੀ ਆ। ਅਤੇ CSIS ਅਤੇ ਆਪਣੇ RCMP ਆਪਣੀ ਸਿਕਿਉਰਿਟੀ ਅਥੋਰਿਟੀ ਸਿਰਫ ਇਹ ਤਾਂ ਕਹਿ ਰਹੀ ਆ ਸਿੱਖਾਂ ਦੇ ਪ੍ਰੈਸ਼ਰ ਕਰਕੇ। ਹੁਣ ਇਹਦੇ ਵਿੱਚ ਇੱਕ ਬਹੁਤ ਸੋਚਣ ਨੂੰ ਗੱਲ ਮਿਲਦੀ ਆ ਵੀ ਹੁਣ ਆਪਣਾ ਜੇ ਆਪਾਂ ਦੱਖਣ ਵੱਲ ਦੇਖੀਏ ਅਮੈਰੀਕਾ ਦੇ ਵਿੱਚ ਜਿੱਥੇ ਇੱਕ ਮਰਡਰ ਪਲਾਟ ਸੀਗਾ ਇੱਕ ਐਕਟੀਵਿਸਟ ਨੂੰ ਮਾਰਨ ਵਾਸਤੇ, ਉੱਥੇ ਇੰਡੀਅਨ ਸਟੇਟ ਨੇ ਕੰਪਲਾਈ ਕੀਤਾ। ਉਹ ਜਿਹੜਾ ਵਿਅਕਤੀ ਸੀ ਉਹਨੂੰ ਐਕਸਟ੍ਰਾਡਾਈਟ ਵੀ ਕੀਤਾ, ਉਹ ਇਨਵੈਸਟੀਗੇਸ਼ਨ ਵਿੱਚ ਵੀ ਕੰਪਲਾਈ ਕੀਤਾ, ਪਰ ਕੈਨੇਡਾ ਦੇ ਵਿੱਚ ਜੇ ਕੋਈ ਇਨਵੈਸਟੀਗੇਸ਼ਨ ਹੈਗੀ ਆ ਉਹਨੂੰ ਨਕਲੀ ਜਾਂ ਪ੍ਰੈਸ਼ਰ ਥੱਲੇ ਆ ਕੇ ਸਟੇਟਮੈਂਟ ਕੀਤੀ ਜਾਂਦੀ ਆ। ਹੁਣ ਇਸ ਵਿਸ਼ੇ ਬਾਰੇ ਅਸੀਂ ਕਰਨਾ ਕੀ ਆ? ਪਹਿਲੀ ਗੱਲ ਹੈਗੀ ਆ ਸਟੇ ਅਵੇਅਰ ਐਂਡ ਸਟੇ ਇਨਫੋਰਮਡ। ਆਪਦੇ ਪਰਿਵਾਰਾਂ ਵਿੱਚ ਆਪਣੇ ਜਾਗਰਤੀ ਲਿਆਓ ਪੰਥਕ ਦਰਦ ਵਾਸਤੇ, ਅਤੇ ਆਪਣੇ ਜੋ ਸਿੱਖਾਂ ਦੇ ਮਸਲੇ ਹੈਗੇ ਆ ਕੈਨੇਡਾ ਦੇ ਵਿੱਚ ਉਸ ਬਾਰੇ ਵੀ ਆਪਣੇ ਨਾਲ ਕੀ ਹੋ ਰਿਹਾ, ਕੀ ਗੱਲਾਂ ਹੋ ਰਹੀਆਂ ਨੇ, ਕਿਉਂਕਿ ਇਸ ਗੱਲਾਂ ਦਾ ਅਸਰ ਬਹੁਤ ਦੂਰ ਤੱਕ ਆ ਰਿਹਾ ਹੈ। ਮੈਂ ਅਗਲੇ ਵਿਸ਼ਾ ਹੁਣ ਇਸ ਕਰੂੰਗਾ ਜੋ ਐਂਟੀ ਸਿੱਖ ਹੇਟ, ਜੋ ਸਿੱਖ ਵਿਰੋਧੀ ਨਫ਼ਰਤ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਆ। WSO ਨੇ ਆਪਣੇ ਅਪ੍ਰੈਲ ਦੇ ਐਂਡ ਦੇ ਵਿੱਚ ਰਿਪੋਰਟ ਕੱਢੀ ਹੈ ਇੱਕ ਐਂਟੀ ਸਿੱਖ ਹੇਟ ਬਾਰੇ, ਜਿਹਦੇ ਵਿੱਚ ਦੇਖਣ ਨੂੰ ਪਤਾ ਲੱਗਦਾ ਆ ਵੀ 80% ਜਿਹਨਾਂ ਨੇ ਭਾਗ ਲਿਆ। ਸੋ ਇਹ ਐਂਟੀ ਸਿੱਖ ਹੇਟ ਰਿਪੋਰਟ WSO ਨੂੰ ਕੈਨੇਡਾ ਵਾਈਡ ਟਾਊਨ ਹਾਲਸ ਕੀਤੇ ਅਤੇ ਸਰਵੇ ਕੀਤੇ। ਇਸ ਸਰਵੇ ਦੇ ਵਿੱਚ ਤਕਰੀਬਨ 1600 ਵਿਅਕਤੀਆਂ ਨੇ ਭਾਗ ਲਿਆ ਤੇ ਇਹਦੇ ਵਿੱਚ ਪਤਾ ਲੱਗਦਾ ਕਿ 80% ਆਫ ਰਿਸਪੋਂਡੈਂਟਸ ਉਹ ਮੰਨਦੇ ਆ ਵੀ ਐਂਟੀ ਸਿੱਖ ਹੇਟ ਪਿਛਲੇ 5 ਸਾਲਾਂ ਦੇ ਵਿੱਚ, ਇਹਨੀ ਵੀ ਬਹੁਤ ਚਿਰ ਤੋਂ, ਪਿਛਲੇ 5 ਸਾਲਾਂ ਦੇ ਵਿੱਚ ਖਾਸ ਕਰਕੇ ਐਂਟੀ ਸਿੱਖ ਹੇਟ, ਸਿੱਖਾਂ ਵਿਰੋਧੀ ਨਫ਼ਰਤ ਵਧੀ ਆ। ਉਹਦੇ ਵਿੱਚੋਂ 65% ਕਹਿ ਰਹੇ ਆ ਵੀ ਸਾਨੂੰ ਵਰਬਲ ਹਰੈਸਮੈਂਟ ਐਕਸਪੀਰੀਅੰਸ ਹੁੰਦੀ ਆ, ਅਤੇ 91% ਜੋ ਹੈਗੇ ਆ ਉਹ ਕਹਿ ਰਹੇ ਆ ਵੀ ਅਸੀਂ ਵਿਜ਼ੀਬਲ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਨਫ਼ਰਤ ਮਹਿਸੂਸ ਹੁੰਦੀ। ਵਿਜ਼ੀਬਲ ਸਿੱਖ ਸਿਰਫ ਇਹ ਨਹੀਂ ਹੈਗਾ ਵੀ ਤੁਸੀਂ ਦਸਤਾਰ ਪਹਿਨਦੇ ਹੋ, ਕੜਿਆ ਪਹਿਨਦੇ ਹੋ, ਕੋਈ ਵੀ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਸਿੱਖ ਹੋ, ਉਹਨਾਂ ਵਿੱਚੋਂ 91% ਨੇ ਮਹਿਸੂਸ ਕੀਤਾ ਆ। 70% ਜੋ ਹੈਗੇ ਆ ਜਿਨ੍ਹਾਂ ਨੇ ਮਹਿਸੂਸ ਕੀਤਾ ਨਫ਼ਰਤ, ਉਹ ਰਿਪੋਰਟ ਨਹੀਂ ਕਰਦੇ। ਅਤੇ ਉਹ ਤੋਂ ਇਲਾਵਾ ਜਿਨ੍ਹਾਂ ਨੇ ਕਈ 65% ਨੇ ਇਹ ਵੀ ਕਿਹਾ ਵੀ ਇਹਦਾ ਬਹੁਤ ਉਹਨਾਂ ਦੀ ਲਾਈਫ ਦੇ ਉੱਤੇ ਆਪਣੇ ਅਸਰ ਪਿਆ। ਹੁਣ ਇਹ ਰਿਪੋਰਟ ਵਿੱਚੋਂ ਸਾਨੂੰ ਪਤਾ ਇਹ ਲੱਗਿਆ ਵੀ ਇਸ ਜਿਹੜੇ ਹੇਟ ਆ ਵੱਧ ਰਿਹਾ ਆ, ਇਹਦੇ 2 ਕਾਰਨ ਨੇ। ਇੱਕ ਹੈਗਾ ਜ਼ੀਨੋਫੋਬੀਆ ਰੇਸਿਜ਼ਮ, ਜੋ ਡੋਮੈਸਟਿਕ ਰੇਸਿਜ਼ਮ, ਜ਼ੀਨੋਫੋਬੀਆ, ਐਂਟੀ ਇਮੀਗ੍ਰੈਂਟ ਸਟੇਟ ਸੈਂਟੀਮੈਂਟ ਵੱਧ ਰਹੀ ਹੈ ਕੈਨੇਡਾ ਵਿੱਚ, ਇੱਕ ਤਾਂ ਉਹ ਆ। ਦੂਜਾ ਵੱਡਾ ਕਾਰਨ ਹੈਗਾ ਆ ਇੰਡੀਅਨ ਫੋਰਨ ਇੰਟਰਫੇਰੈਂਸ, ਵੀ ਇੰਡੀਅਨ ਫੋਰਨ ਇੰਟਰਫੇਰੈਂਸ, ਕੋਈ ਵੀ ਖਬਰ ਆਉਂਦੀ ਆ ਸਿੱਖਾਂ ਬਾਰੇ ਜਾਂ ਗਲਤ ਖਬਰ ਆਉਂਦੀ ਆ ਜਾਂ ਗਲਤ ਖਬਰ ਬਣਾਈ ਜਾਂਦੀ ਆ, ਉਹ ਫੈਲਾਉਂਦੀ ਆ, ਅਤੇ ਉਸ ਕਰਕੇ ਸਿੱਖਾਂ ਪ੍ਰਤੀ ਨਫ਼ਰਤ ਵੱਧ ਰਹੀ ਆ। ਸੋ ਇਸ ਰਿਪੋਰਟ ਦਾ ਨਤੀਜਾ ਕੀ ਆ, ਸਾਡਾ ਗੋਲ ਕੀ ਆ ਇਹਦੇ ਵਿੱਚੋਂ? ਅਸੀਂ ਗਵਰਨਮੈਂਟ ਆਪਣੇ ਮੂਹਰੇ ਵੀ ਐਡਵੋਕੇਸੀ ਕਰ ਰਹੇ ਹਾਂ ਵੀ ਇੱਕ ਫੋਰਮਲ ਡੈਫੀਨੇਸ਼ਨ ਕੀਤੀ ਜਾਵੇ ਐਂਟੀ ਸਿੱਖ ਹੇਟ ਦੀ, ਰਾਈਟ? ਕਿਉਂਕਿ ਹੁਣ ਜੇ ਕੋਈ ਕ੍ਰਾਈਮ ਹੁੰਦੀ ਆ, ਕੋਈ ਕਿਸੇ ਪੱਗ ਨੂੰ ਹੱਥ ਪਾਉਂਦਾ ਆ ਜਾਂ ਕੋਈ ਨਫ਼ਰਤ ਵਰਬਲ ਹਰਾਸਮੈਂਟ ਹੁੰਦੀ ਹੈ ਜਾਂ ਫਿਜ਼ੀਕਲ ਹਰਾਸਮੈਂਟ ਹੁੰਦੀ ਹੈ, ਰਾਈਟ ਨਾਓ ਕੋਈ ਟਰੈਕਿੰਗ ਮੈਟ੍ਰਿਕ ਨਹੀਂ ਹੈਗਾ। RCMP ਬਹੁਤ ਜ਼ਿਆਦਾ ਪੁਲਿਸ ਫੋਰਸਿਸ ਉਹਨੂੰ ਸਿੱਖ ਕ੍ਰਾਈਮ ਨਹੀਂ ਲੇਬਲ ਕਰਦੀ, ਸਿਰਫ ਸਾਊਥ ਏਸ਼ੀਅਨ ਥੱਲੇ ਆ ਜਾਂਦੀ ਆ। ਸਾਊਥ ਏਸ਼ੀਅਨ ਦੀ ਡਿਬੇਟ ਵੱਡੀ ਹੈਗੀ ਆ, ਪਰ ਜਿਹੜੀ ਕ੍ਰਾਈਮ ਆ ਦੇਖਣ ਨੂੰ ਜਿਹਨਾਂ ਨੂੰ ਨਫ਼ਰਤ ਮਹਿਸੂਸ ਹੁੰਦੀ ਆ ਉਹ ਵੱਧ ਉਹ ਜ਼ਿਆਦਾ ਤੋਂ ਦੇਖਣ ਨੂੰ ਸਿੱਖ ਮਿਲਦੇ ਆ। ਦੂਜੀ ਸਾਡਾ ਨਤੀਜਾ ਹੈਗਾ ਵੀ ਇੰਪਰੂਵ ਹੇ ਕ੍ਰਾਈਮ ਟਰੈਕਿੰਗ ਐਂਡ ਡੇਟਾ ਡਿਸਐਗਰੀਗੇਸ਼ਨ, ਵੀ ਜੋ ਆਲਰੇਡੀ ਜੀ ਡੇਟਾ ਹੈਗੀ ਆ ਉਹਨੂੰ ਵੀ ਵੱਖ ਕਰਕੇ ਦੇਖਿਆ ਜਾਵੇ ਵੀ ਜਿਹੜੀ ਆਪਣੇ ਆਲਰੇਡੀ ਕ੍ਰਾਈਮ ਟਰੈਕ ਹੋ ਰਹੀ ਆ ਉਹ ਸਿੱਖਾਂ ਪ੍ਰਤੀ ਨਫ਼ਰਤ ਕਿੰਨੀ ਕੁ ਆ। ਅਤੇ ਲਾਸਟ ਚੀਜ਼ ਹੈਗੀ ਆ ਵੀ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਅਤੇ ਡਿਸਇਨਫੋਰਮੇਸ਼ਨ ਇੰਡੀਅਨ ਸਟੇਟ ਵੱਲੋਂ ਆਉਂਦੀ ਆ ਸਿੱਖਾਂ ਪ੍ਰਤੀ, ਉਹ ਗਿਣੀ ਜਾਵੇ, ਮਿਣੀ ਜਾਵੇ, ਅਤੇ ਉਹ ਦੇਖਿਆ ਜਾਵੇ ਜੋ ਇੰਡੀਅਨ ਫੋਰਨ ਇੰਟਰਫੇਰੈਂਸ ਹੋ ਰਹੀ ਹੈਗੀ ਆ ਉਹਦਾ ਅਸਰ ਸਿੱਖਾਂ ਉੱਤੇ ਕੀ ਪੈ ਰਿਹਾ ਹੈ ਔਨ ਅ ਡੇਲੀ ਬੇਸਿਸ। ਇਸ ਤੋਂ ਇਲਾਵਾ ਭਾਈ ਸਾਹਿਬ ਨੇ ਕਿਹਾ ਸੀ ਆਪਣੇ ਆਪਣੇ ਅੱਜ ਕੱਲ੍ਹ ਕੰਮ ਕੀ ਕਰ ਚੱਲ ਰਹੇ ਆ। ਆ 2 ਮਹੀਨੇ ਹੋਏ ਆ, ਬਹੁਤ ਵੱਡਾ ਵਿਨ ਹੋਇਆ ਆਪਣੇ BC ਫੇਰੀਜ਼ ਦੇ ਵਿੱਚ, ਜੋ ਫਾਇਰ ਫਾਈਟਿੰਗ ਡਿਊਟੀਜ਼ ਆਪਣੇ ਹਟਾਈਆਂ ਗਈਆਂ ਤਕਰੀਬਨ 450 ਰੋਲਾਂ ਵਿੱਚੋਂ, ਜਿੱਥੇ ਹੁਣ ਤੁਸੀਂ ਸਾਬਤ ਸੂਰਤ ਹੋ ਕੇ BC ਫੇਰੀਜ਼ ਦੇ ਵਿੱਚ ਇੱਕ ਮਰੀਨ ਇੰਜੀਨੀਅਰ ਜਾਂ ਕੈਪਟਨ ਵਜੋਂ ਕੰਮ ਕਰ ਸਕਦੇ ਹੋ, ਜੋ ਪਿਛਲੇ ਕਈ ਸਾਲਾਂ ਤੋਂ ਇਹ ਮੁੱਦਾ ਚੱਲ ਰਿਹਾ ਆ। ਹੁਣ ਕੋਈ ਬੱਚਾ ਆਪਦੇ ਜੋ ਮਰੀਨ ਇੰਜੀਨੀਅਰ ਬਣਨਾ ਚਾਹੁੰਦਾ ਹੈ ਉਹਨੂੰ ਇਹ ਨਹੀਂ ਸੋਚਣਾ ਪਊਗਾ ਵੀ ਮੈਂ ਆਪਦੀ ਸਿੱਖੀ ਸਾਂਭਾਂ ਜਾਂ ਆਪਦਾ ਕਰੀਅਰ ਸਾਂਭਾਂ, ਉਹ ਸਾਬਤ ਸੂਰਤ ਹੋ ਕੇ ਕਿੱਸੇਧਾਰੀ ਹੋ ਕੇ ਉਸ ਜੋਬਸ ਨੂੰ ਨਿਭਾ ਸਕਦਾ ਆ। ਅਤੇ ਇਸ ਤੋਂ ਇਲਾਵਾ ਆਪਣੇ ਜੋ ਵਿਨਪੈਗ ਵਿੱਚ ਕੇਸ ਹੋਇਆ ਜਸਪਾਲ ਸਿੰਘ ਗਿੱਲ ਦਾ, ਜਿੱਥੇ ਉਹਨੂੰ ਆਪਣੇ ਪੁਲਿਸ ਫੋਰਸ ਦੀ ਐਗਜ਼ਾਮ ਕਰਨ ਤੋਂ ਰੋਕਿਆ ਗਿਆ, ਉਸ ਵੀ ਵਿੱਚ ਵੀ ਆਪਾਂ ਨੂੰ ਜਿੱਤ ਹਾਸਲ ਹੋਈ ਹੈ ਵੀ ਉਹ ਵੀ ਆਪਦਾ ਐਗਜ਼ਾਮ ਕਰ ਸਕਦਾ ਆ। ਇਸ ਦੇ ਪ੍ਰਤੀ WSO ਕੰਮ ਜਾਰੀ ਰੱਖ ਰਿਹਾ। ਸਾਡਾ ਲਾਸਟ ਮੰਥ ਹੀ ਮੇਜ਼ ਦੇ ਵਿੱਚ ਸਾਡਾ ਲੋਬੀ ਡੇ ਸੀਗਾ BC ਪ੍ਰੋਵਿੰਸ ਦੇ ਵਿੱਚ, ਜਿੱਥੇ ਕਾਨਵਰਸੇਸ਼ਨ ਸ਼ੁਰੂ ਹੋਈਆਂ ਨੇ BC ਦੇ ਆਪਣੇ ਸੇਫਟੀ ਮਿਨਿਸਟਰ ਨੀਨਾ ਕ੍ਰਿਗਰ ਦੇ ਨਾਲ, ਪ੍ਰੀਮੀਅਰ ਨਾਲ ਵੀ ਗੱਲਾਂ ਬਾਤਾਂ ਹੋਈਆਂ ਅਤੇ ਹੋਰ ਮਿਨਿਸਟਰ ਨਾਲ ਗੱਲਾਂ ਬਾਤਾਂ ਹੋਈਆਂ। ਇਸੇ ਤਰ੍ਹਾਂ WSO ਕੰਮ ਜਾਰੀ ਰੱਖੇਗਾ। ਆਪ ਜੀ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ। ਦਾਸ ਨੂੰ ਅੱਗੇ ਬਖਸ਼ੋ ਭੁੱਲ ਚੁੱਕ ਮਾਫ਼ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਭਾਈ ਗੁਰਜੀਤ ਸਿੰਘ ਜੀ ਦਾ, ਜਿਨ੍ਹਾਂ ਨੇ WSO ਜੋ ਕੰਮ ਕਰ ਰਹੀ ਹੈ, ਜਿਸ ਤਰ੍ਹਾਂ ਦੀ ਅਵੇਅਰਨੈਸ ਉਹ ਕਮਿਊਨਿਟੀ ਨੂੰ ਦੇ ਰਹੇ ਹਨ, ਅਤੇ ਜੋ ਸਾਡੇ ਮਨੁੱਖੀ ਅਧਿਕਾਰਾਂ ਦੀ ਜੇ ਕਿਤੇ ਉਲੰਘਣਾ ਹੁੰਦੀ ਹੈ, ਅਤੇ ਆਪ ਜੀ ਦੇ ਕਿਸੇ ਬੱਚੇ ਨਾਲ ਜਾਂ ਕਿਸੇ ਵੀ ਬੰਦੇ ਨਾਲ ਕੰਮਾਂ ਕਾਰਾਂ 'ਤੇ ਜਾਂ ਇੱਧਰ ਉੱਧਰ ਕੋਈ ਜ਼ਿਆਦਤੀ ਹੁੰਦੀ ਹੈ, WSO ਨੂੰ ਕੋਂਟੈਕਟ ਕਰੋ। ਅਤੇ ਨਾਲ ਦੀ ਨਾਲ ਜੇ ਨਹੀਂ ਆਪ ਜੀ ਕੋਲ ਕੋਂਟੈਕਟ ਹੈ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਾਲ ਕੋਂਟੈਕਟ ਕਰਕੇ ਤੁਸੀਂ ਇਹਨਾਂ ਦਾ ਕੋਂਟੈਕਟ ਲੈ, ਅਸੀਂ ਤੁਹਾਨੂੰ ਜੋ ਹੈ ਇਹਨਾਂ ਬਾਰੇ ਸਾਰੀ ਜਾਣਕਾਰੀ ਪ੍ਰੋਵਾਈਡ ਕਰ ਦਿਆਂਗੇ। ਅਤੇ ਹੁਣ ਜੋ ਹੈ 11:25 ਤੱਕ ਜੋ ਗਿਆਨੀ ਸਵਰਨ ਸਿੰਘ ਜੀ ਹੋਣੀ ਹਨ, ਬੜੀ ਦੇਣ ਹੈ ਗਿਆਨੀ ਸਵਰਨ ਸਿੰਘ ਜੀ ਹੋਣਾਂ ਦੀ, ਆਪਣੀ ਕਮਿਊਨਿਟੀ ਨੂੰ ਆਪਾਂ ਸਭ ਜਾਣਦੇ ਹਾਂ। ਅਤੇ ਇਹਨਾਂ ਨੇ ਜੋ ਪਿੱਛੇ ਜੇ ਆਪਣੇ ਨਗਰ ਦੇ ਵਿੱਚ ਆਪਣੀ ਜ਼ਮੀਨ ਦੇ ਵਿੱਚ ਸਕੂਲ ਵਗੈਰਾ ਜੋ ਬਣਾ ਕੇ ਸਾਰੇ ਦਾ ਸਾਰਾ ਜੋ ਹੈ ਕੌਮ ਨੂੰ ਸਮਰਪਿਤ ਕਰ ਦਿੱਤਾ ਹੈ। ਸੋ ਜੋ ਇਹਨਾਂ ਨੇ ਪ੍ਰਚਾਰਿਆ ਸਾਰੀ ਉਮਰ ਉਹ ਇਹਨਾਂ ਨੇ ਕਰਕੇ ਵੀ ਵਿਖਾਇਆ ਹੈ। ਸੋ ਇਹਨਾਂ ਪਾਸੋਂ ਆਓ 11:25 ਤੱਕ ਜੋ ਹੈ ਆਪਾਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
3: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਮੈਂ ਇਸ ਸਥਾਨ ਦੇ ਉੱਤੇ ਕੁਝ ਕੌਮ ਨੂੰ ਆਈਆਂ ਹੋਈਆਂ ਮੁਸ਼ਕਲਾਂ, ਮੁਸੀਬਤਾਂ, ਚੈਲੇਂਜਸ ਜੋ ਸਾਡੇ ਵਾਸਤੇ ਵੱਧ ਰਹੇ ਨੇ, ਉਹਦਾ ਕਾਰਨ ਇਹ ਹੈ ਕਿ ਤੁਹਾਡੀ ਆਬਾਦੀ ਅੱਜ ਤੋਂ 50 ਸਾਲ ਪਹਿਲਾਂ ਅੱਜ ਮੇਰੇ ਖਿਆਲ 'ਚ 20 ਗੁਣਾ 100 ਗੁਣਾ ਜ਼ਿਆਦਾ ਹੋ ਗਈ, ਜਿਸ ਦੇ ਨਾਲ ਇੱਕ ਵਿਜ਼ੀਬਲ ਮਜੋਰਿਟੀ ਇਸ ਵੇਲੇ ਯੂਰੋਪੀਅਨ ਕੰਟਰੀ ਵਿੱਚ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ। ਤੁਹਾਡੀਆਂ ਦਸਤਾਰਾਂ ਅੱਜ ਹਿੰਦੁਸਤਾਨ ਵਿੱਚ ਸਾਈਕੋਲੋਜੀਕਲੀ ਦਸਤਾਰਾਂ ਨੌਜਵਾਨਾਂ ਦੇ ਸਿਰ ਤੋਂ ਲਾਹੁਣ ਦਾ ਕੰਮ 1984 ਤੋਂ ਬਾਅਦ ਬੜੀ ਤੇਜ਼ੀ ਨਾਲ ਚੱਲਿਆ, ਜਿਹਦੇ ਨਾਲ ਬੱਚਿਆਂ ਨੇ ਆਪਣੇ ਹੱਥੀ ਇਹਨਾਂ ਚੀਜ਼ਾਂ ਨੂੰ ਕਤਲ ਕਰਨਾ ਸ਼ੁਰੂ ਕੀਤਾ ਔਰ ਉਸਨੂੰ ਇੱਕ ਫੈਸ਼ਨ ਦਾ ਰੂਪ ਦਿੱਤਾ ਗਿਆ। ਔਰ ਜਦੋਂ ਕੋਈ ਫੈਸ਼ਨ ਚੱਲ ਪਵੇ ਉਸਦੇ ਮੂਹਰੇ ਧਰਮ ਦਾ ਜਿਹੜੀ ਸ਼ਕਤੀ ਹੁੰਦੀ ਹੈ ਉਹ ਵੀ ਕਈ ਦਫ਼ਾ ਕਮਜ਼ੋਰ ਨਜ਼ਰ ਆਉਂਦੀ ਹੈ, ਕਿਉਂਕਿ ਮਨੁੱਖ ਦੇ ਮਨ ਵਿੱਚ ਵਿਚਾਰਧਾਰਾ ਹੀ ਮਨੁੱਖ ਨੂੰ ਜ਼ਿੰਦਗੀ ਵਿੱਚ ਅੱਗੇ ਤੋਰਦੀ ਹੈ। ਵਿਚਾਰ ਹੀ ਇੱਕ ਇਨਸਾਨ ਦੀ ਸ਼ਕਤੀ ਹੈ, ਜਿਸ ਰਾਹੀਂ ਮਨੁੱਖ ਨੇ ਆਪਣੇ ਜੀਵਨ ਵਿੱਚ ਐਕਟ ਕਰਨਾ, ਰੋਲ ਮਾਡਲ ਬਣਨਾ, ਇਹ ਉਹਦੇ ਅੰਦਰ ਦੀ ਸਭ ਤੋਂ ਵੱਡੀ ਇੱਕ ਤਾਕਤ ਕੰਮ ਕਰਦੀ ਹੈ। ਜੇ ਮਨੁੱਖ ਨੇ ਆਪਣੇ ਅੰਦਰ ਨੂੰ, ਜਿਸ ਨੂੰ ਮਨ ਕਹਿੰਦੇ ਨੇ, ਉਸਨੂੰ ਐਜੂਕੇਟ ਕਰਨਾ, ਇਨਲਾਈਟ ਕਰਨਾ, ਉਸਨੂੰ ਅਗਾਂਹ ਵਧਾਉਣਾ, ਉਸਦੇ ਉੱਤੇ ਅਸਰ ਪਾਉਣਾ, ਇਹ ਵੀ ਇੱਕ ਬਹੁਤ ਵੱਡੀ ਵਿਗਿਆਨ ਹੈ, ਸਾਇੰਸ ਹੈ, ਮਨ ਦੀ ਸਾਇੰਸ। ਮਨੁੱਖ ਨੇ ਜੋ ਸੁਣਨਾ ਹੈ ਉਸ ਸੁਣਨ ਦੇ ਨਾਲ ਡਾਇਰੈਕਟ ਐਕਸ਼ਨ ਤੁਹਾਡੇ ਮਨ 'ਤੇ ਹੁੰਦਾ ਹੈ। ਮਨੁੱਖ ਜੋ ਕੁਝ ਦੇਖਦਾ ਹੈ ਉਸਦੇ ਦੇਖਣ ਨਾਲ ਮਨ ਦੇ ਉੱਤੇ ਬੜਾ ਸਿੱਧਾ ਅਸਰ ਪੈਂਦਾ ਹੈ। ਮਨੁੱਖ ਜਿਹੜਾ ਕਹਿ ਲਓ ਵੀ ਬੋਲਦਾ ਹੈ, ਆਵਾਜ਼ ਕੱਢਦਾ ਹੈ ਅੰਦਰੋਂ, ਉਸਦਾ ਅਸਰ ਵੀ ਉਸਦੇ ਮਨ 'ਤੇ ਪੈਂਦਾ ਹੈ। ਪਿਛਲੇ ਕੁਛ 40-50 ਸਾਲ ਤੋਂ ਔਰ ਮੇਰੇ ਹਿਸਾਬ ਦੇ ਨਾਲ 1984 ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਢੋਲ ਵੱਜ ਰਿਹਾ ਕਿਸ ਗੱਲ ਦਾ ਕਿ ਕਿਸੇ ਢੰਗ ਦੇ ਨਾਲ ਜਿਸ ਨਸਲ ਨੇ ਆਪਣੀ ਨਸਲ ਨੂੰ ਬਚਾਉਣ ਲਈ ਸਿਰ ਧਰਦੀ ਬਾਜ਼ੀ ਲਾ ਕੇ ਬੱਚਿਆਂ ਦੀਆਂ ਸ਼ਹਾਦਤਾਂ, ਬੀਬੀਆਂ ਦੀਆਂ ਸ਼ਹਾਦਤਾਂ, ਬਜ਼ੁਰਗਾਂ ਦੀਆਂ ਸ਼ਹਾਦਤਾਂ, ਇੱਕ ਵੱਡੇ ਘਾਲੂਕਾਰਨ ਨਾਲ ਵੀ ਜ਼ਿਆਦਾ ਖਤਰਨਾਕ, ਉਹ ਵੀ ਇੱਕ ਆਪਣੇ ਦੇਸ਼ ਦੀ ਰਾਖੀ ਫੌਜ ਨੇ ਇਹ ਦੁਸ਼ਕਰਮ ਕੀਤਾ ਸੀ, ਜਿਸ ਦੁਸ਼ਕਰਮ ਕਰਨ ਦੇ ਨਾਲ ਸਾਰੇ ਸੰਸਾਰ ਵਿੱਚ ਇੱਕ ਅਗਮੰਗਰ ਖਬਰ ਫੈਲੀ, ਨੌਜਵਾਨਾਂ ਦੇ ਅੰਦਰ ਇੱਕ ਐਸੀ ਸਪਿਰਿਟ ਪੈਦਾ ਹੋਈ ਔਰ ਸੋਚਣ ਲੱਗ ਪਏ ਕਿ ਇਹ ਅਸੀਂ ਕੌਣ ਹਾਂ। ਫਿਰ ਮੈਂ ਬੇਨਤੀ ਕਰਨ ਲੱਗਾ, ਜਦੋਂ ਤੱਕ ਅਸੀਂ ਇਹ ਸੋਚਦੇ ਨਹੀਂ ਅਸੀਂ ਕੌਣ ਹਾਂ, ਇਸਦਾ ਜਵਾਬ ਸਾਨੂੰ ਨਾ ਮਿਲੇ ਤਾਂ ਅਸੀਂ ਫਿਰ ਭੰਬਲ ਭੂਸੇ 'ਚ ਪੈ ਜਾਂਦੇ ਹਾਂ। ਔਰ ਅੱਜ ਸਾਡੀ ਕੌਮ ਨੂੰ ਵੱਡਾ ਚੈਲੇਂਜ ਇਹ ਹੈ ਕਿ ਅਸੀਂ ਜਿੱਥੇ ਖੜ੍ਹੇ ਹਾਂ ਉੱਥੇ ਇੱਕ ਸਵਾਲ ਹੈ, ਹੂ ਐਮ ਆਈ। ਫਿਰ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਕਿ ਜਿਸ ਵਕਤ ਹਿੰਦੁਸਤਾਨ ਆਜ਼ਾਦ ਹੋਇਆ, ਆਜ਼ਾਦੀ ਵੇਲੇ ਜਿਹੜੀ ਕਾਂਗਰਸ ਪਾਰਟੀ ਸੀ, ਜਿਹੜੀ ਕਿ ਉਸ ਵੇਲੇ ਰਾਜ ਕਰਦੀ ਸੀ, ਉਹਨਾਂ ਨੇ ਸਿੱਖ ਲੀਡਰਾਂ ਨੂੰ ਇੱਕ ਆਫਰ ਕੀਤਾ। ਇਹ ਇੱਕ ਰਿਕਾਰਡ ਵਿੱਚ ਲਿਖਿਆ ਹੈ। ਕੀ ਆਫਰ ਕੀਤਾ ਤੁਹਾਨੂੰ? ਉਹਨਾਂ ਨੇ ਕਿਹਾ, ਯੂ ਕੈਨ ਚੂਜ਼ ਵਨ ਆਫ ਦੀਸ ਟੂ ਥਿੰਗਸ, ਦਾ ਫਸਟ ਇਜ਼ ਪ੍ਰੋਸਪੈਰਿਟੀ, ਦਾ ਸੈਕਿੰਡ ਇਜ਼ ਆਈਡੈਂਟੀ। ਤੁਸੀਂ ਇਹਨਾਂ ਦੋਨਾਂ 'ਚ ਇੱਕ ਰੱਖ ਸਕਦੇ ਹੋ। ਚਾਹੇ ਤੁਸੀਂ ਐਸ਼ੋ ਇਸ਼ਰਤ, ਚਾਹੇ ਤੁਸੀਂ ਆਪਣੀ ਪਛਾਣ। ਇਸ ਗੱਲ ਦਾ ਡੂੰਘੀ ਚਾਲ ਕੀ ਸੀ ਅਸੀਂ ਸਮਝ ਨਹੀਂ ਸਕੇ ਕਿ ਆਈਡੈਂਟੀ ਜਿਹੜੇ ਸਾਨੂੰ ਪੁੱਛਦੇ ਨੇ ਉਹਨਾਂ ਨੂੰ ਪਤਾ ਕਿ ਪਛਾਣ ਦਾ ਕਿੰਨਾ ਮੁੱਲ ਹੁੰਦਾ। ਸਾਨੂੰ ਨਹੀਂ ਇਸ ਗੱਲ ਦਾ ਪਤਾ ਉਸ ਵੇਲੇ ਸੀ ਕਿ ਪਛਾਣ ਜਿਹੜੀ ਹੈ ਉਹ ਕਿੰਨੀ ਜ਼ਰੂਰੀ ਹੈ। ਅਸੀਂ ਭੁੱਲ ਗਏ, ਰੰਬੀ ਨਾਲ ਖੋਪਰੀ ਲਾਉਣੀ ਵੀ ਭੁੱਲ ਗਏ, ਅਸੀਂ ਭੁੱਲ ਗਏ ਬੰਦ ਬੰਦ ਕਟਾਉਣੇ, ਅਸੀਂ ਭੁੱਲ ਗਏ ਚਰਖੜੀ 'ਤੇ ਚੜ੍ਹਨਾ, ਅਸੀਂ ਭੁੱਲ ਗਏ ਬੱਚਿਆਂ ਦੇ ਟੁਕੜੇ ਟੁਕੜੇ ਕਰਾਉਣੇ। ਅਸੀਂ ਆਪਣਾ ਵਿਰਸਾ ਉਸ ਵਕਤ ਭੁੱਲ ਕੇ ਇੱਕ ਗੱਲ ਚੁੱਕ ਲਈ, ਪ੍ਰੋਸਪੈਰਿਟੀ, ਮੌਜ ਮੇਲਾ। ਉਸ ਮੌਜ ਮੇਲੇ ਦਾ ਨਤੀਜਾ ਕੀ ਹੋਇਆ ਕਿ ਜਿਹੜੇ ਮੌਜ ਮੇਲਾ ਕਰਨ ਵਾਲੇ ਲੋਕ ਸੀ, ਅੰਤਾਂ ਦਾ ਪੈਸਾ ਉਹਨਾਂ ਕੋਲ, ਐਸ਼ੋਇਸ਼ਤ ਕਰਨ ਦਾ ਸਾਰਾ ਸਮਾਨ ਉਹਨਾਂ ਕੋਲ, ਉਹਨਾਂ ਦੇ ਬੱਚੇ ਵੀ ਐਸ਼ੋਇਸ਼ਤ ਫਸ ਗਏ। ਸਿੱਖ ਧਰਮ ਦੀ ਆਈਡੈਂਟੀ ਜਿਹੜੀ ਹੈ ਅਮੀਰ ਹੋਣ ਨੂੰ ਨਹੀਂ ਰੋਕਦੀ, ਲੇਕਿਨ ਐਸ਼ੋ ਇਸ਼ਰਤ ਨੂੰ ਰੋਕਦੀ। ਕਿਉਂ ਭਲਾ? ਗੁਰੂ ਨਾਨਕ ਪਾਤਸ਼ਾਹ ਜੀ ਨੇ 550 ਸਾਲ ਪਹਿਲਾਂ ਕੌਮ ਨੂੰ ਜਗਾਇਆ ਸੀ। ਹਿੰਦੁਸਤਾਨ ਦੀ ਹਿਸਟਰੀ ਵਿੱਚ ਕੀ ਕਿਹਾ ਸੀ? ਧਨ ਜੋਬਨ ਦੋਏ ਵੈਰੀ ਹੋਏ। ਬਾਬਰ ਦੇ ਹਮਲੇ ਦਾ ਵੱਡਾ ਕਾਰਨ ਕੀ ਲੱਭਿਆ? ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਦੂਜੀ ਗੱਲ ਉਹਨੇ ਬੜੀ ਕੀਮਤੀ ਹੋਰ ਕਹੀ, ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ੇ ਚ ਆਏ, ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਏ। ਇਹ ਇੱਕ ਉਸ ਵੇਲੇ ਦੀ ਘਟਨਾ ਦਾ ਮੂਲ ਕਾਰਨ ਸੀ, ਔਰ ਉਸ ਘਟਨਾ ਨੂੰ ਸ਼ਾਇਦ ਸਿੱਖਾਂ ਨੂੰ ਯਾਦ ਨਾ ਰਿਹਾ। ਇਟ ਕੈਨ ਹੈਪਨ ਵਿਦ ਅਸ ਆਲਸੋ, ਬਟ ਇਟ ਹੈਪਨ। 1984 ਵਿੱਚ ਦਿੱਲੀ ਵਿੱਚ, ਬਲਕਿ ਸਾਰੇ ਮੁਲਕ ਵਿੱਚ ਇਹ ਸਭ ਕੁਝ ਹੋਇਆ। ਕਿਸ ਕਾਰਨ ਕਰਕੇ? ਕਿ ਅਸੀਂ ਵੀ ਰੰਗ ਤਮਾਸ਼ਿਆਂ ਵਿੱਚ ਪੈ ਕੇ ਅਸੀਂ ਆਪਣੀ ਅਸਲੀਅਤ ਨੂੰ ਭੁੱਲ ਗਏ। ਇਹ ਦੇਸ਼ ਜਿਹੜਾ 50-55 ਸਾਲ ਤੋਂ ਜੋ ਮੈਂ ਵੇਖ ਰਿਹਾ ਹਾਂ, ਅਸੀਂ ਜਿੱਥੇ ਸਾਡਾ ਵਾਧਾ ਹੋ ਰਿਹਾ ਉੱਥੇ ਤਰੱਕੀ ਵੀ ਹੋ ਰਹੀ ਹੈ, ਔਰ ਇਸ ਦੇ ਨਾਲ ਨਾਲ ਸਾਡੇ ਵਿੱਚ ਕ੍ਰਾਈਮ ਵੀ ਆ ਰਹੇ ਨੇ। ਉਸ ਦੇ ਨਾਲ ਨਾਲ ਸਾਡੀ ਆਈਡੈਂਟੀ ਜਿਹੜੀ ਹੈ ਉਸ 'ਤੇ ਵੀ ਹਮਲਾ ਹੋ ਰਿਹਾ। ਕੋਈ ਗੱਲ ਨਹੀਂ, ਜਦੋਂ ਦੀ ਇਹ ਕੌਮ ਬਣੀ ਹੈ, ਜਦੋਂ ਦੀ ਗੁਰੂ ਨਾਨਕ 10ਵੇਂ ਪਾਤਸ਼ਾਹ ਦੇ ਰੂਪ ਵਿੱਚ ਜਾ ਕੇ ਸਾਨੂੰ ਪਛਾੜ ਦਿੱਤੀ ਆਈਡੈਂਟੀ, ਵਿਰੋਧਤਾ ਤਾਂ ਉਸ ਵਕਤ ਹੀ ਸ਼ੁਰੂ ਹੋ ਗਈ ਸੀ। ਪਰ ਸਤਿਗੁਰ ਨੇ ਆਖਿਆ ਸੀ ਕਿ ਮੈਂ 10ਵੇਂ ਜਾਮੇ ਵਿੱਚ ਕਿਹਾ ਸੀ, 9ਵਾਂ ਜਾਮਿਆਂ ਤੱਕ ਜੋ ਕੁਝ ਸਾਡੇ ਅੰਦਰ ਟੀਕੇ ਲੱਗੇ, ਪਹਿਲਾ ਟੀਕਾ ਲੱਗਾ ਕਿ ਅਸੀਂ ਆਤਮਾ ਹਾਂ, ਦੂਜਾ ਟੀਕਾ ਲੱਗਾ ਅਸੀਂ ਤਾਬਿਆਦਾਰ ਹਾਂ, ਤੀਜਾ ਟੀਕਾ ਲੱਗਾ ਅਸੀਂ ਬਰਾਬਰਤਾ ਨੂੰ ਮੰਨਦੇ ਹਾਂ, ਇਕੁਐਲਿਟੀ, ਚੌਥਾ ਟੀਕਾ ਲੱਗਾ ਸਰਵਿਸ ਆਫ ਹਿਊਮੈਨਿਟੀ, ਪੰਜਾ ਟੀਕਾ ਲੱਗਾ ਸੈਕਰੀਫਾਈਸ ਸ਼ਹਾਦਤ, ਪੰਜਵਾਂ ਛੇਵਾਂ ਟੀਕਾ ਲੱਗਾ ਜਸਟਿਸ ਬਹਾਦਰੀ, ਸੱਤਵਾਂ ਟੀਕਾ ਲੱਗਾ ਟੂ ਸੇਵ ਦਾ ਇਨਵਾਇਰਮੈਂਟ, ਨਵਾਂ ਟੀਕਾ ਲੱਗਾ ਟੂ ਗਿਵ ਯੂਅਰ ਲਾਈਫ ਫਾਰ ਦਾ ਅਦਰਸ ਫਰੀਡਮ। ਮਨੁੱਖ ਦੀ, ਇਨਸਾਨ ਦੀ ਆਜ਼ਾਦੀ ਲਈ ਅਸੀਂ ਕਿਵੇਂ ਜੂਝਦੇ ਹਾਂ? ਇੰਨੇ ਟੀਕੇ ਲੱਗਣ ਤੋਂ ਬਾਅਦ 10ਵੇਂ ਜਨਮ ਵਿੱਚ ਜੋ ਸਾਡੇ ਅੰਦਰ ਗੁਣ, ਰੱਬੀ ਗੁਣ ਭਰ ਦਿੱਤੇ, ਉਹਨਾਂ ਰੱਬੀ ਗੁਣਾਂ ਨੂੰ ਵਿਜ਼ੀਬਲ ਕਰਨ ਲਈ ਤੁਹਾਡੇ ਗੁਰੂ ਨਾਨਕ ਨੇ 10ਵੇਂ ਜਾਮੇ 'ਚ ਤੁਹਾਨੂੰ ਇੱਕ ਪਛਾਣ ਦਿੱਤੀ, ਆਈਡੈਂਟੀ। ਸ਼ਾਇਦ ਅੱਜ ਤੋਂ 100 ਸਾਲ ਪਹਿਲਾਂ, 200 ਸਾਲ ਪਹਿਲਾਂ ਆਈਡੈਂਟੀ ਦਾ ਇੰਨਾ ਮੁੱਲ ਨਹੀਂ ਸੀ, ਪਰ ਅੱਜ ਸਾਰੀ ਦੁਨੀਆ ਵਿੱਚ ਹਰ ਮਨੁੱਖ ਨੂੰ ਆਪਣੀ ਆਈਡੈਂਟੀ ਬਣਾਉਣੀ ਪੈਂਦੀ ਹੈ। ਸੋਸ਼ਲ ਇੰਸ਼ੋਰੈਂਸ ਨੰਬਰ, BC ਕਾਰਡ ਬਣਾਉਣਾ ਪੈਂਦਾ ਹੈ, ਡਰਾਈਵਰ ਲਾਇਸੈਂਸ ਬਣਾਉਣਾ ਪੈਂਦਾ, ਦਿਸ ਯੂਅਰ ਆਈਡੈਂਟੀ। ਔਰ ਉਸ ਪਛਾਣ ਤੋਂ ਬਗੈਰ ਤੁਹਾਨੂੰ ਇੱਥੇ ਕੋਈ ਵੀ ਜਗ੍ਹਾ ਦੇ ਉੱਤੇ ਤੁਹਾਨੂੰ ਵੈਲਕਮ ਨਹੀਂ ਕਰੇਗਾ। ਤੁਹਾਡੇ ਗੁਰੂ ਨੇ ਐਡੀ ਵੱਡੀ ਕਿਰਪਾ ਕੀਤੀ ਕਿ ਤੁਹਾਨੂੰ ਇੱਕ ਪਛਾਣ ਪੱਕੀ ਦੇ ਦਿੱਤੀ, ਜਿਸ ਪਛਾਣ ਦੇ ਨਾਲ ਤੁਸੀਂ ਅਣਖ, ਗੈਰਤ, ਇੱਜ਼ਤ, ਮਾਣ, ਸਤਿਕਾਰ ਨਾਲ ਜੀਣਾ ਸਿੱਖ ਜਾਓ। ਦੂਜਾ, ਆਪਣੀ ਇਸ ਪਛਾਣ ਦੇ ਨਾਲ ਲੋਕਾਂ ਕੋਲ ਇੱਕ ਸੰਸਾਰ ਵਿੱਚ ਇੱਕ ਮੈਸੇਜ ਲੈ ਕੇ ਜਾਈਏ ਕਿ ਇਸ ਪਛਾਣ ਦੇ ਪਿੱਛੇ ਕੀ ਹੈ। ਇਸ ਪਛਾਣ ਦੇ ਪਿੱਛੇ ਸੱਚ ਹੈ, ਇਸ ਪਛਾਣ ਦੇ ਵਿੱਚ ਸਬਰ ਹੈ, ਇਸ ਪਛਾਣ ਦੇ ਵਿੱਚ ਦਇਆ ਹੈ, ਇਸ ਪਛਾਣ ਦੇ ਪਿੱਛੇ ਮਨੁੱਖਤਾ ਨਾਲ ਪ੍ਰੇਮ ਹੈ, ਇਸ ਪਛਾਣ ਦੇ ਪਿੱਛੇ ਖਿਵਾ ਹੈ। ਔਰ ਇਹ ਗੱਲਾਂ ਸੱਚੀਆਂ ਹੋਈਆਂ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਭ ਅਧਾਰੋ। ਪਿਆਰੇ ਗੁਰਮੁਖੋ, ਤੁਸੀਂ ਇਕੱਠੇ ਹੋਏ ਗੁਰਦੁਆਰੇ 'ਚ ਬੈਠੇ ਨਾ ਆਪਾਂ ਸਾਰੇ ਜਣੇ, ਤੁਸੀਂ ਨਾਨਕ ਦੇ ਘਰ ਵਿੱਚ ਬੈਠੇ ਹੋ। ਗੁਰੂ ਨਾਨਕ ਨੇ ਤੁਹਾਨੂੰ ਇੱਥੇ ਸੱਦਿਆ, ਆਓ ਬੈਠੋ ਮੇਰੇ ਕੋਲ, ਆਵੋ, ਪਲੀਜ਼ ਕਮ ਕਲੋਜ਼ ਟੂ ਮੀ, ਲੈਟ ਅਸ ਸਿਟ ਟੂਗੈਦਰ, ਲੈਟ ਅਸ ਵਾਕ ਟੂਗੈਦਰ, ਲੈਟ ਅਸ ਈਟ ਟੂਗੈਦਰ, ਲੈਟ ਅਸ ਪ੍ਰੇ ਟੂਗੈਦਰ। ਆਓ ਆਪਾਂ ਸਾਰੇ ਜਿਹੜੇ ਇਕੱਠੇ ਆਪਣਾ ਜੀਵਨ ਬਾਰੇ ਸੋਚ ਸਕੀਏ। ਔਰ ਇਹਦੇ ਇਕੱਠੇ ਬੈਠਣ ਦੇ ਨਾਲ ਇੱਕ ਹੋਰ ਮੈਸੇਜ ਦਿੱਤਾ ਤੁਹਾਨੂੰ ਸਾਰਿਆਂ ਨੂੰ, ਤੁਸੀਂ ਸਾਰੇ ਬੈਠੇ ਸੋਚਿਓ ਬੈਠ ਕੇ, ਕਿਉਂਕਿ ਇਹ ਜਗ੍ਹਾ ਸੋਚਣ ਦੀ ਹੈ। ਆਈ ਹੈਵ ਟੂ ਥਿੰਕ ਓਵਰ ਐਂਡ ਓਵਰ ਐਂਡ ਓਵਰ ਵਿਦ ਇਨ ਮਾਈ ਸੈਲਫ, ਆਪਣੇ ਅੰਦਰ ਸੋਚਾਂ, ਕਿਹੜੀ ਸੋਚ ਸੋਚਣੀ ਮੈਂ? ਮੈਂ ਇਹ ਗੱਲ ਸੋਚਣੀ ਹੈ ਕਿ ਮੈਂ ਇੱਕ ਸੱਚਮੁੱਚ ਹੀ ਇੱਕ ਆਤਮਾ ਹਾਂ, ਔਰ ਆਤਮਾ ਕਰਕੇ ਮੈਂ ਪਰਮਾਤਮਾ ਦੇ ਨਾਲ ਜੁੜਨਾ ਮੇਰਾ ਵੱਡਾ ਲਕਸ਼ ਹੈ, ਤਾਂ ਕਿ ਆਤਮਾ ਪਰਮਾਤਮਾ ਨਾਲ ਜੁੜ ਕੇ ਵਾਹਿਗੁਰੂ ਵਰਗੇ ਮੇਰੇ ਅੰਦਰ ਗੁਣ ਇੱਕ ਮਿੰਟ ਵਿੱਚ, ਇੱਕ ਸੈਕਿੰਡ ਵਿੱਚ ਪ੍ਰਫੁੱਲਿਤ ਹੋ ਜਾਣ, ਜਿਸ ਨਾਲ ਮੇਰਾ ਜੀਵਨ ਅੰਦਰ ਅਤੇ ਬਾਹਰ ਬਦਲ ਜਾਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਜਿੱਥੇ ਉਹਨਾਂ ਨੇ ਭਾਈ ਦਾ ਖਿਤਾਬ ਦਿੱਤਾ, ਅੱਜ ਮੈਂ ਤੁਹਾਨੂੰ ਖਿਤਾਬ ਹੋਰ ਦੱਸਣ ਲੱਗਾ। ਗੁਰੂ ਸਾਹਿਬ ਨੇ ਸਾਨੂੰ ਭੈਣਾਂ ਕਿਹਾ, ਤੁਹਾਨੂੰ ਸਾਰਿਆਂ ਨੂੰ ਭੈਣਾਂ ਕਿਹਾ, ਭਾਵ ਕਿ ਅਸੀਂ ਇੱਕ ਫੈਮਿਨਨ, ਕਿ ਅਸੀਂ ਭੈਣਾਂ, ਗੁਰੂ ਦੀਆਂ ਭੈਣਾਂ ਬਣੀਆਂ। ਤੁਸੀਂ ਸਾਰੇ ਜਣੇ, ਚਾਹੇ ਵੈਦਰ ਯੂ ਆਰ ਮੇਲ ਔਰ ਫੀਮੇਲ, ਬਟ ਆਲ ਆਫ ਅਸ ਆਰ ਆਤਮਾ, ਸੋਲ, ਐਂਡ ਸੋਲ ਇਜ਼ ਦਾ ਭੈਣ। ਇਸ ਕਰਕੇ ਆਓ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਸਾਰੇ ਜਣੇ, ਜੇ ਤੁਸੀਂ ਨਾਲ ਪੜ੍ਹ ਕੇ ਵੇਖੋਗੇ ਤੇ ਆਨੰਦ ਤੁਹਾਨੂੰ ਵੀ ਆਵੇਗਾ, ਜਿਹੜਾ ਵੀ ਪੜ੍ਹੇਗਾ ਆਨੰਦ ਉਹਨੂੰ ਆਵੇਗਾ। ਆਓ ਪਿਆਰ ਦੇ ਨਾਲ, ਸ਼ਬਦ ਹੈ, ਆਵੋ ਆਓ ਆਵੋ ਭੈਣੋ, ਤੁਸੀਂ ਮਿਲੋ ਪਿਆਰੀਆਂ।

0: ਸੋ ਸਾਰ ਸੰਗਤ ਗੁਰੂ ਦੇ ਦਰਬਾਰ ਵਿੱਚ ਸਿੱਖਿਆ ਪ੍ਰਾਪਤ ਕਰੀਏ। ਤਿੰਨ ਸਟੇਜਾਂ ਹੁੰਦੀਆਂ, ਪਹਿਲਾਂ ਸਿੱਖਿਆ ਲਵੋ, ਫਿਰ ਸਿੱਖਿਆ 'ਤੇ ਵਿਚਾਰ ਕਰੋ, ਉਸ ਤੋਂ ਬਾਅਦ ਸਿੱਖਿਆ 'ਤੇ ਅਮਲ ਕਰੋ। ਤਿੰਨ ਪ੍ਰੋਸੈਸ ਦੇ ਨਾਲ ਯੂ ਵਿਲ ਗੈਟ ਏ ਗ੍ਰੇਟ ਗ੍ਰੇਟ ਨੌਲੇਜ ਆਫ ਯੂਅਰ ਸੈਲਫ, ਆਪਣੇ ਆਪ ਦਾ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਮਨੁੱਖ ਫਿਰ ਵੱਖਰੇ ਢੰਗ ਨਾਲ ਸੰਸਾਰ ਵਿੱਚ ਸੋਚਦਾ ਹੈ ਅਤੇ ਵਿਚਰਦਾ ਹੈ। ਇਤਨਾ ਕੁਝ ਹੀ ਕਹਿੰਦਾ ਹੋਇਆ ਦਾਸ ਖਿਮਾਂ ਦਾ ਜਾਚਕ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ। ਆਪਾਂ ਸੋਚਣਾ ਹੈ ਕਿ ਅਸੀਂ ਆਪਣੀ ਕੌਮ ਨੂੰ ਅੱਗੇ ਕਿਵੇਂ ਵਧਾਉਣਾ ਹੈ। ਇਹ ਸਾਰਾ ਕੁਝ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਸਾਡੀ ਸੋਚ ਜਿਹੜੀ ਹੈ ਇਸ ਪਾਸੇ ਲੱਗ ਜਾਵੇ। ਆਓ ਫਤਿਹ ਬੁਲਾਓ ਸਾਰੇ ਜਣੇ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਸਤਿਕਾਰਯੋਗ ਗਿਆਨੀ ਸਵਰਨ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਜਿੱਥੇ ਇੱਕ ਸ਼ਬਦ ਦਾ ਕੀਰਤਨ ਕੀਤਾ ਹੈ, ਉਸ ਦੇ ਨਾਲ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਵੀ ਪਾਈ ਹੈ ਕਿ ਗੁਰਬਾਣੀ ਦੇ ਨਾਲ ਜੁੜ ਕੇ ਆਪਣੀ ਹੋਂਦ ਨੂੰ ਮਹਿਸੂਸ ਕਰਕੇ ਕਿ ਅਸੀਂ ਕੀ ਹਾਂ, ਅਸੀਂ ਕੌਣ ਹਾਂ, ਅਸੀਂ ਕਿੱਥੋਂ ਆਏ ਹਾਂ, ਇਸ ਨੂੰ ਜਦੋਂ ਮਹਿਸੂਸ ਕਰਾਂਗੇ ਤਾਂ ਸਾਨੂੰ ਆਪਣੇ ਆਪ ਦਾ ਪਤਾ ਲੱਗੇਗਾ ਕਿ ਅਸੀਂ ਹਾਂ ਕੀ। ਇੱਕ ਗੱਲ ਕਈ ਵਾਰੀ ਨਾ ਗੁਰਬਾਣੀ ਦੇ ਵਿੱਚ ਇੱਕ ਤੁਕ ਪੜ੍ਹੀ ਜਾਂਦੀ ਹੈ ਆਨੰਦ ਕਾਰਜ ਦੇ ਮੌਕੇ 'ਤੇ, ਧੰਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ। ਉਹਨੂੰ ਕਹਿ ਦਿੱਤਾ ਜਾਂਦਾ ਕਿ ਏਕ ਜੋਤ ਹੋਣਾ ਹੈ, ਪਰ ਅਸਲ ਦੇ ਵਿੱਚ ਜਿਸਲੇ ਗੁਰਬਾਣੀ ਨੂੰ ਆਪਾਂ ਵਿਚਾਰਾਂਗੇ ਨਾ, ਆਪਾਂ ਸਾਰੇ ਏਕ ਜੋਤ ਹਾਂ। ਉਹਨੂੰ ਸਮਝਣਾ ਹੈ, ਉਹਨੂੰ ਵਿਚਾਰਨਾ ਹੈ। ਗੁਰਬਾਣੀ ਸਾਨੂੰ ਦੱਸਦੀ ਹੈ ਕਿ ਅਸੀਂ ਏਕ ਜੋਤ ਕਿਸ ਤਰ੍ਹਾਂ ਹਾਂ। ਉਸ ਦਾ ਜਦੋਂ ਪਤਾ ਲੱਗ ਜਾਵੇ ਤਾਂ ਫਿਰ ਹਰ ਇਨਸਾਨ ਉਸ ਪਰਮਾਤਮਾ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਹੈ ਕਿ ਜੋ ਤੂੰ ਮੈਨੂੰ ਬਣਾਇਆ ਹੈ ਮੈਂ ਉੱਦਾਂ ਹੀ ਰਹਿਣਾ ਚਾਹੁੰਦਾ ਹਾਂ। ਜਦੋਂ ਅਸੀਂ ਸਰੈਂਡਰ ਕਰਾਂਗੇ ਗੁਰਬਾਣੀ ਨੂੰ ਸਮਝ ਕੇ, ਤਾਂ ਸਾਡਾ ਜੀਵਨ ਬਦਲ ਜਾਵੇਗਾ। ਜੀਵਨ ਦੇ ਵਿੱਚੋਂ ਬੁਰਿਆਈਆਂ ਖਤਮ ਹੋ ਕੇ, ਔਗਣ ਖਤਮ ਹੋ ਕੇ ਗੁਣ ਪੈਦਾ ਹੋ ਜਾਣਗੇ। ਸਤਿਗੁਰ ਕਿਰਪਾ ਕਰਨ, ਗਿਆਨੀ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜਿਸ ਤਰ੍ਹਾਂ ਭਾਈ ਰੁਪਿੰਦਰਜੀਤ ਸਿੰਘ ਜੀ ਪਹਿਲਾਂ ਦੱਸ ਕੇ ਗਏ, ਉਹਨਾਂ ਨੂੰ ਕਿਤੇ ਕੰਮ ਪੈ ਗਿਆ ਜਿਸ ਕਰਕੇ ਉਹਨਾਂ ਨੂੰ ਜਾਣਾ ਪਿਆ, ਔਰ ਮੇਰੀ ਡਿਊਟੀ ਲੱਗੀ ਹੈ ਸੇਵਾ ਦੀ। ਉਹਨਾਂ ਨੇ ਦੱਸਿਆ ਸੀ, ਗਿਆਨੀ ਜੀ ਹੋਰਾਂ ਨੇ ਇੱਥੋਂ ਆਪਣਾ ਜੋ ਵੀ ਘਰ ਵੀ ਵਗੈਰਾ ਵੀ ਵੇਚ ਕੇ ਪਿੰਡ ਲੋਹਾਰਾਂ ਭੋਗਪੁਰ ਦੇ ਲਾਗੇ ਆ ਇਹਨਾਂ ਦਾ ਪਿੰਡ, ਜਿੱਥੇ ਇਹਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਇੱਕ ਸਕੂਲ ਬਣਾਇਆ ਜਿੱਥੇ ਇਲਾਕੇ ਦੇ ਬੱਚਿਆਂ ਨੂੰ ਫਰੀ ਪੜ੍ਹਾਈ ਕਰਾਈ ਜਾਂਦੀ ਹੈ, ਇੱਕ ਕਾਲਜ ਬਣਾਇਆ ਬੱਚੀਆਂ ਵਾਸਤੇ ਜਿੱਥੇ ਬੱਚੀਆਂ ਰਹਿੰਦੀਆਂ ਔਰ ਪੜ੍ਹਾਈ ਕਰਦੀਆਂ। ਔਰ ਇਹਨਾਂ ਦੀ ਤੁਸੀਂ ਸਿਹਤ ਦੇਖ ਰਹੇ ਹੋ ਜਿਸ ਤਰ੍ਹਾਂ ਇਹ ਤੁਰ ਰਹੇ ਆ, ਜਾਂ ਇਹਨਾਂ ਦੀ ਉਮਰ ਦਾ ਤਕਾਜ਼ਾ ਜੋ ਹੈ ਉਸ ਨੂੰ ਇਹਨਾਂ ਨੇ ਮਹਿਸੂਸ ਕਰਦਿਆਂ ਹੋਇਆਂ, ਇੰਗਲੈਂਡ ਦੀ ਇੱਕ ਸੰਸਥਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸਿੱਖ ਸਕੂਲ ਰਨ ਕਰ ਰਹੀ ਹੈ, ਉਸ ਸੰਸਥਾ ਨੂੰ ਇਹਨਾਂ ਨੇ ਉਹ ਸਕੂਲ ਦਿੱਤਾ ਹੈ, ਔਰ ਉਹ ਸੰਸਥਾ ਵਾਸਤੇ ਵੀ ਇਹ ਹਜੇ ਵੀ ਕੰਮ ਕਰ ਰਹੇ ਹਨ। ਉਹ ਸੰਸਥਾ ਚਾਹੁੰਦੀ ਹੈ ਕਿ ਕੈਨੇਡਾ ਦੇ ਵਿੱਚੋਂ ਅਸੀਂ ਇੱਕ ਇੱਕ ਬੱਚਾ ਅਡੋਪਟ ਕਰੀਏ, ਔਰ ਅਡੋਪਟ ਕਰਕੇ ਉਸ ਬੱਚੇ ਦੀ ਪੜ੍ਹਾਈ ਦਾ ਖਰਚਾ ਅਸੀਂ ਇੱਥੋਂ ਦੇ ਦਈਏ, ਤਾਂ ਉਹ ਬੱਚੇ ਜਿਹੜੇ ਆ ਸਿੱਖੀ ਦੇ ਨਾਲ ਜੁੜਨਗੇ, ਉਹਨਾਂ ਨੂੰ ਕੀਰਤਨ ਸਿਖਾਇਆ ਜਾਂਦਾ, ਗੁਰਮਤਿ ਸਿਖਾਈ ਜਾਂਦੀ ਹੈ। ਸੋ ਐਸਾ ਸਕੂਲ ਗਿਆਨੀ ਜੀ ਹੋਰਾਂ ਨੇ ਬਣਾਇਆ, ਇਹਨਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ। ਗੁਰਦੁਆਰਾ ਸਾਹਿਬ ਦੇ ਨਾਲ ਬੜੇ ਪੁਰਾਣੇ ਸਮੇਂ ਤੋਂ ਜੁੜੇ ਹੋਏ ਹਨ, ਔਰ ਜਦੋਂ ਵੀ ਚਾਹੁੰਦੇ ਹਨ ਅਸੀਂ ਜੀ ਹਾਂ ਕਹਿੰਦੇ ਹਾਂ, ਔਰ ਇਹਨਾਂ ਨੂੰ ਇਹਨਾਂ ਨੇ ਸਮਾਂ ਲੈ ਕੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਗਿਆਨੀ ਜੀ ਦਾ ਇੱਕ ਵਾਰ ਫਿਰ ਧੰਨਵਾਦ। ਗੁਰਦੁਆਰਾ ਸਾਹਿਬ ਵਿਖੇ ਅੱਜ ਦੋ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ, ਨਗਰ ਫੋਲੜੀਵਾਲ ਦੀਆਂ ਸੰਗਤਾਂ ਜਿਹਨਾਂ ਦੇ ਨਾਲ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਅਤੇ WSO ਦੇ ਵੀਰਾਂ ਵੱਲੋਂ ਜੂਨ 84 ਦਾ ਜੋ ਘੱਲੂਘਾਰਾ ਹੋਇਆ ਸੀ ਉਸ ਸੰਬੰਧ ਦੇ ਵਿੱਚ ਉਸ ਨੂੰ ਸਮਰਪਿਤ ਇਹ ਅਖੰਡ ਪਾਠ ਸਾਹਿਬ ਹਰ ਸਾਲ ਇਸ ਵੀਕਐਂਡ 'ਤੇ ਕਰਾਏ ਜਾਂਦੇ ਹਨ, ਉਹ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਅਤੇ ਬੀਬੀ ਰਾਜਵਿੰਦਰ ਕੌਰ ਚੁੱਟੀ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਇਸ ਦੇ ਨਾਲ ਹੀ ਭਾਈ ਗੁਰਮਿੰਦਰ ਸਿੰਘ ਜੀ ਸੰਘਾ, ਭਾਈ ਅਮਰਜੀਤ ਸਿੰਘ ਜੀ ਟਡਵਾਲ, ਭਾਈ ਗੁਰਪ੍ਰੀਤ ਸਿੰਘ ਜੀ ਹੁੰਡਲ, ਭਾਈ ਇੰਦਰਜੀਤ ਸਿੰਘ ਜੀ ਗਿੱਲ ਸਮੂਹ ਪਰਿਵਾਰਾਂ ਵੱਲੋਂ ਗੁਰੂ ਕੇ ਕੀਰਤਨ ਅਤੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ। ਆਪ ਸਮੂਹ ਸੰਗਤਾਂ ਨੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਸਰਵਣ ਕਰੋ ਗੁਰਮਤਿ ਵਿਚਾਰ। ਸਤਿਕਾਰ ਜੋ ਭਾਈ ਗੁਰਸ਼ਰਨ ਸਿੰਘ ਜੀ ਹੁਣ ਪਾਸੋਂ 12:05 ਤੱਕ, ਉਪਰੰਤ

ਨਾਨਕ ਕੀ ਅਰਦਾਸ ਵਾਹਿਗੁਰੂ ਜੀਓ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨੇਕ ਜਨਮ ਕੀਏ ਬੋ ਰੰਗਾ

गर्भ हुए आए, ऐसे घर हम बहुत बसाए। जब हम राम गर्भ हुए आए, रहाऊ

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹੋ। ਹਫ਼ਤਾਵਾਰੀ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਮੇਰੇ ਤੋਂ ਪਹਿਲਾਂ ਰੱਬੀ ਬਾਣੀ ਦੇ ਕੀਰਤਨ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਸਰਵਣ ਕੀਤੇ ਨੇ। ਤੋ ਆਓ, ਸਮਾਂ ਹੈ ਗੁਰਬਾਣੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ, ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ ਵਿਚਾਰ ਤਕਰੀਬਨ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਚੱਲਦੀ ਹੈ, ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 325 ਦੇ ਉੱਤੇ ਚੱਲ ਰਹੀ ਹੈ। ਤੇ ਮੈਂ ਜਦੋਂ ਦੋ ਤਿੰਨ ਦਿਨ ਕਥਾ ਕਰ ਰਿਹਾ ਸੀ ਤੇ ਤਿੰਨ ਕੁ ਸ਼ਬਦ ਕਬੀਰ ਸਾਹਿਬ ਦੇ ਲੜੀਵਾਰ ਆਏ, ਜਿਨ੍ਹਾਂ ਦਾ ਪ੍ਰਸੰਗ ਇੱਕੋ ਹੀ ਸੀ। ਤਿੰਨਾਂ ਸ਼ਬਦਾਂ ਵਿੱਚ ਉਹਨਾਂ ਨੇ ਮੌਤ ਦੀ ਗੱਲ ਕੀਤੀ ਹੈ, ਜੂਨਾਂ ਦੀ ਗੱਲ ਕੀਤੀ ਹੈ। ਉਸੇ ਲੜੀ ਵਿੱਚੋਂ ਇੱਕ ਸ਼ਬਦ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਜਿਹੜਾ ਕਿ ਮੈਂ ਪਹਿਲਾਂ ਵਿਚਾਰ ਚੁੱਕਾ, ਪਰ ਅੱਜ ਐਤਵਾਰ ਹੈ, ਸਰੀਰ ਚਾਰ ਵੱਧ ਹੁੰਦੇ ਨੇ। ਸੋ ਸ਼ਬਦ ਦੇ ਬੋਲ ਜੇ ਤੁਸੀਂ ਗੌਰ ਕੀਤੇ ਹੋਵੇ ਤੇ ਗੌੜੀ ਕਬੀਰ ਦੀ ਜਿਹੜੀ ਬਾਣੀ ਹੈ, ਗੌੜੀ ਕਬੀਰ ਸਾਹਿਬ ਦੀ, ਉਹਦੇ ਵਿੱਚ ਨੇ ਤੇ ਉਹਨਾਂ ਨੇ ਗੱਲ ਕੀਤੀ ਹੈ ਰਹਾਉ ਵਾਲੀ ਪੰਕਤੀ ਦੇ ਵਿੱਚ ਵੀ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਗਰਭ ਦਾ ਅਰਥ ਹੁੰਦਾ ਜੀ ਕੁੱਖ। ਜੇ ਤੇ ਗਰਭ ਅੱਖਰ ਬੱਬੇ ਨਾਲ ਹੋਵੇ ਤੇ ਫਿਰ ਹੁੰਦਾ ਹੰਕਾਰ, ਜੇ ਭੱਬੇ ਨਾਲ ਹੋਵੇ ਤੇ ਫਿਰ ਇਹਦਾ ਮਤਲਬ ਬਣਦਾ ਹੈ ਕੁੱਖ। ਜਿਵੇਂ ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ ਵੀ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆ ਨਾਨਕ,

0: ਗਰਭ ਗਲੇ, ਉੱਥੇ ਬੱਬਾ ਹੈ। ਉਹਦਾ ਅਰਥ ਇਹ ਹੈ ਵੀ ਬੰਦਾ ਸੁਖੀ ਰਹਿੰਦਾ ਹੈ ਜੇ ਮਸਕੀਨ ਬਣ ਕੇ ਰਵੇ, ਨਿਮਾਣਾ ਬਣ ਕੇ ਰਵੇ। ਹੰਕਾਰੀ ਬੰਦਾ ਆਪਣੇ ਹੰਕਾਰ ਚ ਹੀ ਗਲ ਜਾਂਦਾ, ਉਹਦਾ ਹੰਕਾਰ ਹੀ ਉਹਨੂੰ ਗਾਲ ਦਿੰਦਾ। ਹੁਣ ਜੇ ਭੱਬੇ ਅੱਖਰ ਨਾਲ ਹੈ ਤੇ ਉਹਦਾ ਅਰਥ ਬਣਦਾ ਹੈ ਜੀ ਮਾਂ ਦੀ ਕੁੱਖ, ਜਿਵੇਂ ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹ ਤੁਮ ਰਾਖਣ ਹਾਰੇ। ਬੇਸਿਕਲੀ ਜਿਹੜਾ ਗਰਭ ਹੈ ਨਾ, ਉਹਦੇ ਵਿੱਚੋਂ ਕਿਸੇ ਚੀਜ਼ ਦੀ ਪੈਦਾਇਸ਼ ਹੋ ਰਹੀ ਹੈ। ਪਸ਼ੂ ਪੰਛੀ ਨੇ, ਜਾਨਵਰ ਨੇ, ਹਰ ਇੱਕ ਦੀ ਪੈਦਾਇਸ਼ ਜਿਹੜੀ ਹੈ ਕਿਸੇ ਦੀ ਆਂਡਿਆਂ ਤੋਂ ਹੈ, ਕਿਸੇ ਦੀ ਗਰਭ ਵਿੱਚੋਂ ਹੈ, ਪੇਟ ਵਿੱਚੋਂ ਹੈ। ਪਰ ਜਦੋਂ ਤੁਸੀਂ ਬਾਣੀ ਪੜੋਗੇ ਤੇ ਮਹਾਰਾਜ ਕਹਿੰਦੇ ਨੇ ਵੀ ਇੱਕ ਗਰਭ ਗੁਰੂ ਦਾ ਵੀ ਹੈਗਾ। ਇੱਕ ਗਰਭ ਕਿਹੜਾ ਹੈ? ਗੁਰੂ ਦਾ ਵੀ ਪੇਟ ਹੈ ਜਿੱਥੋਂ ਸਿੱਖ ਜਨਮ ਲੈਂਦਾ, ਗੁਰੂ ਦਾ ਵੀ ਗਰਭ ਹੈ। ਗਰਭ ਦੁਨੀਆਂ ਦਾ ਵੀ ਹੈਗਾ, ਜਿਹੜੀ ਹੋਰ ਮੰਦੀ ਚੰਗੀ ਵਿਚਾਰ ਹੈ ਉੱਥੋਂ ਵੀ ਤੇ ਘਾੜਤ ਘੜੀ ਜਿੱਤ। ਮਤਲਬ ਗੱਲ ਕਾਹਦੀ ਹੈ ਵੀ ਜਿਹੜੀ ਚੀਜ਼ ਤੋਂ ਜਨਮ ਹੋ ਰਿਹਾ ਨਾ ਉਹ ਕੀ ਹੈ? ਗਰਭ ਹੈ, ਪੇਟ ਹੈ। ਹੁਣ ਜੇ ਤੁਹਾਡਾ ਜਨਮ ਮਾੜੀ ਸੰਗਤ, ਮਾੜੀ ਵਿਚਾਰ ਵਿੱਚੋਂ ਹੋਇਆ ਤੇ ਇਹਦਾ ਅਰਥ ਤੁਸੀਂ ਕਿਹਦੀ ਕੁੱਖ? ਇੱਕ ਵਾਰਾਂ ਬੰਦਾ ਮਾਂ ਦੀ ਕੁੱਖ ਵਿੱਚੋਂ ਜਨਮ ਲੈ ਲੈਂਦਾ, ਦੁਬਾਰਾ ਉਸ ਕੁੱਖ ਵਿੱਚ ਨਹੀਂ ਜਾਂਦਾ। ਪਰ ਜਦੋਂ ਮਾਂ ਦੀ ਕੁੱਖ ਵਿੱਚੋਂ ਜਨਮ ਲੈ ਕੇ ਸੰਸਾਰ ਵਿੱਚ ਆਇਆ ਤੇ ਬੜੇ ਗਰਭ ਦੇ ਵਿੱਚ ਉਹ ਆਪਣੇ ਆਪ ਨੂੰ ਬਦਲਦਾ ਰਹਿੰਦਾ, ਕਦੀ ਕਿਸੇ ਗਰਭ ਚੋਂ ਜਨਮ ਲੈਂਦਾ, ਕਦੀ ਕਿਸੇ ਗਰਭ ਵਿੱਚੋਂ ਜਨਮ ਲੈਂਦਾ। ਹੁਣ ਸ਼ਬਦਾਂ ਵੱਲ ਗੌਰ ਕਰਿਓ, ਤਰਤੀਬ ਨੂੰ ਸਮਝੀਏ ਆਪਾਂ ਥੋੜ੍ਹਾ ਜਿਹਾ। ਪਹਿਲਾ ਜਿਹੜਾ ਬਚਨ ਕਬੀਰ ਸਾਹਿਬ ਨੇ ਰੱਖਿਆ ਸੀ ਉਹਦੇ ਬੋਲ ਇਹ ਸਨ ਵੀ ਲਾਜ ਨਾ ਮਰੋ ਕਰੋ ਘਰ ਮੇਰਾ, ਕਹੋ ਘਰ ਮੇਰਾ ਅੰਤ ਕੀ ਵਾਰ ਨਹੀਂ ਕਸ਼ ਤੇਰਾ। ਸ਼ਬਦ ਪ੍ਰਾਰੰਭ ਹੁੰਦਾ ਜੀ ਉਪਜੈ ਨਿਪਜੈ ਨਿਪਜ ਸਮਾਈ, ਨੈਨੋ ਦੇਖ ਤੇ ਜੱਗ ਜਾਈ। ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਅੱਖਾਂ ਨਾਲ ਵੇਖ ਰਿਹਾ ਵੀ ਇੱਥੇ ਦੁਨੀਆਂ ਪੈਦਾ ਹੋ ਰਹੀ ਹੈ, ਮਰ ਰਹੀ ਹੈ ਤੇ ਫਿਰ ਇੱਥੋਂ ਜਾ ਰਹੀ ਹੈ, ਤੇ ਉਹਨਾਂ ਨੇ ਸਾਨੂੰ ਇੱਕ ਲਾਂਤ ਜੀ ਵੀ ਪਾਈ, ਆਖਿਆ ਲਾਜ ਨਾ ਮਰੋ ਕਹੋ ਘਰ ਮੇਰਾ, ਵੀ ਤੂੰ ਲਾਜ ਨਾ ਮਰਦਾ ਕਿਉਂ ਨਹੀਂ ਜਦੋਂ ਕਹਿੰਦਾ ਵੀ ਆਹ ਚੀਜ਼ ਮੇਰੀ ਹੈ। ਅੰਤ ਕੀ ਬਾਰ ਨਹੀਂ ਕਸ਼ ਤੇਰਾ, ਵੀ ਤੇਰਾ ਤੇ ਕੱਖ ਵੀ ਨਹੀਂ ਹੈ ਜੇ ਸੋਚੇ ਤੇ ਜੇ ਸਮਝੇ, ਜੇ ਗੱਲ ਨੂੰ ਅਨੈਲਿਸਿਸ ਕਰੇ। ਜਿਵੇਂ ਸ਼ੇਖ ਫਰੀਦ ਸਾਹਿਬ ਨੇ ਆਖਿਆ ਸੀ ਵੀ ਜੇ ਸਾਸਨਾਮ ਬੈਠੇ ਕੀਤੇ ਬੈਸ ਗਿਆ। ਮਤਲਬ ਇੱਕ ਰਿਐਲਿਟੀ ਨੂੰ ਉਹਨਾਂ ਨੇ ਸਾਨੂੰ ਫੇਸ ਕਰਾਇਆ ਵੀ ਜਿਨ੍ਹਾਂ ਚੀਜ਼ਾਂ ਦਾ ਅੱਜ ਤੂੰ ਦਾਅਵੇਦਾਰ ਬਣਦਾ ਹੈ ਉਹ ਤੇਰੇ ਨਾਂ ਦਾ ਇੱਕ ਪਟਾ ਜਿਹਾ ਹੀ ਹੈ, ਮੁੜ ਕੇ ਬਦਲ ਜਾਣੀਆਂ ਨੇ ਐਵੇਂ। ਉਹ ਵੀ ਝੂਠਾ ਜਿਹਾ, ਫੋਕਾ ਜਿਹਾ, ਇੱਕ ਆਪਣੇ ਆਪ ਨੂੰ ਵਹਿਮ ਪਾਲ ਲੈਣਾ, ਤੂੰ ਇਲਿਊਜ਼ਨ ਵਿੱਚ ਜੀ ਰਿਹਾ। ਹੁਣ ਇਹ ਸੀ ਪਹਿਲਾ ਸ਼ਬਦ ਉਹਨਾਂ ਦਾ, ਮੌਤ ਨਾਲ ਸੰਬੰਧਿਤ ਹੋ ਗਿਆ ਨਾ। ਅੱਛਾ, ਦੂਜਾ ਸ਼ਬਦ ਕਿਹੜਾ ਸੀ? ਦੂਜਾ ਸ਼ਬਦ ਇਹ ਸੀ, ਉਹਦੇ ਬੋਲ ਬੜੇ ਕਠਿਨ ਨੇ, ਆਮ ਤੌਰ 'ਤੇ ਸਾਨੂੰ ਹਜਮ ਹੋਣ ਵਾਲੇ ਨਹੀਂ ਹੈ। ਕਬੀਰ ਸਾਹਿਬ ਨੂੰ ਕਿਸੇ ਨੇ ਆਖਿਆ ਫਲਾਨਾ ਬੰਦਾ ਮਰ ਗਿਆ ਅਫਸੋਸ ਨਹੀਂ ਕਰਨਾ, ਉਹ ਕਹਿੰਦੇ ਮੈਂ ਅਫਸੋਸ ਤੇ ਤਾਂ ਕਰਾਂ ਜੇ ਮੈਂ ਨਹੀਂ ਮਰਨਾ। ਸਮਝ ਗਏ ਬੇਨਤੀ ਨੂੰ? ਕਹਿੰਦੇ ਅਫਸੋਸ ਕਾਹਦਾ ਹੈ? ਹੁਣ ਆਪਾਂ ਕਿਉਂਕਿ ਦੁਨੀਆਂ ਦੇ ਵਿੱਚ ਵਰਤਦੇ ਹਾਂ, ਜਿਉਂਦੇ ਆਪਾਂ ਕੀ ਕਹਿੰਦੇ ਹਾਂ ਵੀ ਅਸੀਂ ਅਫਸੋਸ ਕਰਨਾ ਹੈ। ਬਾਬੇ ਨੇ ਆਖਿਆ ਕਾਹਦਾ ਅਫਸੋਸ ਹੈ? ਆਖਿਆ ਇਹ ਤੇ ਰਿਐਲਿਟੀ ਹੈ। ਅਫਸੋਸ ਤੇ ਉਸ ਚੀਜ਼ ਦਾ ਹੁੰਦਾ ਜਿਹੜੀ ਚੀਜ਼ ਨਾ ਹੋਣੀ ਹੋਵੇ ਤੇ ਹੋ ਜਾਵੇ, ਵੀ ਹੋਣਾ ਨਹੀਂ ਸੀ ਚਾਹੀਦਾ ਇੱਦਾਂ। ਆਖਿਆ ਅਵਰ ਮੋਏ ਕਿਆ ਸੋਗ ਕਰੀਜੈ, ਕਬੀਰ ਸਾਹਿਬ ਨੇ ਵੇਖੋ ਕੀ ਆਖਿਆ। ਆਖਿਆ ਦੂਜਿਆਂ ਦੇ ਮਰੇ ਦਾ ਮੈਂ ਕੀ ਸੋਗ ਕਰਾਂ, ਤੋ ਕੀਜੈ ਜੋ ਆਪਣ ਜੀਜੈ। ਆਖਿਆ ਤਾਂ ਕਰਾਂ ਜੇ ਮੈਂ ਆਪ ਜੀਣਾ ਹੋਵੇ। ਕਬੀਰ ਸਾਹਿਬ ਕਹਿੰਦੇ ਭਰਾਵਾ ਮੈਂ ਤੇ ਆਪ ਮਰ ਜਾਣਾ। ਮੰਨ ਲਓ ਇੱਦਾਂ ਤੁਸੀਂ ਕਿਸੇ ਨੂੰ ਦੁੱਖ ਦੱਸਿਆ, ਅੱਗੋਂ ਕਹਿਣ ਲੱਗ ਪਿਆ ਵੀ ਮੇਰਾ ਤੇ ਭਰਾਵਾ ਆਪਦੇ ਪ੍ਰੋਬਲਮ ਹੈ, ਉਹ ਕਹਿੰਦੇ ਮੈਂ ਕਾਹਦਾ ਇਹਦਾ ਸੋਗ ਕਰਾਂ। ਹੁਣ ਵੇਖੋ ਅੱਜ ਜਿਹੜਾ ਸ਼ਬਦ ਤੁਹਾਡੇ ਨਾਲ ਸਾਹਮਣੇ ਰੱਖਿਆ ਹੈ ਇਹਦੇ ਵਿੱਚ ਕਬੀਰ ਸਾਹਿਬ ਨੇ ਕੁਝ ਵੱਖਰੀ ਗੱਲ ਆਖੀ ਹੈ। ਉਹਨਾਂ ਆਖਿਆ ਹਾਂ ਵੀ ਸੋਗ ਤੇ ਉਦੋਂ ਕਰਨਾ ਬਣਦਾ ਹੈ ਵੀ ਜਦੋਂ ਬੰਦਾ ਇਨਸਾਨ ਹੋ ਕੇ ਇਨਸਾਨੀ ਫਰਜ਼ਾਂ ਤੋਂ ਭੱਜੇ। ਕਬੀਰ ਸਾਹਿਬ ਦਾ ਇੱਕ ਬਚਨ ਹੈ ਨਾ, ਆਖਿਆ ਸੰਤ ਮੋਏ ਕਿਆ ਰੋਈਐ। ਉਹਨਾਂ ਨੇ ਵੱਖ ਵੱਖ ਕਨਸੈਪਟਸ ਵਿੱਚ ਗੱਲ ਆਖੀ ਹੈ। ਸੰਤ ਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਆਖਿਆ ਉਹ ਤੇ ਆਪਣੀ ਸਫਲ ਕਰ ਗਏ, ਜੀਵਨ ਜ਼ਿੰਦਗੀ ਸਫਲ ਕਰ ਗਏ, ਜਿਹੜੇ ਭਲੇ ਬੰਦੇ ਨੇ ਉਹਨਾਂ ਤੇ ਰੋਇਆ ਨਹੀਂ ਜਾਂਦਾ। ਆਖਿਆ ਰੋਵੋ ਸਾਕਤ ਵਾਪਰੇ ਜੋ ਹਾਟੇ ਹਾਟ ਵਿਕਾਏ। ਉੱਥੇ ਰੋਣ ਦਾ ਅਰਥ ਹੈ ਵੀ ਇਹਨਾਂ ਨੂੰ ਰੋਵੋ, ਆਹ ਜਿਹੜੇ ਬੰਦੇ ਹੱਟੀਆਂ ਹੱਟੀਆਂ ਤੇ ਖੱਜਲ ਹੁੰਦੇ ਫਿਰਦੇ ਨੇ, ਵਿਕਦੇ ਫਿਰਦੇ ਨੇ, ਇਹਨਾਂ ਨੂੰ ਰੋਵੋ ਵੀ ਇਹਨਾਂ ਦਾ ਸੋਗ ਮਨਾਓ ਵੀ ਇਹ ਬੰਦਿਆਂ ਦੀ ਕਾਹਦੀ ਜ਼ਿੰਦਗੀ ਹੈ। ਰੋਣ ਦਾ ਮਤਲਬ ਇਹ ਨਹੀਂ ਵੀ ਅੱਖਾਂ ਚੋਂ ਹੰਝੂ, ਰੋਣ ਦਾ ਮਤਲਬ ਹੈ ਵੀ ਇਹਨਾਂ ਨੂੰ ਦੁਹਾਥੜੇ ਮਾਰੋ ਵੀ ਇਹ ਕੋਈ ਬੰਦੇ ਨੇ, ਇਹ ਸੰਸਾਰ ਦੇ ਉੱਤੇ ਆਏ, ਇਹਨਾਂ ਨੂੰ ਜੀਵਨ ਏਡਾ ਕੀਮਤੀ ਮਿਲਿਆ ਤੇ ਇਹਨਾਂ ਨੂੰ ਇਸ ਕੀਮਤੀ ਜੀਵਨ ਦੀ ਸਾਰ ਨਹੀਂ ਹੈਗੀ। ਹੁਣ ਕਬੀਰ ਸਾਹਿਬ ਨੇ ਕਿਹਾ ਅਵਰ ਮੋਏ ਕਿਆ ਸੋਗ ਕਰੀ ਜੈ, ਜੇ ਦੁਨਿਆਵੀ ਤੌਰ ਤੇ ਵੈਸੇ ਕੋਈ ਮਰਦਾ ਹੈ ਤੇ ਫਿਰ ਉਹਦਾ ਕਾਹਦਾ ਸੋਗ ਹੈ, ਤੋ ਕੀਜੈ ਜੋ ਆਪਣ ਜੀਜੈ, ਮੈਂ ਤਾਂ ਕਰਾਂ ਜੇ ਮੈਂ ਆਪ ਜੀਵਣਾ ਹੋਵੇ, ਮੈਂ ਨਾ ਮਰੂੰ। ਆਖਿਆ ਮੈਂ ਸੋਗ ਤਾਂ ਨਹੀਂ ਕਰਦਾ ਵੀ ਮੈਂ, ਹੁਣ ਅਗਲੀ ਗੱਲ ਉਹਨਾਂ ਨੇ ਆਖੀ, ਦੋ ਗੱਲਾਂ ਹੋ ਗਈਆਂ। ਆਖਿਆ ਮੈਂ ਮਰਨਾ ਹੀ ਨਹੀਂ ਹੈ, ਤੇ ਜਿਨ੍ਹਾਂ ਨੂੰ ਤੁਸੀਂ ਜਿਉਂਦੇ ਕਹਿ ਰਹੇ ਹੋ ਦਰਅਸਲ ਵਿੱਚ ਉਹ ਮਰੇ ਹੋਏ ਨੇ। ਵੀ ਤੁਹਾਡੇ ਸਾਹਮਣੇ ਇੱਕ ਸਰੀਰ ਆਇਆ ਤੇ ਇੱਕ ਦਿਨ ਉਹ ਸਾਹ ਲੈਣੇ ਬੰਦ ਕਰ ਗਿਆ, ਤੁਸੀਂ ਕਿਹਾ ਇਹ ਬੰਦਾ ਮਰ ਗਿਆ, ਤੇ ਬਾਬੇ ਨੇ ਤੇ ਬਾਣੀ ਚ ਆਖਿਆ ਵੀ ਆਖਾਂ ਜੀਵਾਂ ਵਿਸਰੈ। ਉਹ ਕਹਿੰਦੇ ਨੇ ਜਿਹਦੇ ਸਾਹ ਚੱਲਦੇ ਨੇ ਤੁਸੀਂ ਉਹਨੂੰ ਜਿਉਂਦਾ ਸਮਝ ਰਹੇ ਹੋ, ਤੇ ਮੈਂ ਕਹਿੰਦਾ ਨਹੀਂ ਇਹ ਤੇ ਪਹਿਲਾਂ ਦਾ ਹੀ ਮਰਿਆ ਹੋਇਆ, ਵੀ ਇਹਦਾ ਸਰੀਰ ਹੀ ਅੱਜ ਗਿਆ ਹੈ ਨਾ, ਤੁਸੀਂ ਤੇ ਸਰੀਰ ਨੂੰ ਰੋ ਰਹੇ ਹੋ ਨਾ, ਮੈਂ ਇਹਦੀ ਲਾਈਫ ਨੂੰ ਵੇਖਿਆ ਹੈ, ਇਹਦੀ ਜ਼ਿੰਦਗੀ ਨੂੰ ਵੇਖਿਆ ਹੈ, ਇਹ ਤੇ ਪਹਿਲਾਂ ਹੀ ਮਰਿਆ ਹੋਇਆ ਸੀ। ਹੁਣ ਵੇਖੋ ਪੰਕਤੀ ਕੀ ਰੱਖੀ, ਆਖਿਆ ਮੈਂ ਨਾ ਮਰੂੰ, ਮਰਬੋ ਸੰਸਾਰਾ। ਆਖਿਆ ਮਰਿਆ ਹੋਇਆ ਇਹ ਸੰਸਾਰ, ਮੈਂ ਨਹੀਂ ਮਰਿਆ। ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜੀਆਵਨ ਹਾਰਾ। ਆਖਿਆ ਮੈਨੂੰ ਤੇ ਜਿਉਣ ਵਾਲਾ ਰੱਬ ਮਿਲਿਆ ਹੋਇਆ ਏ, ਇਸ ਕਰਕੇ ਮੈਂ ਕਿਉਂ ਰੋਵਾਂ, ਤੇ ਜਿਹੜੇ ਅੱਖਾਂ ਦੇ ਸਾਹਮਣੇ ਅੱਜ ਤੁਰ ਗਏ, ਜਿਨ੍ਹਾਂ ਨੂੰ ਤੁਸੀਂ ਰੋ ਰਹੇ ਹੋ, ਮੇਰੀ ਨਿਗਾਹ ਵਿੱਚ ਤੇ ਉਹ ਉਦਣ ਹੀ ਮਰ ਗਿਆ ਸੀ ਜਿੱਦਣ ਪਰਾਇਆ ਅੱਖ ਖਾ ਰਿਹਾ ਸੀ, ਇਹ ਉਦਣ ਹੀ ਮਰਿਆ ਹੋਇਆ ਸੀ। ਤੁਰਦੀ ਫਿਰਦੀ ਇੱਕ ਕੀ ਸੀ, ਲਾਸ਼ ਸੀ। ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਕੋਲੋਂ ਕੋਈ ਬੰਦਾ ਟੁੱਟਿਆ ਹੈ, ਬਾਬੇ ਨੇ ਆਖਿਆ ਮੇਰੇ ਲਈ ਉਦਣ ਹੀ ਮਰਿਆ ਹੋਇਆ ਸੀ ਜਿੱਦਣ ਇਹਨੇ ਆਪਣੇ ਅੰਦਰ ਵਸਦੀ ਮਹਿਕ ਦੀ ਪਛਾਣ ਨਹੀਂ ਸੀ ਕੀਤੀ, ਜਿੱਦਣ ਇਹਨੇ ਆਪਣੇ ਅੰਦਰ ਵਸਦੇ ਰੱਬ ਨੂੰ ਪਛਾਣਿਆ ਨਹੀਂ ਸੀ, ਉਦਣ ਹੀ ਮਰਿਆ ਸੀ। ਹੁਣ ਮਿੱਟੀ ਵਿੱਚ ਮਿੱਟੀ ਰੁਲ ਗਈ ਹੈ, ਤੁਸੀਂ ਰੋ ਰਹੇ ਹੋ ਵੀ ਜਿਹੜਾ ਆਕਾਰ ਉਹਦਾ ਪਹਿਲਾਂ ਸੀ ਹੁਣ ਉਹ ਨਹੀਂ ਰਿਹਾ, ਤੁਸੀਂ ਰੋ ਰਹੇ ਹੋ। ਅੱਜ ਕਬੀਰ ਸਾਹਿਬ ਨੇ ਪਤਾ ਕੀ ਆਖਿਆ, ਜਿਹੜਾ ਸ਼ਬਦ ਹੈ ਉਹਨਾਂ ਆਖਿਆ ਵੀ ਰਹਾਓ ਵਾਲੀ ਪੰਕਤੀ ਹੈ, ਐਸੇ ਘਰ ਹਮ ਬਹੁਤ ਵਸਾਏ। ਹੁਣ ਅਰਥ ਬੜੇ ਸਿੱਧੇ ਨੇ, ਘਰ ਬਾਣੀ ਵਿੱਚ ਘਰ ਕਿਹਨੂੰ ਕਿਹਾ ਹੈ? ਵੇਖੋ ਜੀ, ਇੱਕ ਘਰ ਸੰਸਾਰ ਨੂੰ ਵੀ ਕਿਹਾ, ਸੰਸਾਰ ਵੀ ਕੀ ਹੈ, ਘਰ ਹੀ ਹੈ ਨਾ ਜਿੱਥੇ ਆਪਾਂ ਰਹਿ ਰਹੇ ਹਾਂ। ਇੱਕ ਘਰ ਹੈ, ਜਿਵੇਂ ਜਦੋਂ ਕੋਈ ਸ਼ਬਦ ਸ਼ੁਰੂ ਹੁੰਦਾ ਉੱਥੇ ਹੁੰਦਾ ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਇੱਦਾਂ ਕਰਕੇ 17 ਘਰ ਆਏ ਨੇ, ਇੱਕ ਘਰ ਉਹ ਹੈ। ਤੇ ਇੱਕ ਘਰ ਤੁਸੀਂ ਪੜ੍ਹਿਆ ਵੀ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਆ ਮਨ ਜਿਹੜਾ ਹੈ ਨਾ ਮੇਰਾ, ਜਿਹੜਾ ਅੰਦਰ ਹੈ, ਇਹ ਵੀ ਕੀ ਹੈ, ਘਰ ਹੈ। ਹੁਣ ਇੱਕ ਘਰ ਦੇ ਵਿੱਚ ਕਿੰਨੇ ਘਰ ਰਹਿੰਦੇ ਨੇ? ਵੀ ਇੱਕ ਤੇ ਬਾਹਰ ਇੱਕ ਬਿਲਡਿੰਗ ਹੈ, ਹੁਣ ਆਹ ਇੱਕ ਘਰ ਹੀ ਹੈ ਨਾ, ਗੁਰਦੁਆਰਾ ਕੀ ਹੈ, ਇੱਕ ਘਰ ਹੀ ਹੈ, ਇਹਦੇ ਅੰਦਰ ਕਿੰਨੇ ਘਰ ਬੈਠੇ ਹੋਏ ਨੇ ਇਸ ਵਕਤ? ਗਿਣਤੀ ਕਰ ਲਓ, 100, 200, 400 ਬੰਦਾ ਇੱਕੋ ਬਿਲਡਿੰਗ ਦੇ ਵਿੱਚ ਬੈਠਾ ਹੈ, ਮਤਲਬ 400 ਘਰ ਇਹਦੇ ਅੰਦਰ ਹੋਰ ਬੈਠਾ ਹੋਇਆ। ਇੱਕ ਘਰ ਦੇ ਵਿੱਚ, ਇੱਕ ਦੁਨੀਆ ਦੇ ਵਿੱਚ ਕਿੰਨੇ ਲੋਕ ਹੋਰ ਬੈਠੇ ਹੋਏ ਨੇ? ਹੁਣ ਇੱਦਾਂ ਕੀ ਹੈ ਕਿ ਮੇਰਾ ਆਹ ਸਰੀਰ ਹੈ, ਇਹਦੇ ਅੰਦਰ ਇੱਕ ਘਰ ਹੈ, ਘਰ ਜਾਣੀ ਮੇਰਾ ਅੰਦਰ ਹਿਰਦਾ, ਆਹ ਜਿਹੜਾ ਘਰ ਹੈ। ਹੁਣ ਕਿਸੇ ਬੰਦੇ ਨੇ ਘਰ ਦੀ ਡੈਕੋਰੇਸ਼ਨ ਕੀਤੀ, ਉਹਨੂੰ ਰੈਨੋਵੇਸ਼ਨ ਕੀਤੀ, ਵੀ ਉਹਨੇ ਘਰ ਬਾਹਰ ਦੀ ਬਿਲਡਿੰਗ ਨਾਲ ਛੇੜਛਾੜ ਨਹੀਂ ਕੀਤੀ, ਉਹਨੇ ਅੰਦਰੋਂ ਕਦੀ ਰਸੋਈ ਚੋਂ ਕਿ ਇੱਧਰ ਲੈ ਗਿਆ, ਕਦੇ ਉੱਧਰ ਲੈ ਗਿਆ, ਕਦੇ ਉੱਧਰ ਲੈ ਗਿਆ, ਉਹਨੂੰ ਨਾ ਇੱਕ ਬੰਦਾ ਆਣ ਕੇ ਕਹਿੰਦਾ, ਕਹਿੰਦਾ ਹੁਣ ਇੱਦਾਂ ਕਰ ਲਿਆ, ਕਹਿੰਦਾ ਉਹ ਪਹਿਲਾਂ ਮੈਂ ਇੱਦਾਂ ਕਰਕੇ ਵੇਖਿਆ ਸੀ, ਹੁਣ ਮੈਂ ਇੱਦਾਂ ਕਰ ਲਿਆ, ਹੁਣ ਇੱਦਾਂ ਕਰ ਲਿਆ, ਹੁਣ ਮੈਂ ਘਰ ਨੂੰ ਇੱਧਰ ਨੂੰ ਮੂਵ ਕਰ ਲਿਆ, ਇੱਧਰ ਨੂੰ ਕਰ ਲਿਆ, ਮਤਲਬ ਇੱਦਾਂ ਬੰਦਾ ਉਹਨੂੰ ਦੱਸ ਰਿਹਾ। ਅੱਛਾ, ਤੁਹਾਨੂੰ ਨਹੀਂ ਲੱਗਦਾ ਵੀ ਬੰਦਾ ਆਪਣੇ ਸਰੀਰ ਦੇ ਵਿੱਚ ਹੀ ਜਿਹੜਾ ਉਹਦਾ ਥੋਟ ਪ੍ਰੋਸੈਸ ਹੈ ਉਹਨੂੰ ਕਿੰਨੀ ਵਾਰ ਲਾਉਂਦਾ ਰਹਿੰਦਾ? ਬਾਣੀ ਨੇ ਵਾਕ ਰੱਖਿਆ ਇੱਕ, ਬਾਬੇ ਨੇ ਆਖਿਆ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਕੀਆ, ਤਿਸ ਕੀ ਭਾਉ ਭਗਤ ਨਾ ਸਾਧੀ। ਉੱਥੇ ਇੱਕ ਬਚਨ ਆਉਂਦਾ, ਆਖਿਆ ਆਵਾ ਗੌਣ ਹੋਤ ਹੈ ਫੁੰਨ ਫੁੰਨ। ਆਵਾ ਗੌਣ ਦਾ ਮਤਲਬ ਕਹਿੰਦਾ ਜੰਮਣ ਤੇ ਮਰਨਾ, ਜੰਮਣ ਤੇ ਮਰਨਾ ਰੈਗੂਲਰ ਚੱਲ ਰਿਹਾ, ਰੈਗੂਲਰ। ਇੱਕ ਤੇ ਹੁੰਦਾ ਵੀ ਤੁਸੀਂ ਜੰਮੇ ਤੇ ਇੱਕ ਦਿਨ ਮਰ ਜਾਣਾ, ਇੱਕ ਉਸ ਜੰਮਣ ਤੋਂ ਬਾਅਦ, ਸਰੀਰ ਦੇ ਹੋਣ ਤੋਂ ਬਾਅਦ ਅੰਦਰ ਇੱਕ ਜੰਮਣ ਮਰਨਾ ਰੈਗੂਲਰ ਚੱਲ ਰਿਹਾ। ਉਹ ਕਿਹਦਾ ਕਰਕੇ ਹੋ ਰਿਹਾ? ਹੋ ਰਿਹਾ ਮਨ ਕਰਕੇ, ਮਨ ਕਰਕੇ। ਕਿਸੇ ਦਾ ਰੂਪ ਵੇਖ ਕੇ ਮਰ ਗਿਆ, ਕਿਸੇ ਦਾ ਰੂਪ ਵੇਖ ਕੇ ਮਰ ਗਿਆ, ਦੌਲਤ ਆ ਗਈ ਮਰ ਗਿਆ, ਦੌਲਤ ਚਲੀ ਗਈ ਜੀ ਪਿਆ, ਜਾਂ ਦੌਲਤ ਚਲੀ ਗਈ ਮਰ ਗਿਆ, ਦੌਲਤ ਆ ਗਈ ਮੈਂ ਜੀ ਪਿਆ। ਕੋਈ ਮਨ ਦੀ ਇੱਛਾ ਪੂਰੀ ਹੋ ਗਈ ਤੇ ਮੈਂ ਮਰ ਵੀ ਜਾਣਾ ਤੇ ਜੋ ਵੀ ਜਾਣਾ। ਕਿੰਨੀ ਵਾਰ ਬੰਦਾ ਦਿਹਾੜੀ ਚ ਮਰਦਾ ਜੰਮਦਾ ਹੈ? ਸਤਿਗੁਰ ਦੀ ਬਾਣੀ ਚ ਹੋਰ ਸੌਖਾ ਸਮਝ ਲਓ, ਬਾਬੇ ਨੇ ਆਖਿਆ ਕਬ ਹੂੰ ਜੀੜਾ ਊਬ ਚੜ੍ਹਤ ਹੈ, ਆ ਜਿਹੜੀ ਅੰਦਰ ਦੀ ਜਿੰਦ ਹੈ, ਕਦੀ ਹੰਕਾਰ ਵਿੱਚ ਐ ਸਿਖਰ ਤੇ ਚੜ੍ਹੀ ਹੁੰਦੀ ਹੈ, ਇੰਨਾ ਹੰਕਾਰ, ਇੰਨੀ ਈਗੋ ਵੀ ਮੈਂ ਕੁਝ ਪਾ ਲਿਆ। ਕਬ ਹੂੰ ਜੀੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਪਿਆਲੇ ਦਾ ਅਰਥ ਹੁੰਦਾ ਪਤਾਲ ਚ ਵੜ ਜਾਂਦਾ, ਪਤਾਲ ਚ ਨਿਮਰਤਾ ਚ ਆ ਜਾਂਦਾ। ਤੁਸੀਂ ਵੇਖੋ ਉਹੀ ਬੰਦਾ ਹੁੰਦਾ ਨਾ, ਕਦੀ ਤੇ ਇੱਦਾਂ ਹੱਥ ਹੀ ਜੋੜੀ ਜਾਂਦਾ, ਹਾਂਜੀ ਹਾਂਜੀ ਇੱਦਾਂ, ਤੇ ਉਹੀ ਬੰਦਾ ਹੁੰਦਾ ਜਦੋਂ ਕਹਿੰਦਾ ਮੈਂ ਕਿਸੇ ਨੂੰ ਕੀ ਜਾਣਦਾ, ਕਿੱਥੋਂ, ਇੱਥੋਂ ਅੰਦਰੋਂ। ਕਬਹੂੰ ਜੀੜਾ ਉਹ, ਅੱਛਾ ਸਰੀਰ ਕਰਕੇ ਆਪਾਂ ਇੱਕੋ ਹੀ ਆ ਸਾਰੇ, ਪਰ ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਭੈਣਾਂ ਬੈਠੀਆਂ ਨੇ, ਵੀਰ ਬੈਠੇ ਨੇ, ਸਾਰੇ ਆਪਾਂ ਪੜ੍ਹਦੇ ਹਾਂ। ਬਾਬੇ ਨੇ ਕਿਹਾ ਕਰਤੂਤ ਪਸ਼ੂ ਕੀ, ਤੇ ਜਾਤ ਕਿਹੜੀ ਹੈ, ਮਾਨਸ ਜਾਤ। ਬਾਹਰੋਂ ਵੇਖਣ ਨੂੰ ਮਾਨਸ, ਅੰਦਰ ਦਾ ਜਿਹੜਾ ਸੁਭਾਅ ਹੈ ਉਹ ਕਿਹਦਾ ਹੈ, ਉਹ ਪਸ਼ੂ ਵਾਲਾ। ਪਸ਼ੂ ਵਾਲਾ ਸੁਭਾਅ ਵੀ ਕਦੀ ਕੁੱਤਾ ਬਣ ਜਾਂਦਾ ਹੈ, ਲਾਲਚ ਆ ਜਾਂਦਾ, ਕਦੀ ਸੂਰ ਬਣ ਗਿਆ। ਸੂਰ ਦਾ ਕੰਮ ਕੀ ਹੁੰਦਾ, ਵੀ ਸੂਰ ਗੰਦਗੀ ਦੇ ਵਿੱਚ ਮੂੰਹ ਮਾਰਦਾ, ਕਦੀ ਸੂਰ ਬਣ ਗਿਆ। ਫਿਰ ਇਸੇ ਤਰੀਕੇ ਨਾਲ ਕਦੀ ਜਿਹੜਾ ਹੈ ਉਹ ਪਤੰਗਾ ਬਣ ਗਿਆ। ਕਿੰਨੇ ਸੁਭਾਅ ਬੰਦਾ ਭੋਗਦਾ, ਕਦੀ ਗੰਦਗੀ ਵਿੱਚ ਹੈ, ਕਦੀ ਕੁੱਤੇ ਕਰਕੇ ਲਾਲਚੀ ਹੈ। ਹੁਣ ਇੱਕ ਘਰ ਦੇ ਵਿੱਚ ਆਪਾਂ ਕਿੰਨੇ ਘਰ ਵਸਾਉਂਦੇ ਤੇ ਉਜਾੜਦੇ ਹਾਂ, ਸਰੀਰ ਇੱਕੋ ਹੀ ਹੈ, ਪਰ ਇਸ ਅੰਦਰ ਅਸੀਂ ਕਿੰਨੇ ਘਰ। ਹੁਣ ਇਹ ਛੱਡੋ ਵੀ ਮੌਤ ਤੋਂ ਬਾਅਦ ਬੰਦੇ ਨੂੰ ਕੀ ਹੁੰਦਾ, ਬਾਬਾ ਕਹਿੰਦਾ ਤੁਸੀਂ ਜੀਵਨ ਦੀ ਗੱਲ ਕਰੋ ਨਾ, ਅਸਾਂ ਸਾਡੀ ਚਰਚਾ ਹੀ ਇੱਦਾਂ ਦੀ ਹੁੰਦੀ। ਵੈਸੇ ਇਹ ਵੀ ਹੱਸਵੇਣੀ ਗੱਲ ਹੈ, ਬੰਦਾ ਮਰ ਜਾਵੇ ਤੇ ਫਿਰ ਕਹਿੰਦੇ ਬਹੁਤ ਚੰਗਾ, ਜਿਉਂਦਿਆਂ ਜੀ ਭਾਵੇਂ ਪਾਣੀ ਦਾ ਗਲਾਸ ਉਹਨੂੰ। ਅਸੀਂ ਤੇ ਕਿਸੇ ਚੀਜ਼ ਦੀ ਕਦਰ ਹੀ ਉਦੋਂ ਕਰਦੇ ਹਾਂ ਜਦੋਂ ਅੱਖਾਂ ਤੋਂ ਓਹਲੇ ਹੋ ਜਾਵੇ। ਇਹ ਸਾਡੀ ਮੈਂਟੈਲਿਟੀ ਹੈ, ਸਾਡੀ ਸੋਚ ਹੈ। ਜਦੋਂ ਤੁਹਾਡੇ ਕੋਲ ਨਹੀਂ ਨਾ ਹੈਗੀ ਉਦੋਂ ਤੁਹਾਨੂੰ ਉਹਦੀ ਕਦਰ ਹੈ, ਜਦੋਂ ਆ ਜਾਂਦੀ ਹੈ ਕੋਲ ਫਿਰ ਉਹਦੀ ਕਦਰ ਨਹੀਂ ਹੁੰਦੀ। ਸਾਡੀ ਸੁਰਤ ਇੱਦਾਂ ਦੀ। ਅਸੀਂ ਕਿਹਦੀ ਗੱਲ ਕਰ ਰਹੇ ਹਾਂ, ਅਸੀਂ ਕਹਿੰਦੇ ਜੀ ਮਰਨ ਤੋਂ ਬਾਅਦ ਕੀ ਹੋਵੇਗਾ, ਮਗਰੋਂ ਜੀਵਨ। ਉਹ ਭਾਈ ਜਿਹੜਾ ਮਿਲਿਆ ਇਹਨੂੰ ਤੇ ਸਵਾਰ ਪਹਿਲਾਂ, ਜਿਹੜੀ ਚੀਜ਼ ਤੇਰੇ ਕੋਲ ਹੈ ਪ੍ਰੈਜੈਂਟ ਵਿੱਚ ਇਹਨੂੰ ਤੇ ਤੂੰ ਵਿਗਾੜਿਆ ਹੋਇਆ, ਇਹ ਤੇ ਵੱਖ ਵੱਖ ਬਿਰਤੀਆਂ ਵਿੱਚ ਫਸਿਆ ਹੋਇਆ, ਇਹਦੀਆਂ ਤੇ ਕਰਤੂਤਾਂ ਪਸ਼ੂ ਵਾਲੀਆਂ ਨੇ, ਇਹਨੂੰ ਤੇ ਸਵਾਰ। ਅਸੀਂ ਗੱਲ ਕੀ ਵੀ ਮਰਨ ਤੋਂ ਬਾਅਦ ਕੀ ਹੋਵੇਗਾ ਜੀ, ਮਰਨ ਤੋਂ ਬਾਅਦ ਸਵਰਗ ਮਿਲੇਗਾ ਕਿ ਨਰਕ ਮਿਲੇਗਾ। ਜੇ ਤੇ ਇੱਥੇ ਸਵਰਗ ਭੋਗ ਲਿਆ ਤੇ ਫਿਰ ਤੇ ਅੱਗੇ ਵੀ ਮਿਲ ਜਾਊ, ਜੇ ਇੱਥੇ ਨਰਕਾਂ ਵਾਲਾ ਜੀਵਨ ਬਤੀਤ ਕਰ ਰਿਹਾ ਫਿਰ ਅੱਗੇ ਵੀ ਨਰਕ ਹੀ ਹੈ। ਜਾਂ ਆਪਾਂ ਗੱਲ ਕਿਹਦੀ ਕਰਦੇ ਹਾਂ, ਜੰਮਣ ਤੋਂ ਪਹਿਲਾਂ ਕੀ ਹੋਵੇਗਾ। ਬਾਣੀ ਨੇ ਇਸ ਚੀਜ਼ ਵਿੱਚੋਂ ਸਾਨੂੰ ਕੱਢਿਆ, ਬਾਣੀ ਨੇ ਇਸ, ਹੁਣ ਸਤਿਗੁਰ ਦੀ ਬਾਣੀ ਆਹ ਸ਼ਬਦ ਕਲੀਅਰ ਕਰੇਗਾ ਥੋੜ੍ਹਾ ਜਿਹਾ, ਸਾਨੂੰ ਸਮਝ ਲੱਗੇਗੀ। ਹੁਣ ਐਸੇ ਘਰ ਹਮ ਬਹੁਤ ਵਸਾਏ, ਘਰ ਅੰਦਰ ਵਸ ਰਿਹਾ ਅੰਦਰ, ਕਦੀ ਸੂਰ ਕਦੀ ਕੁੱਤਾ, ਜਿੰਨੇ ਜਾਨਵਰ ਨੇ। ਤੇ ਮੈਂ ਕਦੀ ਕਹਿੰਦਾ ਹੁੰਦਾ ਵੀ ਅਜੇ ਸ਼ੁਕਰ ਕਰੋ ਰੱਬ ਦਾ ਵੀ ਸਾਡੇ ਸੁਭਾਅ ਦੇ ਮੁਤਾਬਕ ਸਾਡਾ ਸਰੀਰ ਨਹੀਂ ਬਦਲਦਾ। ਜੇ ਸੁਭਾਅ ਦੇ ਮੁਤਾਬਕ ਸਰੀਰ ਬਦਲਣ ਲੱਗ ਪਵੇ ਨਾ, ਫਿਰ ਕਿੱਦਾਂ ਦਾ ਮੰਜ਼ਰ ਹੋਵੇਗਾ, ਫਿਰ ਆਪਾਂ ਨੂੰ ਇੱਦਾਂ ਲੱਗਣਾ ਵੀ ਜਿਵੇਂ ਬੰਦੇ ਨਹੀਂ ਬੈਠੇ, ਕੀ ਬੈਠੇ ਨੇ, ਪਸ਼ੂ ਬੈਠੇ ਨੇ, ਵੀ ਉਹ ਖੋਤਾ ਬੈਠਾ ਜੇ, ਉਹ ਖੋਤਾ ਬੈਠਾ, ਉਹ ਕੁੱਤਾ ਬੈਠਾ, ਉਹ ਸੂਰ ਬੈਠਾ, ਏਦਾਂ ਜਿੱਦਾਂ ਦਾ ਤੁਹਾਡਾ ਸੁਭਾਅ ਉਦਾਂ ਦਾ। ਜਿਵੇਂ ਉਹਨਾਂ ਦੀ ਗਿਰਗਟ, ਗਿਰਗਟ ਆਪਾਂ ਸੁਣੀ, ਗਿਰਗਟ ਰੰਗ ਬਦਲ ਲੈਂਦੀ ਵੀ ਜਿੱਦਾਂ ਦੇ ਰੁੱਖ ਉੱਤੇ ਉਹ ਬਹਿੰਦੀ ਹੈ, ਜਿੱਦਾਂ ਦੇ ਬੂਟੇ ਉੱਤੇ ਬਹਿ ਜਾਂਦੀ ਉਦਾਂ ਦਾ ਉਹਦਾ ਰੰਗ ਹੋ ਜਾਂਦਾ। ਤੁਸੀਂ ਅੰਦਾਜ਼ਾ ਲਾਓ ਵੀ ਜੇ ਰੱਬ ਇੱਦਾਂ ਕਰ ਦੇਵੇ ਵੀ ਜਿੱਦਾਂ ਦੀ ਤੂੰ ਸੋਚਣੀ ਸੋਚੇਗਾ ਉਦਾਂ ਦਾ ਹੀ ਤੇਰਾ ਸਰੀਰ ਹੋ ਜਾਵੇਗਾ, ਤੇ ਫਿਰ ਦੁਨੀਆਂ ਕਿੱਦਾਂ ਦੀ ਨਜ਼ਰ ਆਵੇਗੀ, ਕਿੱਡੀ ਭੈੜੀ ਨਜ਼ਰ ਆਵੇਗੀ। ਹੁਣ ਜਿਹੜਾ ਤੁਸੀਂ ਜਪਜੀ ਸਾਹਿਬ ਦੇ ਵਿੱਚ ਇਹ ਵੀ ਪੜ੍ਹਦੇ ਹੋ ਨਾ ਵੀ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ, ਆਖਿਆ ਕਈ ਕਰੋੜਾਂ ਹੀ ਭੂਤ ਨੇ, ਬਾਹਰ ਦੇ ਭੂਤ ਕੋਈ ਨਹੀਂ ਹੁੰਦੇ। ਇਹ ਸਾਨੂੰ ਵਹਿਮ ਪਏ, ਚਲੋ ਜਦੋਂ ਅਜੇ ਅਨਪੜ੍ਹਤਾ ਸੀ ਉਦੋਂ ਇਹ ਚੀਜ਼ਾਂ ਸਾਡੇ ਵਿੱਚ ਵੜ ਗਈਆਂ ਵੀ ਮੈਂਟਲੀ ਹੈਲਥ ਇਸ਼ੂ ਨੇ। ਮੈਨੂੰ ਯਾਦ ਹੈ ਮੈਂ ਇੱਥੇ ਇੱਕ ਆਪਣੇ ਗੁਰਦੁਆਰਾ ਸਾਹਿਬ ਸੇਵਾ ਕਰ ਰਿਹਾ ਸੀ ਤੇ ਇੱਕ ਬੱਚਾ ਆਇਆ, ਕਿਉਂਕਿ ਹੁਣ ਕਈ ਵਾਰ ਘਰ ਦੇ ਬੋਦਰ ਕਰਦੇ ਨੇ ਜੀ, ਘਰ ਦੇ ਜਿਹੜੇ ਪੰਜਾਬ ਬੈਠੇ ਨੇ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਵੀ ਸਾਡੇ ਇੱਥੇ ਬੱਚਿਆਂ ਦੀ ਕੰਡੀਸ਼ਨ ਕੀ ਹੈ, ਵੀ ਉਹਨਾਂ ਨੂੰ ਕੰਮ ਨਹੀਂ ਲੱਭਦੇ, ਜੋਬਾਂ, ਅਗਲਿਆਂ ਨੇ ਕਾਲਜ ਜਾਣਾ ਹੈ, ਪੈਸੇ ਬਣਾਉਣੇ ਨੇ, ਫਿਰ ਘਰ ਦਾ ਕਿਰਾਇਆ ਦੇਣਾ, ਪਿੱਛੋਂ ਭਰਾ ਬੈਠਾ ਕਹਿੰਦਾ ਆਈਫੋਨ ਘੱਲ ਦੀ ਭੈਣੇ। ਫਿਰ ਕਈ ਵਾਰ ਬੱਚੇ ਗਲਤ ਸਟੈਪ ਵੀ ਚੁੱਕ ਲੈਂਦੇ ਜਦੋਂ ਅਸੀਂ ਉਹਨਾਂ ਨੂੰ ਇੱਦਾਂ ਬੋਦਰ ਕਰਦੇ ਹਾਂ। ਰੋਜ਼ ਘਰੇ ਫੋਨ ਲਾਉਂਦੀ ਹੈ ਧੀ ਜਾਂ ਬੱਚਾ, ਉਹ ਕਹਿੰਦੇ ਨੇ ਵੇਖ ਤੈਨੂੰ ਕਰਜ਼ਾ ਚੁੱਕ ਕੇ ਭੇਜਿਆ, ਤੁਸੀਂ ਨਾ ਭੇਜਦੇ ਨਾ, ਫਿਰ ਹੁਣ ਮੁਸੀਬਤ ਹੈ। ਤੇ ਮੈਨੂੰ ਯਾਦ ਹੈ ਮੈਂ ਗੁਰਦੁਆਰੇ ਸਹਿਜ ਪਾਠ ਕਰੀ ਜਾਵਾਂ, ਇੱਥੋਂ ਕੈਨੇਡਾ ਦੀ ਗੱਲ ਹੀ ਹੈ, ਤੇ ਇੱਕ ਨਾ ਲੜਕੀ ਆਈ, ਉਹਨੇ ਨਾ ਇੱਦਾਂ ਜਿਵੇਂ ਕੋਈ ਬੰਦਾ ਅਪਸੈਟ ਗੇੜੇ ਨਹੀਂ ਕੱਢਦਾ ਹੁੰਦਾ, ਤੇਜ਼ ਤੇਜ਼ ਬੰਦੇ ਦੀ ਚਾਲ 'ਚ ਫਰਕ ਪੈ ਜਾਂਦਾ, ਤੇ ਮੈਨੂੰ ਇੱਦਾਂ ਲੱਗੇ ਵੀ ਹੈ ਤੇ ਬੱਚੀ ਹੈ ਤੇ ਇਹ ਨਾ ਹੋਵੇ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਦੇ ਕੋਈ ਇੱਦਾਂ ਦਾ, ਮੈਨੂੰ ਇੱਦਾਂ ਮਹਿਸੂਸ ਹੋਇਆ ਜਿਵੇਂ, ਤੇ ਮੈਂ ਸਾਈਡ 'ਤੇ ਹੋ ਕੇ ਬਹਿ ਗਿਆ। ਉਹ ਤੇਜ਼ੀ ਨਾਲ ਆਈ, ਮੱਥਾ ਟੇਕ ਕੇ ਵਾਪਸ ਮੁੜੀ, ਫਿਰ ਆਈ, ਉਹਨੇ ਕੰਨਾਂ 'ਚ ਉਹ ਲਾਏ ਸੀ ਆ ਜਿਹੜੇ ਹੈੱਡਫੋਨ ਜੇ ਕਿ ਕੀ ਇਹਨੂੰ ਲਾਉਂਦੇ ਨੇ, ਐਂ ਕਰਕੇ ਲਾਏ ਉਹਨੇ, ਜ਼ੋਰ ਦੀ ਗੋਲਕ ਦੇ ਉੱਤੇ ਮਾਰੇ ਉਹਨੇ, ਕਹਿੰਦੀ ਚੱਖ ਲਓ ਬਾਬਾ ਜੀ ਮੈਨੂੰ ਨਹੀਂ ਚਾਹੀਦੇ ਆ, ਮਤਲਬ ਇੱਦਾਂ। ਅਤੇ ਮੈਂ ਉਹਨੂੰ, ਹੁਣ ਯੰਗ ਸੀ ਮੈਂ ਵੀ ਬਹੁਤੀ ਗੱਲ ਨਹੀਂ ਸੀ ਕਰ ਸਕਦਾ, ਮੈਂ ਥੱਲੇ ਜਾ ਕੇ ਬੀਬੀਆਂ ਨੂੰ ਕਿਹਾ ਵੀ ਉਹਨੂੰ ਮਾੜਾ ਜਿਹਾ ਫੜੋ, ਉਹਨਾਂ ਨੇ ਚਲੋ ਉਹਨੂੰ ਫੜਿਆ ਅਤੇ ਉਹ ਚਲੇ ਗਈਆਂ ਜੀ ਉਹਨੂੰ ਲੈ ਕੇ ਚਲੇ ਗਈਆਂ। ਅਗਲੇ ਦਿਨ ਤੜਕੇ ਮੈਂ ਨਿਤਨੇਮ ਕਰੀ ਜਾਵਾਂ ਤੇ ਫਿਰ ਉਹ ਆ ਗਈ। ਉਹਨੇ ਪੂਰੇ ਗੁਰਦੁਆਰੇ 'ਚ ਇੱਦਾਂ ਜਿਵੇਂ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ। ਫਿਰ ਉਹਨਾਂ ਮੈਡੀਕਲ ਵਾਲਿਆਂ ਨੂੰ ਕਾਲ ਕੀਤੀ, ਫਿਰ ਉਹਨੂੰ ਉੱਥੋਂ ਲੈ ਕੇ ਗਈ। ਹੁਣ ਬੰਦਾ ਕੀ ਹੋ ਗਿਆ? ਡਿਪਰੈਸਡ ਹੋ ਗਿਆ। ਅੱਛਾ, ਜੇ ਇਹੋ ਆਪਣੇ ਪੰਜਾਬ ਦੇ ਵਿੱਚ ਇੱਦਾਂ ਹੁੰਦਾ ਤੇ ਉਹਨਾਂ ਨੇ ਆਖਣਾ ਸੀ ਇਹਦੇ ਅੰਦਰ ਭੂਤ ਆ ਗਿਆ, ਕਿਉਂਕਿ ਹਰਕਤ ਜਿਹੜੀ ਹੈ ਉਹ ਕਿੱਦਾਂ ਦੀ ਹੋ ਗਈ ਵੀ ਭੂਤ ਆ ਗਿਆ, ਇਹਦੇ ਵਿੱਚ ਕੋਈ ਸਮੱਸਿਆ ਆ ਗਈ ਹੈ। ਹੁਣ ਜਿਹੜੇ ਨੇ ਉਹ ਗੱਲਾਂ ਸਮਝ ਲੱਗਦੀਆਂ ਨੇ। ਬਾਬੇ ਨੇ ਜਦੋਂ ਬਾਣੀ 'ਚ ਆਖਿਆ ਨਾ, ਸੁਖਮਣੀ ਸਾਹਿਬ ਤੁਸੀਂ ਪੜ੍ਹਿਆ ਵੀ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ 'ਚ, ਉਹ ਇਹੋ ਹੀ ਚੀਜ਼ ਹੈ। ਆਪੇ ਗੁਰੂ ਦੀ ਵਿਚਾਰ ਨਾਲੋਂ ਟੁੱਟੇ ਹੋਏ ਨਾ ਬੰਦੇ, ਕਰੋੜਾਂ ਬੰਦੇ ਐਸੇ ਨੇ। ਹੁਣ 100-150 ਕਰੋੜ ਦੀ ਆਬਾਦੀ ਦਾ ਮੁਲਕ ਹੈ ਹਿੰਦੁਸਤਾਨ, ਤੇ ਜਦੋਂ ਉੱਥੇ ਕੋਈ ਬਾਬਾ ਸਾਧ ਬਹਿੰਦਾ ਹੈ ਨਾ, ਅੱਗੇ ਬੈਠੀਆਂ ਭੀੜਾਂ ਨੂੰ ਕਦੀ ਸੁਣ ਕੇ ਵੇਖਿਓ, ਜਿਨ੍ਹਾਂ ਦੇ ਹੱਥ 'ਚ ਮਾਈਕ ਜਾਂਦਾ ਉਹ ਕਹਿੰਦੇ ਨੇ ਜੀ ਸਾਨੂੰ ਤੇ ਰਾਤ ਨੂੰ ਭੂਤ ਦਿੰਦੇ ਨੇ, ਸਾਨੂੰ ਤੇ ਰਾਤ ਨੂੰ ਆਹ ਚੀਜ਼ਾਂ ਦਿੰਦੀਆਂ ਨੇ। ਹੁਣ ਸੁਖਮਣੀ ਸਾਹਿਬ ਜਦੋਂ ਮਹਾਰਾਜ ਨੇ ਆਖਿਆ, ਜਿਹੜਾ ਗੁਰੂ ਦੇ ਸ਼ਬਦ ਨਾਲੋਂ ਟੁੱਟ ਜਾਂਦਾ ਨਾ, ਜਿਹੜਾ ਗੁਰੂ ਦੀ ਵਿਚਾਰ ਨਾਲੋਂ ਟੁੱਟ ਗਿਆ, ਇਹੋ ਜਿਹੇ ਕਰੋੜਾਂ ਬੰਦੇ ਭੂਤਾਂ ਵਾਲੀ ਜ਼ਿੰਦਗੀ ਜਿਉਂਦੇ ਨੇ। ਕਿਵੇਂ? ਮਾਨਸਿਕ ਤਾਲ ਉੱਤੇ, ਮਾਨਸਿਕ ਤਾਲ ਉੱਤੇ ਕਰੋੜਾਂ ਬੰਦੇ, ਕਈ ਕੋਟ ਭੂਤ, ਫਿਰ ਕੀ ਆਖਿਆ? ਪ੍ਰੇਤ। ਅੱਛਾ, ਹੋਰ ਸੌਖਾ ਸਮਝ ਲਓ, ਚਲੋ ਇਹ ਹੋ ਸਕਦਾ ਤੁਹਾਨੂੰ ਡਿਫੀਕਲਟੀ ਹੋਵੇ ਸਮਝਣ 'ਚ। ਤੁਸੀਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰੋ ਤੇ ਉਹਦੇ ਵਿੱਚ ਆਉਂਦਾ ਅਸੰਖ ਚੋਰ ਹਰਾਮ ਖੋਰ। ਹੁਣ ਚੋਰ ਦੀ ਕੋਈ ਜੂਨ ਥੋੜ੍ਹਾ ਹੁੰਦੀ ਹੈ, ਸਰੀਰ ਕਰਕੇ ਕੋਈ ਬੱਚਾ ਚੋਰ ਥੋੜ੍ਹਾ ਜਨਮ ਲੈਂਦਾ? ਚੋਰ ਬੰਦਾ ਹੋ ਗਿਆ ਸੁਰਤ ਕਰਕੇ। ਬਾਬੇ ਨੇ ਆਖਿਆ ਅਸੰਖਾ ਹੀ ਚੋਰ ਤੁਰੇ ਫਿਰਦੇ ਨੇ ਇੱਥੇ, ਅਸੰਖਾ ਹੀ। ਇੱਕ ਤੇ ਚੋਰ ਉਹ ਹੁੰਦੇ ਨੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਪਤਾ ਲੱਗ ਜਾਂਦਾ, ਤੇ ਇੱਕ ਚੋਰ ਉਹ ਹੁੰਦੇ ਨੇ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਨਹੀਂ ਲੱਗਦਾ। ਚੋਰੀ ਇਕੱਲੀ ਧਨ ਦੌਲਤ ਦੀ ਹੁੰਦੀ ਹੈ ਤੁਹਾਨੂੰ ਲੱਗਦਾ? ਨਹੀਂ, ਚੋਰੀ ਤੇ ਕਿਸੇ ਚੀਜ਼ ਦੀ ਵੀ ਹੋ ਸਕਦੀ ਹੈ। ਸਾਡੇ ਰਾਗੀ ਤੇ ਸੰਗੀਤ ਚੋਰੀ ਕਰੀ ਜਾਂਦੇ ਨੇ, ਫਿਲਮਾਂ ਵਾਲੇ ਜਿਹੜੇ ਨੇ ਉਹ ਉਹਨਾਂ ਬਾਲੀਵੁੱਡ ਵਾਲੇ ਹਾਲੀਵੁੱਡ ਤੋਂ ਚੋਰੀ ਕਰੀ ਜਾਂਦੇ ਨੇ, ਹੁਣ ਤੇ ਚਲੋ ਪਤਾ ਲੱਗਣ ਲੱਗ ਪਿਆ ਕਾਪੀਰਾਈਟ। ਚੋਰੀ ਕਈ ਕਿਸਮ ਦੀ ਹੁੰਦੀ ਹੈ, ਇਕੱਲੀ ਪੈਸੇ ਦੀ ਨਹੀਂ ਹੁੰਦੀ। ਪੈਸੇ ਵਾਲਾ ਚੋਰ ਫੜਿਆ ਜਾਂਦਾ ਤੇ ਦੂਜੇ ਚੋਰ ਫੜਨੇ ਔਖੇ ਹੋ ਜਾਂਦੇ ਨੇ, ਅਸੰਖ ਚੋਰ। ਹੁਣ ਅਗਲਾ ਸ਼ਬਦ ਕੀ ਹੈ ਜੀ? ਹਰਾਮ ਖੋਰ। ਹਰਾਮ ਖੋਰ ਕਿਹਨੂੰ ਕਹਿੰਦੇ ਨੇ? ਆਪਾਂ ਗਾਲ ਮੰਨਦੇ ਹਾਂ ਵੀ ਜਿਹੜਾ ਆਪਣੇ ਪਿਓ ਦਾ ਨਾ ਹੋਵੇ ਉਹਦੇ ਲਈ ਸ਼ਬਦ ਕੀ ਵਰਤਿਆ ਜਾਂਦਾ? ਹਰਾਮ ਖੋਰ। ਹੁਣ ਗੁਰਦੇਵ ਨੇ ਬਾਣੀ 'ਚ ਲਿਖ ਦਿੱਤੀ ਇਹ ਗੱਲ ਵੀ, ਆਖਿਆ ਅਸੰਖਾ ਹੀ ਨੇ ਜਿਹੜੇ ਹਰਾਮ ਖੋਰ ਨੇ, ਹਰਾਮ ਦੀ ਖਾਂਦੇ ਨੇ, ਅਸੰਖਾ ਹੀ ਨੇ। ਹੁਣ ਇਹ ਬਿਰਤੀਆਂ ਨੇ ਸਾਰੀਆਂ, ਕਈ ਕੋਟ ਕਈ ਕਰੋੜਾਂ ਭੂਤ ਪ੍ਰੇਤ ਸੂਕਰ ਮਿਰਗਾ 'ਚ। ਸੂਕਰ ਕਹਿੰਦੇ ਨੇ ਜੀ ਸੂਰ ਨੂੰ। ਫਿਰ ਪ੍ਰੇਤ, ਬਾਣੀ ਪੜ੍ਹੋ, ਆਖਿਆ ਕੱਲ ਮੈਂ ਪ੍ਰੇਤ ਜਿੰਨੀ ਰਾਮ ਨਾ ਪਛਾਤਾ। ਮੇਰੇ ਬਾਬੇ ਨੇ ਆਖਿਆ ਹਰ ਬੰਦਾ ਪ੍ਰੇਤ ਹੈ ਜਿਹਨੇ ਰੱਬ ਨੂੰ ਜਾਣਿਆ ਨਹੀਂ ਹੈ। ਤੇ ਹੁਣ ਮੈਂ ਆਖਾਂਗਾ ਜੀ ਮੈਂ ਥੋੜਾ ਪ੍ਰੇਤ ਹੈਗਾ, ਪਰ ਮੇਰੀਆਂ ਹਰਕਤਾਂ ਤੇ ਕਿਹੜੀਆਂ ਨੇ? ਪ੍ਰੇਤ ਵਾਲੀਆਂ ਹੀ ਨੇ ਨਾ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ, ਮਹਾਰਾਜ ਨੇ ਆਖਿਆ ਪੁੱਤ ਜਨੂਰਾ ਧੀ ਜਨੂਰੀ ਜੋਰੋ ਜਿਨ੍ਹਾਂ ਦਾ ਸ਼ਿਕਦਾਰ। ਇੱਥੇ ਪੁੱਤ ਵੀ ਭੂਤ ਬਣ ਜਾਂਦਾ, ਧੀ ਵੀ ਭੂਤ ਨਹੀਂ ਬਣ ਜਾਂਦੀ ਹੈ, ਉਹਨਾਂ ਦੇ ਮਾਤਾ ਪਿਤਾ ਵੀ ਭੂਤ ਬਣ ਜਾਂਦੇ ਨੇ। ਵੇਖਣ ਨੂੰ ਤੇ ਹੋ ਸਕਦਾ ਪੱਗ ਬੱਧੀ ਹੋਵੇ, ਹੁਣ ਤੁਹਾਡੇ ਘਟਨਾ ਹੀ ਨਾ, ਇੱਥੋਂ ਕਿਊਬਕ ਦੀ ਸ਼ਾਇਦ ਮੇਰੇ ਖਿਆਲ ਹੈ ਛੋਟਾ ਜਿਹਾ ਬੱਚਾ ਜਿਹੜਾ ਸੀ ਉਹਨਾਂ ਨੇ ਉਹਨੂੰ, ਉਹ ਕੀ ਹੈ ਫਿਰ ਤੁਸੀਂ ਅੰਦਾਜ਼ਾ ਲਓ? 23 ਸਾਲਾਂ ਦਾ, ਸਿਰ ਤੇ ਸੋਹਣੀ ਦਸਤਾਰ ਬੱਧੀ ਹੋਈ ਹੈ, ਸਾਰਾ ਕੁਝ ਹੈ ਉਸ ਨੌਜਵਾਨ ਨੇ ਸਿਰ ਤੇ ਦਸਤਾਰ ਬੱਧੀ ਹੈ। ਹੁਣ ਇਹ ਨਾ ਕਿਹਾ ਵੀ ਉਹ ਸਿੱਖ ਨਹੀਂ ਸੀ। ਹਾਂ ਠੀਕ ਹੈ, ਜਿਹੜਾ ਵਿਚਾਰ ਤੋਂ ਭਟਕਿਆ ਉਹ ਸਿੱਖ ਨਹੀਂ ਹੈਗਾ, ਉਹ ਜਿਹੜਾ ਵਿਚਾਰ ਤੋਂ ਭਟਕਿਆ ਉਹ ਸਿੱਖ ਨਹੀਂ ਹੈਗਾ, ਪਰ ਦੇਖ ਰੂਪ ਵਿੱਚ ਹੁਣ ਭੂਤ ਹੀ ਹੈ ਨਾ ਉਹ। ਅੱਛਾ, ਜਿੰਨਾ ਨੁਕਸਾਨ ਬੰਦੇ ਦੀ ਭੂਤ ਬਿਰਤੀ ਨੇ ਕੀਤਾ ਹੈ, ਬਸ ਇਸੇ ਬਿਰਤੀ ਨੂੰ ਬਾਬੇ ਕਬੀਰ ਨੇ ਅੱਜ ਆਖਿਆ ਐਸੇ ਘਰ ਹਮ ਬਹੁਤ ਵਸਾਏ। ਆਖਿਆ ਪਹਿਲਾਂ ਮੈਂ ਇਹੋ ਜਿਹੇ ਘਰ ਬੜੇ ਵਸਾਏ ਨੇ, ਕਦੀ ਮੈਂ ਭੂਤ ਬਣ ਜਾਂਦਾ ਸੀ, ਕਦੀ ਪ੍ਰੇਤ ਬਣ ਜਾਂਦਾ ਸੀ, ਕਦੀ ਸੂਕਰ ਬਣ ਜਾਂਦਾ ਸੀ, ਕਦੀ ਕੁੱਤਾ ਬਣ ਜਾਂਦਾ ਸੀ, ਇਹ ਮੇਰੇ ਅੰਦਰ ਬਿਰਤੀਆਂ ਚੱਲਦੀਆਂ ਸੀ। ਜਬ ਹਮ ਰਾਮ ਹੇ ਰਾਮ, ਜਦੋਂ ਮੈਂ ਇਹਨਾਂ ਦੇ ਗਰਭ ਵਿੱਚ ਜਨਮ ਲੈ ਰਿਹਾ ਸੀ, ਇਹਨਾਂ ਦੀ ਕੁੱਖ ਵਿੱਚੋਂ ਜਨਮ ਲੈ ਰਿਹਾ ਸੀ, ਮੰਦੀ ਵਿਚਾਰ ਦੀ ਕੁੱਖ ਵਿੱਚੋਂ ਜਨਮ ਲੈ ਰਿਹਾ ਸੀ। ਹਰ ਹੋਰ ਸ਼ਬਦ ਪੜ੍ਹ ਲਓ। ਬਾਬੇ ਨੇ ਆਖਿਆ ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਆਖਿਆ ਜਿਹਦਾ ਜਨਮ ਗੁਰੂ ਦੇ ਘਰ ਵਿੱਚ ਹੋ ਗਿਆ ਉਹਦਾ ਆਵਾ ਗਾਉਣ ਦਾ ਗੇੜ ਮਿਟ ਗਿਆ, ਉਹ ਖਤਮ ਹੀ ਹੋ ਗਿਆ। ਹੁਣ ਪਹਿਲਾ ਬਚਨ ਹੈ ਜੀ ਅਸਥਾਵਰ। ਅਸਥਾਵਰ ਦਾ ਮਤਲਬ ਹੁੰਦਾ ਜੀ ਜਿਹੜੇ ਜੜ ਹੁੰਦੇ ਨੇ, ਰੁੱਖ ਹੋ ਗਏ, ਰੁੱਖ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੁਰ ਕੇ ਨਹੀਂ ਜਾ ਸਕਦਾ। ਪਹਾੜ ਹੋ ਗਿਆ, ਪਹਾੜ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੁਰ ਕੇ ਨਹੀਂ ਜਾ ਸਕਦਾ। ਹੁਣ ਇਹ ਬੰਦੇ ਦੀ ਬਿਰਤੀ ਹੈ, ਕਈ ਬੰਦੇ ਜਾੜੀ ਹੋ ਜਾਂਦੇ ਨੇ, ਉਹ ਕਹਿੰਦੇ ਨੇ ਵੀ ਨਹੀਂ ਵੀ ਮੈਂ ਨਹੀਂ ਇੱਥੋਂ ਹਿੱਲਣਾ, ਜੋ ਮੈਂ ਸੋਚ ਲਿਆ ਨਾ, ਜਿੱਦਾਂ ਮੈਂ ਸਮਝਣਾ ਸ਼ੁਰੂ ਕਰ ਦਿੱਤਾ, ਮੈਨੂੰ ਜੋ ਮਰਜ਼ੀ ਦੱਸ ਦਿਓ, ਮੈਂ ਇੱਥੋਂ ਇੱਧਰ ਦੀ ਉੱਧਰ ਨਹੀਂ ਹੋਣਾ। ਉਹ ਲੋਕ ਮੂਰਖ ਆਪਣੇ ਘਰਾਂ ਨੂੰ ਤੋੜ ਲੈਂਦੇ ਨੇ, ਬਰਬਾਦੀ ਕਰ ਲੈਂਦੇ ਨੇ, ਪਰ ਉਹ ਜੂਨ ਕਿਹੜੀ ਭੋਗ ਰਹੇ ਨੇ? ਅਸਥਾਵਰ ਵਾਲੀ। ਜਿਵੇਂ ਪਹਾੜ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਨਾ ਹੁੰਦਾ, ਇਹ ਵੀ ਪਹਾੜ ਪੱਥਰ ਹੋ ਗਏ, ਪੱਥਰ ਹੋ ਗਏ। ਜਿਵੇਂ ਰੁੱਖ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਨਾ ਹੁੰਦਾ, ਅਸਥਾਵਰ ਹੋ ਗਿਆ, ਇੱਕ ਥਾਂ ਦੇ ਉੱਤੇ, ਇੱਕ ਥਾਂ ਉੱਤੇ ਸੁਰਤ ਗੱਡੀ ਗਈ। ਹੁਣ ਜਿਨ੍ਹਾਂ ਨੇ ਸੁਰਤ ਬਦਲੀ ਉਹ ਬਾਬੇ ਨਾਨਕ ਦੇ ਸਿੱਖ ਬਣ ਗਏ, ਤੇ ਜਿਨ੍ਹਾਂ ਨੇ ਸੁਰਤ ਨਹੀਂ ਬਦਲੀ ਉਹ ਅੱਜ ਵੀ ਪੱਥਰੀ ਪੂਜ ਰਹੇ ਨੇ। ਉਹਨਾਂ ਲਈ ਸੰਸਕ੍ਰਿਤ ਪਤਾ ਕੀ ਹੁੰਦੀ ਹੈ? ਸੰਸਕ੍ਰਿਤੀ ਪਤਾ ਕੀ ਹੁੰਦੀ ਹੈ? ਇਹਨਾਂ ਮੁਲਕਾਂ ਵਿੱਚ ਵੀ ਆਣ ਕੇ ਨਾ ਉਹਨਾਂ ਦੀ ਇੱਕ ਗੱਲ ਬੜੀ ਹੁੰਦੀ ਹੈ, ਉਹ ਪਤਾ ਕੀ ਕਹਿੰਦੇ? ਕਹਿੰਦੇ ਬੰਦਾ ਆਪਣੀਆਂ ਜੜ੍ਹਾਂ ਨਾਲ ਜੁੜਿਆ। ਉਹਨੂੰ ਪੁੱਛੋ ਜੜ੍ਹਾਂ ਨਾਲ ਜੁੜਨਾ ਕੀ ਹੁੰਦਾ? ਕਹਿੰਦਾ ਇਹਦੇ ਦਾਦੇ ਵੀ ਕਹਿੰਦੇ ਹੁੰਦੇ ਸਨ ਵੀ ਚੜੇਲਾਂ ਪੁੱਠੀਆਂ ਲਟਕਦੀਆਂ ਨੇ ਰੁੱਖਾਂ ਦੇ ਨਾਲ, ਤੇ ਇਹ ਵੀ ਇੱਦਾਂ ਹੀ ਮੰਨਦਾ, ਜੜ੍ਹਾਂ ਨਾਲ ਜੁੜਿਆ ਹੋਇਆ, ਇਹਨੂੰ ਕਹਿੰਦੇ ਨੇ ਜੜ੍ਹ ਨਾਲ ਜੁੜਿਆ ਹੋਇਆ। ਅੱਛਾ, ਦਾਦੇ ਪੜਦਾਦੇ ਵੀ ਪਖੰਡਾਂ ਵਿੱਚ ਵਸੇ ਸੀ, ਇਹ ਵੀ ਉਹ ਪਖੰਡ ਕਰਦਾ ਪਿੰਡ ਜਾ ਕੇ ਦੁਬਾਰਾ, ਭਾਵੇਂ ਇੱਥੋਂ ਚਲੇ ਗਿਆ। ਇਹਨੇ MBA ਭਾਵੇਂ ਆਕਸਫੋਰਡ ਯੂਨੀਵਰਸਿਟੀ ਤੋਂ ਕੀਤੀ ਹੈ, ਪਰ ਇਹ ਜੜ੍ਹਾਂ ਨਾਲ ਜੁੜਿਆ ਹੋਇਆ, ਕਿਉਂਕਿ ਧਾਗੇ ਤਵੀਤ ਇਹ ਵੀ ਉਦਾਂ ਹੀ ਬੰਨਦਾ ਜਿੱਦਾਂ ਇਹਦੇ ਦਾਦੇ ਪੜਦਾਦੇ ਬੰਨਦੇ। ਸੋਚ ਅਸਥਾਵਰ ਹੋ ਗਿਆ, ਡਿਵੈਲਪਮੈਂਟ ਨਹੀਂ ਹੋਈ। ਇੱਥੇ ਡਾਕਟਰ ਵੀ ਇੱਦਾਂ ਕਰ, ਅਸਥਾਵਰ। ਅਗਲਾ ਸ਼ਬਦ ਹੈ ਜੀ ਜੰਗਮ। ਜੰਗਮ ਦਾ ਅਰਥ ਕੀ ਹੁੰਦਾ? ਜੰਗਮ ਕਹਿੰਦੇ ਨੇ ਤੁਰਨ ਵਾਲੇ, ਜਿਹੜੇ ਟਿਕਾਅ ਵਿੱਚ ਹੀ ਨਹੀਂ ਹੁੰਦੇ। ਹੁਣ ਬੰਦਾ ਜੰਗਮ ਵੀ ਹੈ, ਟਿਕਾਅ ਹੀ ਨਹੀਂ, ਸਟੇਬਿਲਿਟੀ ਹਾਸਲ ਹੀ ਨਹੀਂ ਕੀਤੀ ਕਦੀ ਗੁਰੂ ਦੀ ਮੱਤ ਲੈ ਕੇ, ਇਹ ਵੱਖ ਵੱਖ ਬਿਰਦ। ਅਸਥਾਵਰ, ਜੰਗਮ। ਫਿਰ ਆਖਿਆ ਕੀਟ। ਕੀਟ ਦਾ ਅਰਥ ਕੀ ਹੁੰਦਾ ਜੀ? ਕੀੜਾ। ਸਮਝਣਾ ਸੌਖੇ ਤਰੀਕੇ ਨਾਲ ਲਓ, ਜਪਜੀ ਸਾਹਿਬ ਪੜ੍ਹੋ। ਅਸੀਂ ਕਿਤੇ ਇੱਦਾਂ ਬਾਣੀ ਦਾ ਪਾਠ ਕਰੀਏ, ਜਪਜੀ ਸਾਹਿਬ ਵਿੱਚ ਮਹਾਰਾਜ ਨੇ ਆਖਿਆ ਜੇ ਜੁਗ ਚਾਰੇ ਆਰਜਾ ਹੋਰਦ ਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜੱਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ। ਅਗਲੇ ਪੰਕਤੀ ਕੀ ਹੈ? ਕੀਟਾਂ ਅੰਦਰ ਕੀਟ ਕਰ ਦੋਛੀ ਦੋਸ਼ ਤਰੇ। ਬੰਦਾ ਕੀੜਾ ਹੋ ਗਿਆ, ਗੰਦਗੀ ਦਾ ਕੀੜਾ ਹੋ ਗਿਆ, ਗੰਦਗੀ 'ਚ ਜੰਮਦਾ ਤੇ ਗੰਦਗੀ 'ਚ ਮਰ ਜਾਂਦਾ। ਇੱਦਾਂ ਗੰਦਗੀ 'ਚ ਕੋਈ ਜੰਮਿਆ ਤੇ ਗੰਦਗੀ 'ਚ ਮਰ ਗਿਆ। ਉਹਨੇ ਆਪਣੇ ਆਪ ਵਿੱਚ ਹਿੰਮਤ ਹੀ ਨਹੀਂ ਕੀਤੀ ਵੀ ਮੈਂ ਇਸ ਕੀੜੇ ਤੋਂ ਕੋਈ ਖੰਭ ਲੱਗ ਜਾਣਾ, ਮੈਂ ਗੰਦਗੀ ਤੋਂ ਬਾਹਰ ਚਲੇ ਜਾਵਾਂ। ਕੀਟ, ਪਤੰਗਾ। ਪਤੰਗਾ ਕੀ ਕਰਦੇ? ਅੱਗ ਦੇ ਉੱਤੇ ਜਾ ਕੇ ਸੜਦੇ। ਪਤੰਗਾ ਕਹਿੰਦੇ ਨੇ ਜਿਹਨੂੰ ਖੰਭ ਲੱਗੇ ਹੋਣ ਨਾ, ਜਿਹਨਾਂ ਕੀੜਿਆਂ ਨੂੰ, ਉਹਨੂੰ ਪਤੰਗਾ ਕਹਿੰਦੇ ਨੇ। ਆਖਿਆ ਪਤੰਗੇ ਵਾਲੀ ਬਿਰਤੀ ਵਿੱਚ, ਅਸਥਾਵਰ, ਜੰਗਮ, ਕੀਟ, ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਮਹਾਰਾਜ ਨੇ ਆਖਿਆ ਇੱਦਾਂ ਮੈਂ ਅਨੇਕਾਂ ਜਨਮ ਬੜੇ ਰੰਗਾਂ ਵਿੱਚ ਭੋਗ ਰਿਹਾ ਬਾਬਾ ਜੀ। ਅਨਕ ਜਨਮ ਕੀਏ ਬਹੁ ਰੰਗਾ। ਅਗਲਾ ਬਚਨ ਹੈ ਜੋਗੀ ਜਤੀ ਤਪੀ ਬ੍ਰਹਮਚਾਰੀ। ਅੱਛਾ, ਇਹ ਵੀ ਜੂਨਾਂ ਹੁੰਦੀਆਂ ਨੇ, ਬਾਬੇ ਨੇ ਤੇ ਇਹਨਾਂ ਨੂੰ ਵੀ ਜੂਨਾਂ ਆਖਿਆ। ਜੋਗੀ ਵੀ ਇੱਕ ਜੂਨ, ਜੋਗੀ ਤੇ ਬੰਦਾ ਹੀ ਹੁੰਦਾ, ਤੇ ਬੰਦਾ ਆਪਣੀ ਇੱਕੋ ਜੂਨ ਹੋ ਗਈ। ਨਹੀਂ, ਕਦੀ ਮੈਂ ਜੋਗੀ ਬਣ ਜਾਂਦਾ। ਜੋਗੀ ਕੀ ਕਰਦੇ ਹੁੰਦੇ ਸੀ? ਘਰ ਬਾਰ ਛੱਡ ਦਿੰਦਾ। ਕਦੀ ਮੇਰੀ ਬਿਰਤੀ ਹੁੰਦੀ ਹੈ ਨੀ ਟੱਬਰ ਚ ਕੱਖ ਵੀ, ਨਿਕਲੋ ਇੱਥੇ ਪਰਾਂ, ਜੋਗੀ ਬਣ ਗਿਆ ਮੈਂ, ਹੁੰਦਾ ਨਾ ਇੱਦਾਂ। ਤੇ ਕਦੀ ਮੈਂ ਤਪੀ ਬਣ ਜਾਂਦਾ। ਜੋਗੀ ਜਤੀ, ਜਤੀ ਦਾ ਮਤਲਬ ਕੀ ਹੁੰਦਾ? ਜਿਹਨੇ ਆਪਣਾ ਘਰ ਬਾਰ ਛੱਡਿਆ, ਜਿਹਨੇ ਆਖਿਆ ਮੈਂ ਜੱਤ ਸੱਤ ਰੱਖਿਆ, ਕਦੀ ਮੈਂ ਜਤੀ ਬਣ ਜਾਂਦਾ। ਇਹ ਬਿਰਤੀਆਂ ਨੇ। ਹੁਣ ਜੋਗੀ ਆਪਣੇ ਆਪ 'ਚ ਕੋਈ ਜੂਨ ਨਹੀਂ ਹੁੰਦੀ, ਜਤੀ ਆਪਣੇ ਆਪ ਦੇ ਵਿੱਚ ਕੋਈ ਜੂਨ ਨਹੀਂ ਹੁੰਦੀ। ਬਾਬੇ ਦਾ ਇੱਕ ਬਚਨ ਹੋਰ ਪੜ੍ਹਦੇ ਹਾਂ, ਸਤਿਗੁਰ ਦਾ ਇੱਕੋ ਤੁਕ ਪੜਾਂਗਾ, ਸਮਾਪਤੀ ਵੱਲ ਹੈ। ਆਖਿਆ ਕਵਿਤ ਪੜ ਪੜ ਕਵਿਤਾ ਮੂਏ। ਬਾਬੇ ਨੇ ਆਖਿਆ ਜਿਹੜੇ ਕਵੀ ਸੀ ਨਾ, ਕਵਿਤਾ ਪੜ ਪੜ ਕੇ ਮਰੇ ਪਏ ਨੇ। ਅੱਛਾ, ਕਵਿਤਾ ਪੜ੍ਹਨ ਨਾਲ ਵੀ ਬੰਦਾ ਮਰ ਗਿਆ, ਮਤਲਬ ਗੱਲ ਕੋਈ ਹੋਰ ਹੈ। ਇੱਥੇ ਵੀ ਇਹ ਹੋਏ। ਜੋਗੀ, ਕਦੀ ਜੋਗੀ ਬਣ ਗਿਆ ਮੈਂ, ਕਦੀ ਜਤੀ ਬਣ ਗਿਆ, ਕਦੀ ਤਪੀ ਬਣ ਗਿਆ, ਕਦੀ ਬ੍ਰਹਮਚਾਰੀ ਬਣ ਗਿਆ। ਬਿਰਤੀਆਂ ਨੇ ਨਾ, ਇਹੋ ਹੀ ਜੂਨਾਂ ਨੇ। ਜੋਗੀ ਜਤੀ ਤਪੀ ਬ੍ਰਹਮਚਾਰੀ, ਕਬਹੂ ਰਾਜਾ ਛਤਰਪਤ। ਕਦੀ ਤੇ ਮੈਂ ਆਪਣੇ ਆਪ ਨੂੰ ਕੀ ਸਮਝਦਾ? ਰਾਜਾ, ਵੀ ਛਤਰ ਝੁੱਲ ਰਹੇ ਨੇ ਮੇਰੇ ਨਾਲ ਦਾ ਰਾਜਾ ਕਿਹੜਾ ਏ। ਤੇ ਕਬਹੂ ਭਿਖਾਰੀ, ਕਦੀ ਮੈਂ ਕੀ ਬਣਦਾ? ਭਿਖਾਰੀ। ਕਬਹੂ ਭਿਖਾਰੀ ਨੀਚ ਕਾ ਸਾਜਾ, ਸੁਖਮਣੀ ਸਾਹਿਬ ਦੀ ਬਾਣੀ। ਕਦੀ ਭਿਖਾਰੀ ਬਣ ਜਾਂਦਾ, ਕਿਹਦਾ ਕਰਕੇ? ਬਿਰਤੀ ਕਰਕੇ, ਸੁਭਾਅ ਕਰਕੇ ਭਿਖਾਰੀ ਹੈ। ਤੁਸੀਂ ਕਦੀ ਵੇਖੋ, ਕਦੀ ਤੇ ਬੰਦਾ ਆਉਂਦਾ ਮੈਂ ਕਿਸੇ ਨੂੰ ਕੀ ਜਾਣਦਾ, ਮੈਂ ਤਾਂ ਰਾਜਾ। ਤੇ ਅਗਲੇ ਹੀ ਪਾ ਲਓ ਬੰਦਾ ਭਿਖਾਰੀ ਵੀ ਬਣਿਆ ਹੁੰਦਾ। ਇਹ ਬਿਰਤੀਆਂ ਨੇ। ਅਗਲਾ ਬਚਨ ਹੈ ਜੀ, ਬਾਬੇ ਨੇ ਕਿਹਾ ਸਾਕਤ ਮਰੈ। ਆਹ ਹੁਣ ਪੰਕਤੀ ਜਿੱਥੋਂ ਗੱਲ ਸਪਸ਼ਟ ਹੋਵੇਗੀ। ਰੱਬ ਨਾਲੋਂ ਟੁੱਟੇ ਹੋਏ ਬੰਦੇ ਏਦਾਂ ਹੀ ਮਰੇ ਹੋਏ ਨੇ। ਕਦੀ ਉਹ ਪੱਥਰ ਬਣੇ ਨੇ, ਕਦੀ ਉਹ ਜੋਗੀ ਬਣੇ ਨੇ, ਕਦੀ ਜਤੀ ਬਣੇ ਨੇ, ਕਦੀ ਤਪੀ ਬਣੇ ਨੇ, ਕਦੀ ਸੂਰ ਬਣੇ ਨੇ, ਕਦੀ ਭੂਤ ਬਣੇ ਨੇ, ਕਦੀ ਪ੍ਰੇਤ ਬਣੇ ਨੇ। ਇਸ ਕਰਕੇ ਉਹ ਤੇ ਪਹਿਲਾਂ ਹੀ ਮਰੇ ਨੇ, ਉਹਨਾਂ ਨੂੰ ਕੀ ਰੋਈਏ ਹੁਣ। ਸਾਕਤ ਮਰੈ, ਸਾਕਤ ਟੁੱਟੇ ਹੋਏ, ਮਰੇ ਹੋਏ ਨੇ ਉਹ ਮਰੇ ਨੇ, ਉਹ ਬੜੀਆਂ ਜੂਨਾਂ ਭੋਗ ਰਹੇ ਨੇ। ਸੰਤ ਸਭ ਜੀਵੈ, ਤੇ ਜਿਹੜੇ ਸੰਤ ਨੇ ਉਹ ਸਦਾ ਹੀ ਜਿਉਂਦੇ ਨੇ। ਜਿਹੜੇ ਗੁਰੂ ਨਾਲ ਜੁੜੇ ਨੇ ਉਹ ਸਦਾ ਜਿਉਂਦੇ ਨੇ ਕਿਉਂਕਿ ਉਹ ਆਪਣੀਆਂ ਬਿਰਤੀਆਂ ਨੂੰ ਬਦਲਦੇ ਨਹੀਂ, ਲਾਲਚਾਂ ਸਵਾਰਥਾਂ ਵਿੱਚ ਪੈ ਕੇ ਉਹ ਇੱਕੋ ਜਿਹੇ ਨੇ। ਅੱਛਾ, ਅਸੀਂ ਸਾਖਤ ਪਤਾ ਕਿਵੇਂ ਹੁੰਦੇ ਹਾਂ, ਕਦੀ ਤੇ ਅਸੀਂ ਦਾਨੀ ਬਣਦੇ ਹਾਂ ਬੜੇ ਵੱਡੇ, ਤੇ ਕਦੀ ਜਦੋਂ ਖੋਣ ਤੇ ਆਉਂਦੇ ਹਾਂ ਤੇ ਫਿਰ ਸਾਰਾ ਕੁਝ ਖੋ ਵੀ ਲੈਂਦੇ ਹਾਂ। ਇੱਕੋ ਵੇਲੇ ਬੰਦਾ ਸਾਧ ਵੀ ਹੁੰਦਾ ਤੇ ਚੋਰ ਵੀ ਬਣ ਜਾਂਦਾ, ਇੱਕੋ ਵੇਲੇ ਬੰਦਾ ਸਾਧ ਵੀ ਹੈ ਤੇ ਚੋਰ ਵੀ ਹੈ। ਸਤਿਗੁਰ ਨੇ ਕਿਹਾ ਸਾਕਤ ਮਰੈ, ਸਾਕਤ ਮਰਦੇ ਨੇ, ਸੰਤ ਸਭ ਜੀਵੈ। ਮਹਾਰਾਜ ਨੇ ਆਖਿਆ ਰਾਮ ਰਸਾਇਣ ਰਸਨਾ ਪੀਵੈ, ਕਿਉਂ? ਕਿਉਂਕਿ ਰੱਬ ਦੇ ਨਾਮ ਰੂਪੀ ਰਸ ਨੂੰ ਸਦਾ ਪੀਂਦੇ ਰਹਿੰਦੇ ਨੇ। ਰਾਮ ਰਸਾਇਣ ਰਸਨਾ ਪੀਵੈ, ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ। ਆਖਿਆ ਮੇਰੇ ਉੱਤੇ ਕਿਰਪਾ ਕਰ ਵੀ ਮੈਂ ਹੁਣ ਹਾਰ ਗਿਆ ਤੇਰੇ ਦਰ ਉੱਤੇ, ਥੱਕ ਗਿਆ ਇੰਨੀਆਂ ਜੂਨਾਂ ਭੋਗਦਾ ਮੈਂ, ਅਬ ਪੂਰਾ ਦੀਜੈ, ਹੁਣ ਮੇਰੇ ਉੱਤੇ ਕਿਰਪਾ ਕਰ, ਮੈਨੂੰ ਆਪਣੀ ਮੈਨੂੰ ਪੂਰਾ ਕਰ ਦੇ, ਮੈਂ ਅਧੂਰਾ ਹਾਂ ਕਿਉਂਕਿ ਮੈਂ ਜੂਨਾ ਭੋਗ ਰਿਹਾ ਹਾਂ ਬੰਦੇ ਦੇ ਸਰੀਰ ਹੋਣ ਦੇ ਬਾਵਜੂਦ ਵੀ ਬਿਰਤੀਆਂ ਕਰਕੇ। ਸਤਿਗੁਰੂ ਦੀ ਬਾਣੀ ਦੇ ਹੋਰ ਵਾਕ ਨੇ, ਦੋ ਚਾਰ ਮਿੰਟ ਹੋਰ ਨੇ ਆਪਣੇ। ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਆਖਿਆ ਵੀ ਜਿਹੜਾ ਬੰਦੇ ਦਾ ਸੁਭਾਅ ਹੁੰਦਾ ਉਹਦੀ ਗੱਲ ਹੈ। ਕੁੱਤੇ ਚੰਦਨ ਲਾਈਏ ਭੀਸੋ ਕੁੱਤੀ ਧਾਤ, ਕੁੱਤੇ ਨੂੰ ਚੰਦਨ ਲਾ ਦਿਓ ਉਹਦੇ ਸੁਭਾਅ ਵਿੱਚੋਂ ਕੁੱਤਪੁਣਾ ਨਹੀਂ ਖਤਮ ਹੋਣਾ, ਉਹਦਾ ਜਿਹੜਾ ਸੁਭਾਅ ਹੈ ਉਹਦੇ ਵਿੱਚੋਂ ਕੁੱਤਪੁਣਾ ਨਹੀਂ ਖਤਮ ਹੁੰਦਾ। ਇਹੋ ਬੰਦੇ ਦੀ ਸਿਚੁਏਸ਼ਨ ਵੀ ਹੈ। ਬਾਬੇ ਨੇ ਕਈ ਉਦਾਹਰਨਾਂ ਦਿੱਤੀਆਂ, ਆਖਿਆ ਅੰਧੇ ਚਾਨਣ ਰੱਖੀਏ ਦੀਵੇ ਬਲੇ 50, ਵੀ ਅੰਨੇ ਦੇ ਅੱਗੇ ਚਾਨਣ ਰੱਖ ਦਿਓ ਭਾਵੇਂ 50 ਦੀਵੇ ਬਾਲ ਦਿਓ ਉਹਨੇ ਅੰਨਾ ਹੀ ਰਹਿਣਾ। ਹੁਣ ਕੁੱਤੇ ਦੀ ਬਿਰਤੀ ਦੀ ਫਿਰ ਤੁਸੀਂ ਬਾਣ ਗਰਦਬ ਪ੍ਰੀਤ ਭਸਮ ਸੰਗ ਹੋਏ, ਚੰਦਨ ਲੇਪ ਉਤਾਰੈ ਧੋਏ ਗਰਦਬ ਪ੍ਰੀਤ ਭਸਮ ਸੰਗ ਹੋਏ। ਆਖਿਆ ਹੁਣ ਗਧੇ ਨੂੰ ਥੋੜਾ ਬਾਬਾ ਜੀ ਕਹਿ ਰਹੇ ਨੇ, ਮੇਰੇ ਮਨ ਗਧੇ ਨੂੰ ਕਹਿ ਰਹੇ ਨੇ, ਮੇਰੇ ਮਨ ਗਧੇ ਨੂੰ ਜਿਹੜਾ ਮਨ ਗਧਾ ਬਣ ਗਿਆ, ਚੰਦਨ ਦਾ ਲੇਪ ਉਤਾਰ ਦਿੱਤਾ, ਚੰਦਨ ਲੇਪ ਉਤਾਰੈ ਧੋਏ ਗਰਦਬ ਪ੍ਰੀਤ, ਗਧੇ ਦੀ ਪ੍ਰੀਤ ਕਿਹਦੇ ਨਾਲ ਹੈ? ਭਸਮ ਨਾਲ ਹੈ, ਸਵਾਹ ਨਾਲ ਹੈ। ਫਿਰ ਬਾਬੇ ਨੇ ਇਹ ਵੀ ਬਾਣੀ ਚ ਆਖਿਆ, ਨਾਨਕ ਤੇ ਨਰ ਅਸਲ ਖਰ, ਹੇ ਨਾਨਕ ਉਹ ਬੰਦੇ ਅਸਲੀ ਖੋਤੇ ਨੇ, ਅਸਲੀ ਗਧੇ ਨੇ। ਮਹਾਰਾਜ ਕਿਹੜੇ ਆਖਿਆ, ਜੇ ਬਿਨ ਗੁਣ ਗਰਭ ਕਰੰਤ, ਜਿਹੜੇ ਬਿਨਾਂ ਗੁਣਾਂ ਤੋਂ ਹੰਕਾਰ। ਅੱਛਾ, ਹੰਕਾਰ ਤੇ ਗੁਣ ਦਾ ਵੀ ਮਾੜਾ ਹੁੰਦਾ, ਪਰ ਜਿਹਦੇ ਵਿੱਚ ਹੈ ਵੀ ਕੋਈ ਨਹੀਂ ਤੇ ਹੰਕਾਰ ਵੀ ਬਹੁਤ ਜ਼ਿਆਦਾ ਹੈ। ਆਖਿਆ ਬਾਬਾ ਦਾ ਅਸਲੀ ਖੋਤੇ ਨੇ, ਅਸਲੀ ਖੋਤੇ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਇਹਨਾਂ ਸਾਰੀਆਂ ਬਿਰਤੀਆਂ ਵਿੱਚੋਂ ਨਿਕਲਿਆ ਜਾ ਸਕਦਾ ਜੇ ਅਸੀਂ ਗੁਰੂ ਦੀ ਵਿਚਾਰ ਦੇ ਨਾਲ ਜੁੜੀਏ। ਸੋ ਬਾਣੀ ਨੇ ਗੱਲ ਸਾਡੀਆਂ ਬਿਰਤੀਆਂ ਦੀ ਕੀਤੀ ਹੈ, ਸਾਡੇ ਸੁਭਾਅ ਦੀ ਕੀਤੀ ਹੈ। ਅਸੀਂ ਆਪਣੇ ਆਪ ਨੂੰ ਅਨੈਲਿਸਿਸ ਕਰਨਾ, ਆਪਣੇ ਆਪ ਨੂੰ ਵਿਚਾਰਨਾ ਹੈ ਕਿ ਮੈਂ ਕਿਹੜੇ ਸੁਭਾਅ ਦਾ ਮਾਲਕ ਹਾਂ, ਤੇ ਜੇ ਉਹ ਮਾੜਾ ਸੁਭਾਅ ਹੈ ਤੇ ਮੈਂ ਕਿੱਦਾਂ ਉਹਨੂੰ ਬਦਲਣਾ ਹੈ। ਜਦੋਂ ਮੈਂ ਬਦਲਦਾ ਹਾਂ ਫਿਰ ਐਸੇ ਘਰ ਹਮ ਬਹੁਤ ਵਸਾਏ ਨੇ। ਫਿਰ ਹੁਣ ਕੋਈ ਬੰਦਾ ਹੋਵੇ ਜੀ, ਉਹਨੂੰ ਕਦੀ ਇੱਥੋਂ ਉੱਠ ਕੇ ਉੱਥੇ ਬਹਿਣਾ ਪੈਂਦਾ ਹੋਵੇ, ਉੱਥੋਂ ਬੈਠ ਕੇ ਉੱਥੇ, ਉੱਥੇ ਉੱਥੇ, ਜਿਹੜਾ ਸਾਰੀ ਜ਼ਿੰਦਗੀ ਘਰ ਹੀ ਬਦਲਦਾ ਰਹੇ ਉਹਦਾ ਕੋਈ ਜੀਣਾ ਥੋੜ੍ਹਾ ਹੁੰਦਾ। ਇੱਕ ਹੈ ਵੀ ਬੰਦਾ ਕਹਿੰਦਾ ਜੀ ਆਪਾਂ ਹੁਣ ਚਲੋ ਇੱਕ ਰਾਂ ਉੱਠੇ ਸੀ, ਇੱਥੇ ਬੈਠੇ ਹੋਏ, ਹੁਣ ਟਿਕ ਕੇ। ਟਿਕਾ ਜ਼ਰੂਰੀ ਹੈ, ਗੁਰੂ ਦੀ ਮੱਤ ਸਾਨੂੰ ਕੀ ਬਖਸ਼ਦੀ ਹੈ, ਟਿਕਾ ਬਖਸ਼ਦੀ ਹੈ। ਸੋ ਗੁਰੂ ਕਿਰਪਾ ਕਰੇ ਜੀ, ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਸਤਿਕਾਰਯੋਗ ਵੀਰ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ, ਗੁਰਬਾਣੀ ਦੇ ਸ਼ਬਦ ਦੀ ਟੇਕ ਲੈ ਕੇ ਉਸ ਦੇ ਵਿੱਚੋਂ ਸਾਡਾ ਜੀਵਨ ਕੀ ਹੈ ਔਰ ਅਸੀਂ ਕਿਹੋ ਜਿਹਾ ਜੀਵਨ ਬਤੀਤ ਕਰ ਰਹੇ ਹਾਂ, ਗੁਰਬਾਣੀ ਸਾਨੂੰ, ਗੁਰੂ ਸਾਹਿਬ ਸਾਨੂੰ ਕਿਹੜਾ ਜੀਵਨ ਬਖਸ਼ਿਸ਼ ਕਰਕੇ ਗਏ ਹਨ, ਸਾਨੂੰ ਕੈਸਾ ਜੀਵਨ ਅਪਣਾਉਣਾ ਚਾਹੀਦਾ ਹੈ, ਇਸ ਸੰਬੰਧ ਦੇ ਵਿੱਚ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਹਰ ਰੋਜ਼ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰ ਸਰਵਣ ਕਰਵਾਉਂਦੇ ਹਨ, ਹਾਜ਼ਰੀ ਲਵਾ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਦੇ ਜੋ ਪ੍ਰੋਗਰਾਮ ਅੱਜ ਗੁਰਦੁਆਰਾ ਸਾਹਿਬ ਵਿਖੇ ਦੋ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ, ਨਗਰ ਫੋਲੜੀਵਾਲ, ਇਹਨਾਂ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ WSO ਵਾਲੇ ਸੇਵਾਦਾਰ ਵੀਰਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਇਹ ਹਰ ਸਾਲ ਇਸ ਵੀਕਐਂਡ 'ਤੇ ਅਖੰਡ ਪਾਠ ਸਾਹਿਬ ਇਹਨਾਂ ਸੰਗਤਾਂ ਵੱਲੋਂ ਕੀਤੇ ਜਾਂਦੇ ਹਨ, ਅਤੇ ਬੀਬੀ ਰਾਜਵਿੰਦਰ ਕੌਰ ਚੁੱਟੀ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਭਾਈ ਗੁਰਮਿੰਦਰ ਸਿੰਘ ਸੰਘਾ, ਭਾਈ ਅਮਰਜੀਤ ਸਿੰਘ ਢਡਵਾਲ, ਭਾਈ ਗੁਰਪ੍ਰੀਤ ਸਿੰਘ ਜੀ ਹੁੰਡਲ, ਭਾਈ ਇੰਦਰਜੀਤ ਸਿੰਘ ਗਿੱਲ, ਸਮੂਹ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਆਪ ਜੀ ਨੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। 14 जून गुरद्वारा साहब विखे 12 तों 4 बजे तक एक अखां दे चेकअप दा कैंप लग रहा है। ये हर कुछ सालों बाद आम करके भाई अनूप सिंह जी जबल जिहड़े कि वह आप पढ़ाई इस वेले चढ़ाई कर चुके हैं, इन्हां वल्लों ऑर्गेनाइज किया जाता सी और उन्होंने नाल जिहड़े सेवादार होर वीर सेवा करते हैं उन्होंने वल्लों 14 जून वाले दिन इत्थे गुरद्वारा साहब दे विच अखां दे चैकअप लई कैंप लाया जाना है। सो आप जो कोई भी वीर भैन बजुर्ग अपनी अखां चैक करवाना चाहते हो तो उस कैंप दे विच तुसी आ सकते हो। हर बुधवार शाम नू 6 to 7 बजे तक गुरद्वारा साहब विखे छोटे बच्चों नू कीर्तन सिखाउण दीआं क्लास लगती है, उस दे विच तुसी अपने बच्चों नू कीर्तन सिखाउण वास्ते लिया सकते हो, एडमिट करवा सकते हो। और पंजाबी दी क्लास हर शनिचरवार अते ऐतवार गुरद्वारा साहब विखे चलती है और उस दे वास्ते भी आने वाले समय दे विच जो सितंबर दे विच क्लासा मुड़ के शुरू होनिया हैं उन्हां वास्ते तुसी अपने बच्चों की रजिस्ट्रेशन आने वाले दिनों दे विच करवा सकते हो। और हरेक शुक्रवार शाम नू 6 बजे छोटे वीर हैं जिहड़े कि बच्चों नू दस्तार बननी सिखाते हैं, हर शुक्रवार शाम नू 6 बजे वो गुरद्वारा साहब विखे हाजिर होंदे हन। तुसी अपने बच्चों नू सियाणा भी कोई अपने बच्चों दुमाला सिखाउणा सिखाना चाहुंदा है जां कोई भी सिक्ख्या लैणी चाहुंदा है दस्तार बनण वास्ते तां वो इहनां वीरां दे नाल तुसी आण के शुक्रवार शाम नू मिल सकते हो। अते शुक्रवार ही सवेरे 10 to 12 बजे तक गुरद्वारा साहब की लाइब्रेरी दे विच भाई चरणजीत सिंह जी टैक्स दे फार्म भरने, बस पास बनाउणा, टैक्स दे फार्म भरने हन जां पेंशन दे फार्म भरने हन वह सेवावां फ्री दे विच चरणजीत सिंह जी दिंदे हन, आप ये भी सेवा गुरद्वारा साहब तो प्राप्त कर सकते हो। सो ये सन कुछ सूचनावां। हुण साडे सत्कारयोग वीर भाई जसवंत सिंह जी जोश जी का ढाडी जथा आप जी नूं इतिहास सरवण करवाएगा। तकरीबन 6 महीने हो चले हन आया नूं, 9 जून नूं इन्हां दी वापसी है, आने वाला एक वीकेंड हो रहे ने साडे पास हन। और पिछले समय दे विच बड़े प्यार दे नाल और जिन्नी क जिहड़ी पढ़ाई जो साहब इत्थे वा, मैं सवेरे गया इन्हां दे कमरे दे विच ते मेरे जांदे नूं किताब पढ़ रहे सी, एडा टची भरिया होया ग्रंथां दा जिहड़ा पढ़ के विचार के और जिहड़ी गुरमत ते टुकमी साडा इतिहास है वह तुहाडे नाल सांझा करदे हन। इन्हां ने सेवा निभाई है और आप जी ने प्यार सत्कार दे नाल जुड़ बैठ के ढाडी जत्थे नूं सरवण करन दी कृपालता करनी जी। अगले हफ्ते भी जरूर हाजरी डवा के लाहे रहने की कृपालता करनी। सभनां दा धन्नवाद, प्यार सत्कार दे नाल सरवण करो भाई जसवंत सिंह जी जोश अते उन्हां दा ढाडी जत्था। वाहिगुरू जी का खालसा, वाहिगुरू जी की फतेह।

परम सत्कार जो गुरु प्यारी साध सिंह जी, बहुत बड़भागे हो गुरु ग्रंथ साहिब महाराज जी की चरण शरण भी तुसी जुड़ बैठे हो। अपनी किरत कमाई विचों गुरु की गोलक भी तुसी तिल फुल पाया, सतगुरु अपने दर प्रवान करन तुहानू सारियां नू तंदुरुस्तियां, चढ़दियां कलां, खुशियां भरे सतगुरु समय बख्शिश करे। अमृत वेले दे उद्दम बाणी पढ़ने की सोझी मत सतगुरु बख्शिश करे। आओ सारी संगत झुका के शीस बख्शो, आ गया बुलाओ फतेह। वाहेगुरु जी का खालसा, वाहेगुरु जी की फतेह। सतगुरु कृपा करे तुहाडा कदम कदम चलिया होया सतगुरु प्रवान करन। गुरु खालसा जी, कथा विचार हो रही सी ते गल कर रहे सी भी असंख चोर वा ते असंख हराम खोर वा। यह गल गुरु नानक महाराज कह रहे जपजी साहब च 4983 अखर जपजी साहब देने। गुरु ग्रंथ साहब विच गुरु नानक महाराज कह रहे 100 मगरों आ जाता 1000, फिर लख, फिर करोड़, फिर अरब, फिर खरब, फिर नील, फिर पदम, इसे गिनती में जाके फिर उनका असंख एक एका बाह के ना 17 जीरुआ बाद ये 17 एक एक दे मगर फिर एक असंख बनता। एक ज्ञानी सोहन सिंह सीतल लिखते ढाडिया की मां असंखा ही आ। तुसी बहुत ढाडियां कोलो सरबण कर चुके हो कि मसे रंगण ने बेअदबी कीती, उहदा सिर वढ के बीकानेर नूं लै गए। मैं तुहाडे सामने को ताड़दा की होया मैं वह पेश करन लगा, मगर वह ताड़दा की बनिया, सिर तां बीकानेर चला गया। नादर ने अखीरला हमला किया भारत उत्ते, नादर ने इस हमले अंदर 75,000 फौज लैके नादर चढ़िया, हाहाकार मच गई। सरकार का लक तोड़ दिता इस हमले ने, सरकार का, सरकार जकरिया खान दी सी, इहदे बाप का नौवां अब्दुल समुंद खां। इहनू दिल्ली की सरकार ने खिताब दिता दलेरे जंग और बहादुर। ये दो खिताब दिल्ली की सरकार ने जकरिया खान नू दित्ते ने, बहादुर जकरिया खान, दलेरे जंग जंग करन नू बड़ा दलेर हुआ। इहदे टाइम विच ही सिखां दे सरां दे मुल पए, इहने शुरू कीते। मुल किन्ने पाए? 80 रुपये। सिख का सिर वढ के लियाओ तो 80 रुपये लो, सिख का घर लुट लवो लुट माफ हुआ, सिख का कतल कर दो कतल माफ हुआ। और जेड़ा हुन पत सिख ने पता हुंदिया सरकार नू खबर ना देवे, अतला ना देवे, उहदा घर काट बाल बच्चा सब जब्त कर लो। ऐदां दे समय विच सिखां ने वक्त नू पछाणिया, खास करके माझे च, वो छड़ के माझे दे इलाके नू, कोई बीकानेर, कोई आगरा, कोई दिल्ली तो परा अगाह निकल गए, कोई झल्लां च चल गए। फिर गुरुद्वारे दी राखी कौन करदा? कोई ना रह गया, गुरुद्वारे सुन्ने हो गए। फिर खान बहादुर जकरिया खान नू नादर ने कहा सी, नादर ने 1534 का बनिया होया तख्ते तौस लुटिया, कोहे नूर हीरा लुटिया, जेड़ा कौरवा पांडवा तो तरिया आंदा सी कोहे नूर। को कहिंदे ने पहाड़ नू ते नूर कहिंदे ने रोशनी नू, कोहे नूर। औरंगजेब एदी रोशनी च कुरान पढ़ता रहा,
ਮਹਾਰਾਜਾ ਰਣਜੀਤ ਸਿੰਘ ਦੇ ਹੱਥੋਂ ਆਇਆ, ਉਹ ਡੌਲੇ ਨਾਲ ਬੰਨਦਾ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ। ਇੱਕ ਵੱਖਰਾ ਇਤਿਹਾਸ ਆ ਕੋਹੇਨੂਰ ਦਾ। ਨਾਦਰ ਦੀ ਫੌਜ ਦਾ ਕਾਫੀ ਭਾਰ ਖਾਲਸੇ ਨੇ ਝੱਲਾਂ ਚੋਂ ਨਿਕਲ ਕੇ ਹਲਕਾ ਕਰ ਦਿੱਤਾ, ਭਾਵ ਕਿ ਨਾਦਰ ਦਾ ਲੁੱਟਿਆ ਮਾਲ ਫਿਰ ਸਿੰਘਾਂ ਨੇ ਲੁੱਟਿਆ। ਨਾਦਰ ਘਬਰਾ ਗਿਆ, ਸਿੱਧਾ ਲਾਹੌਰੋਂ ਆਇਆ। ਉਹਨੇ ਜ਼ਕਰੀਆ ਖਾਨ ਨੂੰ ਸਵਾਲ ਕੀਤਾ, ਇਹ ਕੌਣ ਨੇ ਜਿਹਨੇ ਅੱਜ ਮੈਨੂੰ ਲੁੱਟ ਲਿਆ, ਚੋਰਾਂ ਤੇ ਮੋਰ ਪਏ, ਇਹ ਕੌਣ ਨੇ? ਕਹਿੰਦਾ ਖਾਲਸਾ। ਕਹਿੰਦਾ ਰਹਿੰਦੇ ਕਿੱਥੇ ਨੇ? ਕਹਿੰਦਾ ਜੰਗਲਾਂ ਚ। ਕਹਿੰਦਾ ਘਰ ਘਾਟ ਕੋਈ ਨੀ? ਕਹਿੰਦਾ ਘੋੜਿਆਂ ਦੀਆਂ ਕਾਠੀਆਂ, ਜੰਗਲਾਂ ਚ ਰਹਿੰਦੇ। ਖਾਂਦਾ ਕੀ ਹੈ? ਕਹਿੰਦਾ ਪੱਤ ਪਰਾਲ। ਨਾਦਰ ਸੁਣ ਕੇ ਖੁਸ਼ ਹੋਇਆ, ਕਹਿੰਦਾ ਜ਼ਕਰੀਆ ਖਾਨ ਇੱਕ ਗੱਲ ਯਾਦ ਰੱਖੀ, ਜਿਵੇਂ ਤੂੰ ਦੱਸ ਰਿਹਾ ਬਿਲਕੁਲ, ਜੇ ਇਹ ਕੌਮ ਇੱਦਾਂ ਦੀ ਏ, ਇਹ ਇੱਕ ਦਿਨ ਪੰਜਾਬ ਤੇ ਰਾਜ ਕਰੇਗੀ। ਕਹਿੰਦਾ ਵੀ ਮੇਰੇ ਲਾਇਕ ਕੋਈ ਸੇਵਾ ਮੈਂ ਕੀ ਕਰਾਂ? ਕਹਿੰਦਾ ਜੇ ਤੈਂ ਇਹਨਾਂ ਨੂੰ ਖਤਮ ਕਰਨਾ ਨਾ, ਸਭ ਤੋਂ ਪਹਿਲਾਂ ਇਹਨਾਂ ਦੇ ਗੁਰਦੁਆਰੇ ਢਾ ਦੇ, ਇਹਨਾਂ ਦੇ ਸਿਰਾਂ ਦੇ ਮੁੱਲ ਰੱਖ, ਗੁਰਦੁਆਰਿਆਂ ਦੀ ਰੱਜ ਕੇ ਬੇਅਦਬੀ ਕਰ। ਨਾਦਰ ਤਾਂ ਮੁੜ ਗਿਆ ਆਪਣੀ ਬਲੈਤ ਨੂੰ, ਇਰਾਕ ਨੂੰ। ਫਿਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਮਨ ਵਿੱਚ ਬਿਉਂਦ ਸੁੱਝੀ, ਉਹਨੇ ਸਿੱਖਾਂ ਦੇ ਮੁੱਲ ਰੱਖ ਦਿੱਤੇ, ਕਈਆਂ ਨੇ ਇਨਾਮ ਲਏ, ਕਈਆਂ ਨੇ ਡੈਰੀਆਂ ਦਿੱਤੀਆਂ, ਕਿਸੇ ਨੇ ਪਕੜਾਏ। ਫਿਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਅੰਮ੍ਰਿਤਸਰ ਤੋਂ 4 ਮੀਲ ਤੇ ਪਿੰਡ ਵਾ ਮੜਿਆਲਾ, ਇਹ ਚੌਧਰੀ ਸੀ, ਇਹਨੂੰ ਲਿਆਂਦਾ, ਇਹਨੂੰ ਫੌਜ ਦਿੱਤੀ, ਤੂੰ ਆਪਣੀ ਮਨਵਾਈ ਕਰ। ਮੈਂ ਉਹ ਇਤਿਹਾਸ ਜਿਹੜਾ ਤੁਸੀਂ ਸੁਣ ਚੁੱਕੇ, ਮੈਂ ਉਹ ਨਹੀਂ ਪੇਸ਼ ਕਰ ਰਿਹਾ। ਦੋ ਜਥੇ ਬੈਠੇ ਨੇ ਬੀਕਾਨੇਰ ਦੀ ਧਰਤੀ ਤੇ, ਇੱਕ ਬੁੱਢਾ ਸਿੰਘ ਦਾ ਤੇ ਇੱਕ ਬੈਠਾ ਹੈ ਸ਼ਾਮ ਸਿੰਘ ਨਾਰਲੀ ਦਾ। ਬੀਕਾਨੇਰ ਦੀਆਂ ਝੱਲਾਂ ਚ ਰੇਤਲਾ ਇਲਾਕਾ, ਬੁੱਢਾ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਬਜ਼ੁਰਗ ਵਾ, ਪਿਛੋਕੜ। ਬੁੱਢਾ ਸਿੰਘ ਮਹਾਰਾਜਾ ਰਣਜੀਤ ਸਿੰਘ, ਇਹਦੇ ਗਾਹ 7 ਪੁੱਤ ਵਾ। ਮਹਾਰਾਜਾ ਰਣਜੀਤ ਸਿੰਘ ਦੇ ਬਾਪ ਦਾ ਨੌਵਾਂ ਸਰਦਾਰ ਮਹਾ ਸਿੰਘ, ਤੇ ਮਹਾ ਸਿੰਘ ਦੇ ਬਾਪ ਦਾ ਨੌਵਾਂ ਰਣਜੀਤ ਸਿੰਘ ਦੇ ਦਾਦੇ ਦਾ ਨਾਂ ਸਰਦਾਰ ਚੜ੍ਹਤ ਸਿੰਘ, ਤੇ ਚੜ੍ਹਤ ਸਿੰਘ ਦੇ ਬਾਪ ਦਾ ਨੌਵਾਂ ਸਰਦਾਰ ਨੌਬ ਸਿੰਘ, ਤੇ ਨੌਬ ਸਿੰਘ ਦੇ ਬਾਪ ਦਾ ਨੌਵਾਂ ਸਰਦਾਰ ਬੁੱਢਾ ਸਿੰਘ। ਸ਼ੁਕਰ ਚੱਕ ਅਗਿਆਨੀ ਜਗਦੀਸ਼ ਸਿੰਘ, ਉਹਨਾਂ ਦਾ ਇਹੀ ਪਿੰਡ ਵਾ ਜਿਹੜੇ ਇਸ ਗੁਰੂ ਘਰ ਦੇ ਹੈੱਡ ਗ੍ਰੰਥੀ ਆ। ਸ਼ੁਕਰ ਚੱਕ ਬਹੁਤ ਵੱਡਾ ਪਿੰਡ ਵਾ। ਦੋਵੇਂ ਜਥਿਆਂ ਨੇ ਵਿਚਾਰ ਕੇ ਵਿਚਾਰ ਕੀਤੀ ਵੀ ਦੋ ਸਿੰਘ ਭੇਜੋ, ਲੈ ਗਏ ਸਿਰ ਵੱਢ ਕੇ ਸੁੱਖਾ ਸਿੰਘ ਤੇ ਮਹਤਾਬ ਸਿੰਘ। ਜਦ ਸਿਰ ਵੱਢ ਕੇ ਲੈ ਗਏ, ਇੱਕ ਮੈਂ ਤੁਹਾਡੀ ਜਾਣਕਾਰੀ ਵਿੱਚ ਦੇਣੀ ਚਾਹੁੰਦਾ, ਵੀ ਤੁਸੀਂ ਸੁਣਿਆ ਢਾਡੀਆਂ ਕੋਲ ਬਹੁਤ ਵਾ ਬਈ, ਆਏ ਠੀਕਰੀਆਂ ਘੜ ਲਈਆਂ ਗੋਲ ਗੋਲ, ਉਹ ਥੈਲੀ 'ਚ ਪਾ ਲਈਆਂ, ਇੱਕ ਪੁਆਇੰਟ ਜੋ ਨੋਟ ਕਰ ਲਈਓ, ਕਿਤੇ ਮੱਸਾ ਰੰਗੜ ਇੰਨਾ ਸਦਾਈ ਨਹੀਂ ਸੀ, ਚੌਧਰੀ ਸੀ 45 ਪਿੰਡਾਂ ਦਾ। ਬਗੈਰ ਠੀਕਰੀਆਂ ਵਿੱਚ ਤਾਂ ਰੁਪਈਆਂ 'ਚ ਫਰਕ ਹੀ ਨਹੀਂ ਸਮਝ ਸਕਿਆ, ਉਹਨੂੰ ਪਤਾ ਹੀ ਨਹੀਂ ਲੱਗਾ। ਨੰਬਰ 2, ਜਣਾ ਖਣਾ ਮਾਮਲਾ ਇਕੱਠਾ ਕਰਕੇ ਨਹੀਂ ਸੀ ਜਾ ਸਕਦਾ ਸਰਕਾਰ ਕੋਲ, ਸਰਕਾਰ ਨੇ ਚੌਧਰੀਆਂ ਨੂੰ ਇੱਕ ਜੈਕਟ ਦਿੱਤੀ ਹੁੰਦੀ ਸੀ, ਤੁਸੀਂ ਕਿਤੇ ਰੋਡ ਬਣਾਉਣ ਵਾਲੇ ਦੇਖੇ ਹੋਣਗੇ, ਬਹੁਤ ਭੜਕੀਲੇ ਜੇ ਰੰਗ ਵਾਲੀ, ਹਰੇ ਜੇ ਰੰਗ ਵਾਲੀ ਜਾਂ ਗੁਲਾਬੀ ਰੰਗ ਵਾਲੀ, ਉਹ ਜੈਕਟ ਜੀ ਬਾਹਰੋਂ ਪਾ ਕੇ ਰੱਖਦੇ ਆ ਵੀ ਦੂਰੋਂ ਪਤਾ ਲੱਗੇ ਵੀ ਉਹ ਬੰਦਾ ਖੜਾ, ਜੇ ਕਿਤੇ ਰੋਸ਼ਨੀ ਵੀ ਪਵੇ ਹਨੇਰੇ 'ਚ ਵੀ। ਇੱਦਾਂ ਚੌਧਰੀਆਂ ਨੂੰ ਇੱਕ ਜੈਕਟਾਂ ਦਿੱਤੀਆਂ ਹੁੰਦੀਆਂ ਸੀ, ਇੱਕ ਖਾਸ ਕਰਕੇ ਤੁਸੀਂ ਪੰਜਾਬ 'ਚੋਂ ਸਾਰੇ ਆਏ ਆ, ਡਾਕਖਾਨੇ ਦੀਆਂ ਬੋਰੀਆਂ ਹੁੰਦੀਆਂ ਸੀ, ਹੁਣ ਤਾਂ ਡਾਕਖਾਨੇ ਸਾਰਾ ਸਿਸਟਮ ਬਦਲ ਗਿਆ ਤਕਰੀਬਨ, ਹੁਣ ਤਾਂ ਬੈਂਕਾਂ 'ਚ ਜਿਹੜੇ ਪੈਸੇ ਰੱਖਦੇ ਡਾਕਖਾਨੇ 'ਚ ਰੱਖਣ ਲੱਗ ਪਏ, ਚਿੱਠੀਆਂ ਵਾਲਾ ਤਾਂ ਕੰਮ ਹੀ ਬੰਦ ਹੋ ਗਿਆ, ਡਾਕਖਾਨੇ ਖੁੱਲ੍ਹੇ ਆ। ਉਹ ਗੋਲ ਬੋਰੇ ਹੁੰਦੇ ਸੀ, ਬੋਰੀਆਂ ਛੋਟੀਆਂ,
ਏਦਾਂ ਚੌਧਰੀਆਂ ਨੂੰ ਥੈਲੀਆਂ ਦਿੱਤੀਆਂ ਹੁੰਦੀਆਂ ਸੀ, ਜਣਾ ਖਾਣਾ ਨਹੀਂ ਸੀ ਉੱਠ ਕੇ ਵੀ ਠੀਕਰੀਆਂ ਘੜੀਆਂ ਤੇ ਘੜ ਕੇ ਤੇ ਮੋਢੇ ਲਾ ਲਈਆਂ ਜਾ ਸਕਦਾ ਸੀ, ਨਹੀਂ, ਜਿਵੇਂ ਡਾਕਖਾਨੇ ਦੀ ਬੋਰੀ ਹਰੇਕ ਬੰਦੇ ਕੋਲ ਨਹੀਂ, ਹਰੇਕ ਘਰ ਵਿੱਚ ਨਹੀਂ, ਹਰੇਕ ਦਫ਼ਤਰ ਵਿੱਚ ਨਹੀਂ, ਏਦਾਂ ਚੌਧਰੀਆਂ ਦੀਆਂ ਜੈਕਟਾਂ ਤੇ ਚੌਧਰੀਆਂ ਦੀਆਂ ਬੋਰੀਆਂ ਹਰੇਕ ਬੰਦੇ ਕੋਲ ਨਹੀਂ, ਐਵੇਂ ਨਾ ਸਮਝ ਲਓ ਵੀ ਕਿਤੇ ਠੀਕਰੀਆਂ ਘੜੀਆਂ ਤੇ ਘੜ ਕੇ ਲੈ ਕੇ ਤੁਰ ਪਏ। ਇਹਨਾਂ ਨੂੰ ਪਤਾ ਲੱਗਾ ਵੀ ਪੱਟੀ ਦੇ ਇਲਾਕਿਆਂ ਨੇ ਮਾਮਲਾ ਜਮ੍ਹਾਂ ਕਰਾਉਣ ਜਾਣਾ, 9 ਲੱਖ ਰੁਪਇਆ ਪੱਟੀ ਨੂੰ ਪੱਟੀ ਦਾ ਮਾਮਲਾ ਧਰਦਾ ਸੀ, 9 ਲੱਖ ਉਹਨਾਂ ਵੇਲਿਆਂ ਚ, ਤੇ 52 ਲੱਖ ਮਾਮਲਾ ਸਰਹੰਦ ਨੂੰ ਧਰਦਾ ਸੀ। ਇੱਕ ਦੇ ਪੁਰਾਣੇ ਖਰੜੇ ਪੜ੍ਹ ਕੇ ਵੇਖੋ, 52 ਲੱਖ ਜਿਹਨਾਂ ਵੇਲਿਆਂ ਵਿੱਚ ਕਿਸੇ ਨੂੰ ਇੱਕ ਰੁਪਈਆ ਨਹੀਂ ਸੀ ਲੱਭਦਾ ਹੁੰਦਾ, ਬੜਾ ਮੁਸ਼ਕਲ ਸੀ। ਆ ਬਜ਼ੁਰਗਾਂ ਨੂੰ ਪਤਾ

ਉਡੀਕ ਕਰਦੀ ਵੀ ਮੱਸੇ ਨੇ ਆਉਣਾ, ਛਾਮਾਂ ਪਈਆਂ ਹੋਈਆਂ। ਜਦ ਖਬਰ ਪਹੁੰਚੀ ਕਿ ਚੌਧਰੀ ਦਾ ਸਿਰ ਵੱਢ ਕੇ ਲੈ ਗਏ ਤੇ ਧਾਰ ਉੱਥੇ ਪਿਆ ਤੇ ਸਿਰ ਦਾ ਪਤਾ ਕੋਈ ਨੀ ਵੀ ਕਿੱਧਰ ਨੂੰ ਗਿਆ। ਮੱਸੇ ਦੀ ਨਾਰ ਇਹਨੇ ਉਸ ਵੇਲੇ ਮਾਰਿਆ ਦੁਹਾਥੜਾ। ਸਾਡੀਆਂ ਬੀਬੀਆਂ ਉਹਨਾਂ ਕ ਬੇਲਿਆਂ ਚ ਬੀਬੀਆਂ ਪੁਰਾਣੀਆਂ ਨੂੰ ਪਤਾ ਹੋਊਗਾ, ਜਿਹੜੀਆਂ ਤਕਰੀਬਨ 80-80 ਸਾਲਾਂ ਦੀਆਂ। ਅੱਗੇ ਸਾਡੀਆਂ ਬੀਬੀਆਂ ਮੀਟੀਆਂ ਕਰਦੀਆਂ ਹੁੰਦੀਆਂ ਸੀ, ਹੁਣ ਤਾਂ ਸਾਰਾ ਰਿਵਾਜ ਹੀ ਬਦਲ ਗਿਆ। ਬੰਦੇ ਜਿਵੇਂ ਬੀਬੀਆਂ ਗਹਿਣੇ ਪਾਉਂਦੀਆਂ ਸੀ, ਏਦਾਂ ਹੀ ਬੰਦੇ ਪਾਉਂਦੇ ਹੁੰਦੇ ਸੀ। ਮੱਸੇ ਦੀ ਨਾਰ ਨੇ ਨੱਥ ਲਾ ਲਈ ਔਰ ਮੀਟੀਆਂ ਖੋਲ ਲਈਆਂ। ਆ ਗਈ ਅੰਮ੍ਰਿਤਸਰ ਦਰਬਾਰ ਸਾਹਿਬ, ਮੱਸੇ ਚੌਧਰੀ ਦੇ ਭਰਾ ਨਾਲ ਲੈ ਲਏ ਪੰਜ ਭਰਾ। ਮੱਸੇ ਚੌਧਰੀ ਇੱਕ ਲੈ ਲਿਆ ਗੱਡਾ, ਗੱਡੇ ਉੱਤੇ ਰੱਖੀ ਚੌਧਰੀ ਮੱਸੇ ਰੰਗੜ ਦੀ, ਬਿਨਾਂ ਗਰਦਨ ਤੋਂ ਉਹਦਾ ਧਾੜ ਰੱਖ ਲਿਆ ਗੱਡੇ ਦੇ ਸਿਰ ਦਾ ਪਤਾ ਨੀ ਵੀ ਕਿੱਧਰ ਗਿਆ। ਹੁਣ ਮੱਸੇ ਦੇ ਭਰਾ ਤੇ ਮੱਸੇ ਦੀ ਬੇਗਮ ਦੇ ਕੁਝ ਚੋਣਵੇਂ ਸਿਪਾਹੀ, ਇੱਕ ਅੰਮ੍ਰਿਤਸਰ ਦਾ ਚੌਧਰੀ, ਲਓ ਜੀ ਗੱਡੇ ਨੂੰ ਹੱਕ ਕੇ ਤੇ ਲੈ ਤੁਰੇ ਲਾਹੌਰ ਨੂੰ, ਪੰਜਾਬ ਦੀ ਰਾਜਧਾਨੀ ਆ। ਤੇ ਖਾਨ ਬਹਾਦਰ ਜ਼ਕਰੀਆ ਖਾਨ ਦਾ ਲੱਗਾ ਦਰਬਾਰ, ਸਰਕਾਰੀ ਕਰਮਚਾਰੀ ਅਦਈਏ ਮੁਨਸ਼ੀ ਪਟਵਾਰੀ ਚੌਧਰੀ ਲੰਬੜਦਾਰ ਸਭ ਬੈਠੇ ਨੇ। ਇਹਨੇ ਨੱਕ ਚੋਂ ਲਾਈ ਹੋਈ ਨੱਥ, ਖਾਨ ਬਹਾਦਰ ਜ਼ਕਰੀਆ ਖਾਨ ਦੇ ਬਗਾਓ ਕੇ ਪੈਰਾਂ ਚ ਮਾਰੀ, ਕਹਿੰਦੀ ਸਾਂਭ ਲੈ। ਇੱਕ ਮਾਰਿਆ ਦੁਹਾਥੜਾ ਤੇ ਖਾਨ ਬਹਾਦਰ ਜ਼ਕਰੀਆ ਖਾਨ ਦੀ ਕਚਹਿਰੀ ਚ, ਇੱਕ ਮੱਸੇ ਦੀ ਧਰਮ ਪਤਨੀ ਉਹਦੀ ਨਾਲ, ਇੱਕ

ਕਹਿੰਦੀ ਮੈਂ ਲੁੱਟ ਲੈ ਨਿਹੰਗਾਂ ਅਕਾਲੀਆਂ ਲੁੱਟ ਖਾਦੇ ਜਿਨ੍ਹਾਂ ਦੇ ਤੂੰ ਘਰ ਬਾਹਰ ਮੈਨੂੰ ਬਦਲਾ ਲੈ ਦੇ ਹਾਕਮਾਂ ਨੇ ਤਾਂ ਮਰੂੰਗੀ ਕਟਾਰੀ ਮਾਰ ਜਿਹਦੇ ਰਾਜ ਵਿੱਚ ਹੋਣ ਬਗਾਵਤਾਂ ਉਹ ਕਰਦੇ ਚੱਲੂ ਸਰਕਾਰ ਘਰੋਂ ਤਾਂ ਸਰਕਾਰ ਚੱਲ ਸਕਦੀ ਏ ਮਾਰਿਆ ਹਥੜਾ ਇਹਨੇ ਛਾਤੀ ਤੇ ਬਾਲ ਖਲਾਰ ਰਿਹਾ ਸਰੋਂ ਸਗਲਾਂ ਦਾ ਸਾਲੂ ਪਾੜ ਕੇ ਉਹਦੇ ਮੂਹਰੇ ਸੁੱਟ ਦਿੱਤਾ ਜ਼ਕਰੀਆ ਖਾਨ ਦੇ ਕਹਿੰਦੀ ਜਿਹਦੇ ਰਾਜ ਵਿੱਚ ਬਗਾਵਤਾਂ ਹੁੰਦੀਆਂ ਨੇ ਆ ਵੇਖ ਜੇ ਸੱਚ ਜਾਣਿਓ ਤੇ ਖਾਨ ਬਹਾਦਰ ਜ਼ਕਰੀਆ ਖਾਨ ਦੀ ਸਰਕਾਰ ਅੰਦਰੋਂ ਡਰ ਗਈ ਭਾਦਰੋਂ ਦੇ ਮਹੀਨੇ ਸਿਖਰ ਦੁਪਹਿਰੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਗਏ ਕਿੱਥੇ ਨੂੰ ਲਗਾਏ ਬੀਕਾਨੇਰ ਨੂੰ ਜਿਹਨੂੰ ਸਿਆਣੇ ਵਿਦਵਾਨ ਕਹਿੰਦੇ ਨੇ ਧਰਤੀ ਬੀਕਾਨੇਰ ਦੀ ਮੌਤ ਡੈਣ ਦੀ ਮਾਂ ਉੱਥੇ ਗਰਮੀ ਪੈਂਦੀ ਬੇਓੜ ਕੀ ਅੰਨਾ ਹੁੰਦਾ ਕਾਂ ਉੱਥੇ ਫਨੀਅਰ ਨਿੱਤ ਫੁੰਕਾਰ ਦੇ ਲੱਭੇ ਨਾ ਠੰਡੀ ਥਾਂ ਉਸੇ ਥਾਂ ਸੀ ਬੱਸਦੇ ਪੁੱਤ ਗੁਰ ਦਸ਼ਮੇਸ਼ ਦੇ ਰੱਖ ਗੁਰੂ ਤੇ ਲਾਂ ਮੱਸਾ ਰੰਗਣ ਹੋ ਗਿਆ ਜਾਂ ਫੌਜਾਂ ਦਾ ਵੀਰ ਉਹਨੇ ਕੈਲ ਬਖਾਵਣ ਵਾਸਤੇ ਚਾੜਿਆ ਕਿੱਲੇ ਤੀਰ ਉਹਨੇ ਹੱਦ ਮੁਕਾ ਕੇ ਜ਼ੁਲਮ ਦੀ ਉਹਨੇ ਦਿੱਤੇ ਝੰਬ ਸਰੀਰ ਉਹਨੇ ਜਿਹੜਾ ਆਕੀ ਵੇਖਿਆ ਤਿਸ ਨੂੰ ਪਾਏ ਜੰਜੀਰ ਉੱਥੇ ਹਰ ਕੋਈ ਹੁੱਕਾ ਪੀਂਦਾ ਤੇ ਖਾਂਸੀ ਦੀ ਤਸੀਰ ਉੱਥੇ ਸਾਹਮਣੇ ਖੜੇ ਦੋ ਵੇਖਦੇ ਸਿੱਖ ਗੁਰੂ ਦੇ ਵੀਰ ਜੇਕਰ ਸਿੰਘੋ ਸੂਰਿਓ ਅੱਜ ਨਾ ਚੁੱਕੀ ਸ਼ਮਸ਼ੀਰ ਤਾਂ ਡੁੱਬ ਜੋ ਬੇੜਾ ਧਰਮ ਦਾ ਤਾਂ ਟੁੱਟ ਜੋ ਪੰਥ ਸ਼ਤੀਰ ਉੱਠੋ ਭੇਜਣ ਵਾਲਾ ਕੌਣ ਸੀ ਸਰਦਾਰ ਸ਼ਾਮ ਸਿੰਘ ਨਾਰਲੀ ਤਰਨ ਤਾਰਨ ਵਿੱਚ ਪੈਂਦਾ ਨਾਰਲਾ ਪਿੰਡ ਹਰਿਮੰਦਰ ਸਾਹਿਬ ਕਦੇ ਜਾਓਗੇ ਨਾ ਕੜਾਹ ਪ੍ਰਸ਼ਾਦ ਦੀ ਦੇਗ ਰਾਤ ਨੂੰ ਡੇਢ ਵਜੇ ਅੱਜ ਵੀ ਰਾਤ ਨੂੰ ਡੇਢ ਵਜੇ ਉੱਥੇ ਦੇਗ ਬਣ ਕੇ ਆ ਜਾਂਦੀ ਹੈ ਇਸੇ ਪਰਿਵਾਰ ਵੱਲੋਂ ਸ਼ਾਮ ਸਿੰਘ ਨਾਰਲੀ ਦੇ ਪਰਿਵਾਰ ਵੱਲੋਂ ਅੱਜ ਤੱਕਰ ਵੀ ਕਿੰਨੇ ਸੌ ਸਾਲ ਹੋ ਗਏ ਇਹ ਦੇਗ ਅੰਦਰ ਬਹਿ ਕੇ ਛਕਣ ਨੂੰ ਦਿੰਦੇ ਆ ਅਰਦਾਸ ਤੋਂ ਮਗਰੋਂ ਜਿਹੜੀ ਆਸਾਂ ਦੀ ਵਾਰ ਤੋਂ ਬਾਅਦ ਅਰਦਾਸ ਹੁੰਦੀ ਆ ਉਸ ਅਰਦਾਸ ਵਿੱਚ ਪੰਜ ਵਾਰੀ ਅਰਦਾਸ ਰੋਜ਼ ਹੁੰਦੀ ਆ ਹਰਿਮੰਦਰ ਸਾਹਿਬ 'ਚ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕਰ ਪੰਜ ਵਾਰੀ ਇਹ ਸ਼ਾਮ ਸਿੰਘ ਨਾਰਲੀ ਦੀ ਜਿਹੜੀ ਧੀ ਆ ਨਾ ਬੀਬੀ ਬੇਅੰਤ ਕੌਰ ਇਹ ਸਰਦਾਰ ਭਾਗ ਸਿੰਘ ਨਾਲ ਵਿਆਹੀ ਹੋਈ ਆ ਮਾਤਾ ਭਾਗੋ ਦੇ ਭਰਾ ਦਾ ਨਾਂ ਆ ਸਰਦਾਰ ਭਾਗ ਸਿੰਘ ਇਸ ਬੀਬੀ ਬੇਅੰਤ ਕੌਰ ਨੇ ਸਰਦਾਰ ਭਾਗ ਸਿੰਘ ਦੇ ਘਰ ਇੱਕ ਪੁੱਤ ਨੂੰ ਜਨਮ ਦਿੱਤਾ ਉਹਦਾ ਨਾਂ ਰੱਖਿਆ ਸਰਦਾਰ ਬਘੇਲ ਸਿੰਘ ਜਿਹਨੇ ਦਿੱਲੀ ਫਤਿਹ ਕੀਤੀ ਹੈ ਦੇਖੋ ਕੁਰਬਾਨੀ ਵਾਲਾ ਪਰਿਵਾਰ ਵੇਖੋ ਕਿੱਡੀ ਕੁਰਬਾਨੀ ਹੈ ਕਹਿੰਦਾ ਬੇਅਦਬੀ ਕਰਦਾ ਸਿਰ ਲਾ ਕੇ ਲੈ ਕੇ ਆਵੋ ਲਾ ਕੇ ਲੈ ਗਏ ਹੁਣ ਮੱਸੇ ਦੀ ਨਾਰ ਪਿੱਟਦੀ ਸਰਕਾਰ ਡਰੀ ਹੋਈ ਕਿ ਦਿਨ ਦੀਵੇ ਸਿਖਰ ਦੁਪਹਿਰੇ ਚੌਧਰੀ ਦਾ ਸਿਰ ਵੱਢ ਕੇ ਲੈ ਗਏ ਸਰਕਾਰ ਦੇ ਅੱਖੀ ਘੱਟਾ ਪਾ ਕੇ ਚੌਗਿਰਦੇ ਫੌਜ ਨਾ ਡਰੇ ਨਾ ਆਕੇ ਨਾ ਘਬਰਾਏ ਕਿਸੇ ਦੀ ਪੇਸ਼ ਨਾ ਗਈ ਦੋ ਸਿੰਘ ਬਾਂਬ ਰੋਲੇ ਵਾਂਗ ਆਏ ਹਨੇਰੀ ਵਾਂਗ ਉੱਡ ਗਏ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਕਿੱਧਰੋਂ ਆਏ ਕੌਣ ਆ ਗਏ ਕੌਣ ਕਿੱਥੇ ਨੂੰ ਲੈ ਗਏ ਜਾ ਰੱਖਿਆ ਉੱਥੇ ਗੁਰਦੁਆਰਾ ਬਣਿਆ ਹੋਇਆ ਬੁੱਢੇ ਜੌੜ ਕਹਿੰਦੇ ਵੀ ਸਵੇਰ ਨੂੰ ਗੁਰਮਤਾ ਕਰਾਂਗੇ ਇੱਕ ਪਿੱਪਲ ਦੇ ਦਸਾਂਗੜ ਵਿੱਚ ਰੱਖ ਦਿੱਤਾ ਦਸਾਂਗੜ ਏਦਾਂ ਇੱਕ ਐਨੂੰ ਗੱਭੇ ਕਹਿੰਦੇ ਪਾਪੀ ਦਾ ਸਿਰ ਦਸਾਂਗੜ ਨੇ ਮੈਨੂੰ ਚੱਲਿਆ ਉਹ ਵੀ ਪਾਟ ਗਿਆ ਉੱਥੇ ਗੁਰਦੁਆਰਾ ਬਣਿਆ ਹੋਇਆ ਮੈਨੂੰ ਤਿੰਨ ਵਾਰ ਮੌਕਾ ਮਿਲਿਆ ਇਸ ਥਾਂ ਦੇ ਉੱਤੇ ਕੀਰਤਨ ਕਰਨ ਦਾ ਬਹੁਤ ਸੰਗਤਾਂ ਦਾ ਇਕੱਠ ਹੁੰਦਾ ਸਾਡੇ ਤਕਰੀਬਨ ਪੰਜਾਬੀ ਬਹੁਤ ਉਸ ਪਾਸੇ ਹੁਣ ਚਲੇ ਗਏ ਜ਼ਮੀਨਾਂ ਜਾਇਦਾਦਾਂ ਖਰੀਦ ਲਈਆਂ ਡਰੀ ਹੋਈ ਸਰਕਾਰ ਬਹੁਤ ਦਬ ਕੇ ਮਾਰਦੀ ਆ ਅੰਦਰ ਡਰ ਗਿਆ ਖਾਨ ਬਹਾਦਰ ਜ਼ਕਰੀਆ ਖਾਨ ਉਹ ਪੁੱਛਦਾ ਉਹਨੇ ਸੱਦਿਆ ਨੂਰਦੀਨ ਨੂੰ ਕਹਿੰਦਾ ਨੂਰਦੀਨ ਆ ਕੀ ਹੋਇਆ ਇਹ ਮੱਸੇ ਦੇ ਕਾਤਲ ਕਿੱਥੋਂ ਆਏ ਕਹਿੰਦਾ ਵੀ ਉੜਦੀ ਉੜਦੀ ਖਬਰ ਆਈ ਆ ਵੀ ਦੋ ਸਿੰਘ ਨੌ ਪਤਾ ਨਹੀਂ ਵੀ ਦੋ ਸਿੰਘ ਬੀਕਾਨੇਰ ਚੋਂ ਆਏ ਸੀ ਲੰਬੜਦਾਰਾਂ ਦਾ ਭੇਸ ਬਣਾ ਕੇ
ਇਹ ਸਰਕਾਰ ਦੇ ਅੱਖੀਂ ਘੱਟਾ ਪਾ ਕੇ ਤਾਂ ਮੱਸੇ ਦਾ ਸਿਰ ਵੱਢ ਕੇ ਲੈ ਗਏ ਤੇ ਨਾਲ ਉਹਨੇ ਇਹ ਵੀ ਗੱਲ ਕਹਿਤੀ ਵੀ ਅੱਜ ਮੱਸੇ ਰੰਗੜ ਦਾ ਨੰਬਰ ਲੱਗਾ ਤੇ ਕਿਸੇ ਟਾਈਮ ਤੇ ਤੁਹਾਡਾ ਵੀ ਲੱਗ ਸਕਦਾ। ਸਰਕਾਰ ਤਾਂ ਅੱਗੇ ਡਰੀ ਹੋਈ ਸੀ। ਉਹਨੇ ਨੂਰਦੀਨ ਨੂੰ ਕਿਹਾ ਬਈ ਆਹ ਜਿਹੜੇ ਮੇਰੇ ਚੌਧਰੀ ਦੇ ਇਲਾਕਿਆਂ ਦੇ ਨਾ ਅੰਮ੍ਰਿਤਸਰ ਦੇ ਇਲਾਕੇ ਦੇ ਚੌਧਰੀ ਸਾਰੇ ਬੰਨ ਕੇ ਲੈ ਕੇ ਆ, ਕਰਮਾ ਸ਼ੀਨਿਆਂ ਦਾ, ਰਾਮਾ ਰੰਧਾਵਿਆਂ ਦਾ, ਸਾਹਿਬ ਰਾਏ ਨਸ਼ਹਿਰੇ ਢਾਲੇ ਦਾ, ਇਹ ਸਾਰੇ ਚੌਧਰੀ ਅੱਠ ਦਸ ਬੰਨ ਕੇ ਲੈ ਆਉਂਦੇ। ਥੋੜੇ ਜਿਹੇ ਰਹਿ ਗਏ। ਹੁਣ ਦਬਕਿਆਂ ਨਾਲ ਪੁੱਛਦਾ, ਦਬਕੇ ਮਾਰ ਮਾਰ ਕੇ ਕਹਿੰਦਾ ਤੁਸੀਂ ਤਾਂ ਮੇਰੇ ਕੋਲੋਂ ਇਨਾਮ ਲੈ ਲੈ, ਵੈਸੇ ਮੱਝ ਚ ਸਿੱਖ ਛੱਡਿਆ ਹੀ ਕੋਈ ਨਹੀਂ, ਮੇਰਾ ਖਜ਼ਾਨਾ ਖਾਲੀ ਹੋ ਗਿਆ, ਸਿੱਖ ਬਚੇ ਨਹੀਂ, ਤੁਸੀਂ ਤਾਂ ਕਹਿਤਾ ਇਨਾਮ ਲੈ ਗਏ, ਆਹ ਕਿੱਥੋਂ ਆਏ? ਕਹਿੰਦਾ ਜੀ ਹਜੇ ਤਾਂ ਹੋਰ ਚੌਧਰੀ ਰਹਿੰਦੇ ਹੋ, ਸਾਨੂੰ ਇਕੱਲਿਆਂ ਦਾ ਸਾਡਾ ਨਾ ਕੀ ਕਸੂਰ। ਉਹਨੇ ਨੂਰਦੀਨ ਨੂੰ ਪਾ ਕੇ ਮੱਥੇ ਤੇ ਤਿਊੜੀਆਂ ਬੜੇ ਗੁੱਸੇ ਨਾਲ, ਜਿਹੜੇ ਬਾਕੀ ਦੇ ਚੌਧਰੀ ਆ ਨਾ ਉਹਨਾਂ ਨੂੰ ਵੀ ਬੰਨ ਕੇ ਲੈ ਕੇ ਆ। ਹੁਣ ਲੈ ਕੇ ਹੁਕਮ ਸਰਕਾਰ ਦਾ ਸ਼ਾਹੀ ਮੋਹਰ ਲੱਗੀ ਹੋਈ ਤੇ ਚੌਧਰੀਆਂ ਨੂੰ ਬੰਨ ਕੇ ਘੜੀਸ ਕੇ ਇੱਕ ਨੂਰਦੀਨ ਲਾਹੌਰ ਤੋਂ

0: ਇਤਿਹਾਸ ਦੇ ਵਰਕੇ ਤੁਸੀਂ ਬਹੁਤ ਵਾਰ ਢਾਡੀਆਂ ਕੋਲੋਂ ਸੁਣ ਚੁੱਕੇ ਹੋ। ਤੁਹਾਡੇ ਇੱਥੇ ਨੋਟ ਕਰਨ ਵਾਲੀਆਂ ਦੋ ਤਿੰਨ ਕੁ ਗੱਲਾਂ ਨੇ, ਤੁਸੀਂ ਕਿਤੇ ਗਾਹਾਂ ਵੀ ਗੱਲ ਕਰਨ ਵਾਲੇ ਬਣੋਗੇ। ਪਹਿਲੀ ਜਿਹੜੀ ਮੈਂ ਦੱਸ ਕੇ ਹਟਿਆ ਵੀ ਮੱਸਾ ਰੰਗੜ ਇੰਨਾ ਸਦਾਈ, ਇੰਨਾ ਮੈਂਟਲ, ਇੰਨਾ ਬੇਵਕੂਫ ਨਹੀਂ ਸੀ ਜਿਹੜਾ ਠੀਕਰੀਆਂ 'ਤੇ ਖੁਸ਼ ਹੋ ਗਿਆ। ਮੈਂ ਦੱਸਿਆ ਨਾ ਵੀ ਜਿਵੇਂ ਚੌਧਰੀਆਂ ਨੂੰ ਜੈਕਟਾਂ ਦਿੱਤੀਆਂ ਹੁੰਦੀਆਂ ਸੀ, ਜਿਵੇਂ ਡਾਕਖਾਨੇ ਦੀਆਂ ਬੋਰੀਆਂ ਗੋਲ ਹੁੰਦੀਆਂ ਸੀ, ਚੌਧਰੀਆਂ ਕੋਲ ਥੈਲੀਆਂ ਇੱਦਾਂ ਦੀਆਂ ਹੁੰਦੀਆਂ ਸੀ। ਇੱਕ ਤਾਂ ਇਹ ਪੁਆਇੰਟ ਨੋਟ ਕਰਨਾ, ਜਣਾ ਖਾਣਾ ਬੰਦਾ ਨਹੀਂ ਸੀ ਜਾ ਸਕਦਾ। ਜਿਹਨੂੰ ਸਰਕਾਰ ਨੇ ਝੱਗੀਆਂ ਜੈਕਟਾਂ ਤੇ ਬੋਰੀਆਂ ਦਿੱਤੀਆਂ ਹੁਣ ਉਹ ਜਾ ਸਕਦਾ। ਦੂਜਾ ਪੁਆਇੰਟ ਜਿਹੜਾ ਤੁਹਾਡੇ ਯਾਦ ਕਰਨ ਵਾਲਾ, ਖਾਸ ਕਰਕੇ ਮੇਰੀਆਂ ਮਾਤਾਵਾਂ, ਬੀਬੀਆਂ, ਆ ਨੌਜਵਾਨ ਵਜ਼ੀਰਾਂ, ਬਜ਼ੁਰਗਾਂ ਦੇ, ਬੀਕਾਨੇਰ ਦੀ ਧਰਤੀ ਤੇ ਦੋ ਜਥੇ ਬੈਠੇ ਨੇ, ਇੱਕ ਬੁੱਢਾ ਸਿੰਘ ਦਾ, ਇਹ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦੇ ਦਾ ਗਾਹਾਂ ਦਾਦਾ ਲੱਗਦਾ, ਬੁੱਢਾ ਸਿੰਘ ਸ਼ੁਕਰ ਚੱਕ ਦਾ, ਤੇ ਦੂਜਾ ਸ਼ਾਮ ਸਿੰਘ ਨਾਰਲੀ। ਇਹ ਮੈਂ ਦੱਸ ਚੁੱਕਾ ਵੀ ਕੜਾਹ ਪ੍ਰਸ਼ਾਦੀ ਦੇਗ ਹਰਿਮੰਦਰ ਸਾਹਿਬ ਜਿਹੜੀ ਛਕਣ ਵਾਸਤੇ ਅੰਦਰ ਦਿੰਦੇ ਨੇ, ਇਹਦੇ ਪਰਿਵਾਰ ਵੱਲੋਂ ਅੱਜ ਵੀ ਜਾਂਦੀ ਹੈ। ਇਹ ਨਾਰਲਾ ਪਿੰਡ ਤਰਨ ਤਾਰਨ ਦੇ ਲਾਗੇ ਪੈਂਦਾ। ਇਹ ਕੀਰਤਨ ਬਹੁਤ ਆਲਾ ਕਰਦਾ ਰਿਹਾ ਲੰਮਾ ਸਮਾਂ ਦਰਬਾਰ ਸਾਹਿਬ ਚ। ਇਹ ਬੇਅਦਬੀ ਨਹੀਂ ਸਹਾਰ ਸਕਿਆ ਵੀ ਮੱਸਾ ਰੰਗੜ ਬੇਅਦਬੀ ਕਰਦਾ। ਇਸੇ ਸ਼ਾਮ ਸਿੰਘ ਨਾਰਲੀ ਵਾਲੇ ਦੇ ਜਿਹੜੀ ਧੀ ਬੀਬੀ ਬੇਅੰਤ ਕੌਰ, ਆ ਭਾਗ ਸਿੰਘ ਜਿਹਨੂੰ ਆਪਾਂ ਬੀਬੀ ਭਾਗੋ ਕਹਿੰਦੇ ਹਾਂ, ਭਾਗ ਕੌਰ ਦੇ ਭਰਾ ਭਾਗ ਸਿੰਘ ਨਾਲ ਵਿਆਹੀ ਹੋਈ ਆ ਬੀਬੀ ਬੇਅੰਤ ਕੌਰ ਸ਼ਾਮ ਸਿੰਘ ਨਾਰਲੀ ਵਾਲੇ ਦੀ, ਜਿਹਨੇ ਸਰਦਾਰ ਬਘੇਲ ਸਿੰਘ ਨੂੰ ਜਨਮ ਦਿੱਤਾ, ਜਿਹਨੇ ਦਿੱਲੀ ਫਤਿਹ ਕੀਤੀ, 4 ਸਾਲ ਦਿੱਲੀ ਦੀ ਚੁੰਗੀ ਅਗਰਾ ਕੇ ਆ ਗੁਰਦੁਆਰੇ ਬਣਾਏ। ਨਾਨਕ ਪਿਆਓ ਜਿੱਥੇ ਗੁਰੂ ਨਾਨਕ ਮਰਨ ਖੂਹ ਵਿੱਚੋਂ ਪਾਣੀ ਕੱਢ ਕੱਢ ਕੇ ਰਾਹੀਆਂ ਨੂੰ ਸੰਗਤਾਂ ਨੂੰ ਪਿਲਾਇਆ, ਉਸ ਗੁਰਦੁਆਰੇ ਦਾ ਨਾਂ ਹੀ ਆ ਨਾਨਕ ਪਿਆਓ। 32 ਬੋਰੀਆਂ ਚੌਲਾਂ ਦੀਆਂ ਲੱਗਦੀਆਂ ਰੋਜ਼ ਉਸ ਗੁਰਦੁਆਰੇ, ਕਿਉਂਕਿ ਦਿੱਲੀ ਵਾਲੇ ਲੋਕ ਰੋਟੀਆਂ ਘੱਟ ਖਾਂਦੇ, ਚੌਲ ਜ਼ਿਆਦਾ ਖਾ ਕੇ ਖੁਸ਼ ਵਾ। ਨਾਨਕ ਪਿਆਓ, ਮਜਨੂ ਕਾ ਟਿੱਲਾ, ਸੀਸ ਗੰਜ, ਰਕਾਬ ਗੰਜ, ਬੰਗਲਾ ਸਾਹਿਬ, ਇੱਕ ਗੁਰਦੁਆਰਾ ਜਿਹੜਾ ਆਪਾਂ ਨੂੰ ਯਾਦ ਨਹੀਂ ਭੁੱਲ ਗਏ ਆਪਾਂ, ਉਹ ਆ ਦਮਦਮਾ ਸਾਹਿਬ ਦਿੱਲੀ ਚ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਬਣਨ ਤੋਂ ਪਹਿਲਾਂ ਉਹਦੇ ਨਾਲ ਕੁਝ ਐਦਨਾਮੇ, ਕੁਝ ਪ੍ਰਨੋਟ ਲਿਖਿਆ, ਗੱਲਾਂ ਲਿਖੀਆਂ ਵੀ ਆਹ ਸਾਡੀਆਂ 17 ਸ਼ਰਤਾਂ ਆ, ਜੇ ਤੈਨੂੰ ਮਨਜ਼ੂਰ ਹੈ ਤਾਂ ਤੈਨੂੰ ਰਾਜ ਤਖ਼ਤ ਦਵਾ ਦਿੰਦੇ। ਉਸ ਗੁਰਦੁਆਰਾ ਨਾਂ ਦਮਦਮਾ ਸਾਹਿਬ, ਨਿਜ਼ਾਮੂਦੀਨ ਦਿੱਲੀ ਦੇ ਲਾਲ ਕਿਲ੍ਹੇ ਤੋਂ ਤੇ ਸਟੇਸ਼ਨ ਤੋਂ 3 ਕੁ ਮੀਲ ਦਾ ਫਾਸਲਾ ਇਸ ਗੁਰਦੁਆਰੇ ਦਾ, ਦਮਦਮਾ ਸਾਹਿਬ। ਕਦੇ ਤੁਸੀਂ ਜ਼ਿਕਰ ਕਰਿਓ, ਤੁਸੀਂ ਨੋਟ ਕਰਦੇ ਰਹੋ, ਜਿੰਨੇ ਵੀ ਬੁਲਾਰੇ ਆਉਣਗੇ ਸਾਰੇ ਗੁਰਦੁਆਰੇ ਦੇ ਨਾਂ ਲੈਣਗੇ, ਦਮਦਮਾ ਸਾਹਿਬ ਦਾ ਭੁੱਲ ਜਾਣਗੇ, ਬਹੁਤ ਘੱਟ ਲੈਣਗੇ। ਇਹ ਬੇਅੰਤ ਕੌਰ ਨੇ ਜਨਮ ਦਿੱਤਾ। ਹੋਰ ਨੋਟ ਕਰਨ ਵਾਲੀ ਤੁਹਾਡੇ ਗੱਲ ਮੈਂ ਸਮਾਪਤੀ ਕਰਨ ਲੱਗਾ। ਇਹ ਬੀਬੀ ਬੇਅੰਤ ਕੌਰ ਦੇ ਜਿਹੜਾ ਬਘੇਲ ਸਿੰਘ ਦਾ ਜਨਮ ਹੋਇਆ, ਇਹਦਾ ਪਾਲਣ ਪੋਸ਼ਣ ਕਰਨ ਵਾਲਾ ਕੌਣ ਵਾ? ਬਾਬਾ ਬੁੱਢਾ ਜੀ ਦਾ ਪੋਤਰਾ ਭਾਈ ਸਰਬਣ, ਭਾਈ ਝੰਡਾ, ਇਹ ਦੋ ਪੋਤਰੇ ਆ ਬਾਬਾ ਬੁੱਢਾ ਜੀ ਦੇ, ਭਾਈ ਭਾਨੇ ਦੇ ਪੁੱਤ, ਤੇ ਝੰਡੇ ਦੇ ਗਾਹਾਂ ਘਰ ਪੁੱਤ ਹੋਇਆ ਭਾਈ ਗੁਰਦਿੱਤਾ, ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਦਿੱਲੀ ਸੀਸ ਮਾਰਨ ਵਾਸਤੇ ਨਾਲ ਗਿਆ ਸੀ ਪੰਜਾਂ ਪਿਆਰਿਆਂ ਚ, ਪੰਜਾਂ ਸਿੱਖਾਂ ਚ, ਬਾਬਾ ਭਾਈ ਗੁਰਦਿੱਤਾ। ਇਹ ਫਿਰ ਮੁੜ ਕੇ ਸੀਸ ਜਦੋਂ ਬਲਿਦਾਨ ਦੇ ਤਾ, ਇਹ ਮੁੜ ਕੇ ਪੰਜਾਬ ਨਹੀਂ ਆਏ, ਉੱਥੇ ਸਰੀਰ ਤਿਆਗ ਦਿੱਤਾ ਇਹਨਾਂ ਨੇ, ਭਾਈ ਗੁਰਦਿੱਤਾ ਜੀ ਨੇ। ਇਹਨਾਂ ਦੇ ਘਰ ਗਾਹਾਂ ਪੁੱਤ ਵਾ ਭਾਈ ਰਾਮ ਕੌਰ, ਜਿਹੜਾ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣਿਆ। ਇਹਦੇ ਘਰ 3 ਪੁੱਤ ਤੇ 2 ਧੀਆਂ ਆ, ਸਰਦਾਰ ਕ੍ਰਿਸ਼ਨ ਸਿੰਘ, ਸਰੂਪ ਸਿੰਘ ਤੇ ਗੋਪਾਲ ਸਿੰਘ। ਤੇ ਜਿਹੜੀਆਂ 2 ਧੀਆਂ ਆ, ਇੱਕ ਦਾ ਨਵਾਂ ਬੀਬੀ ਸੁੱਖਾਂ ਤੇ ਦੂਜੀ ਦਾ ਨਵਾਂ ਬੀਬੀ ਧਰਮੀ, ਇਹਨਾਂ ਦੋਨਾਂ ਨੇ ਪਾਲਣ ਪੋਸ਼ਣ ਕੀਤਾ। ਇਹ ਜਿਹੜੀ ਬੀਬੀ ਸੁੱਖਾਂ ਆ, ਵਿਆਹੀ ਕਿਹਨੂੰ ਆ? ਆ ਜਿਹੜੇ ਹੁਣ ਚੌਧਰੀ ਮੰਗਾ ਲਿਆ ਖਾਨ ਬਹਾਦਰ ਜ਼ਕਰੀਆ ਖਾਨ ਨੇ, ਰਾਮਾ ਰੰਧਾਵਾ ਕਰਮਾ ਛੀਨਿਆਂ ਦਾ, ਇਹਨਾਂ ਦੇ ਵਿੱਚ ਇੱਕ ਚੌਧਰੀ ਆ ਸਾਹਿਬ ਰਾਏ ਪੰਨੂ ਉਹਦੀ ਗੋਤਵਾ, ਸਾਹਿਬ ਰਾਏ ਨਸ਼ਹਿਰੇ ਢਾਲੇ ਦਾ ਰਹਿਣ ਵਾਲਾ ਇੱਕ ਚੌਧਰੀ ਬੈਠਾ 62 ਪਿੰਡਾਂ ਦਾ, ਜਿਹਨੂੰ ਜ਼ਕਰੀਆ ਖਾਨ ਧਮਕਾ ਰਿਹਾ ਵੀ ਦੱਸੋ ਮੱਸੇ ਰੰਗੜ ਦਾ ਸਿਰ ਵੱਢ ਕੇ ਸਿੱਖ ਲੈ ਗਏ ਤੁਸੀਂ ਕੀ ਕਰਦੇ ਰਹੇ। ਇਹ ਜਿਹੜਾ ਸਾਹਿਬ ਰਾਏ ਆ ਇਹ ਚੌਧਰੀ ਸਿੱਖਾਂ ਦਾ ਦੁਸ਼ਮਣ, ਇਹਦਾ ਇੱਕ ਭਰਾ ਆ ਉਹ ਅੰਮ੍ਰਿਤਧਾਰੀ ਆ ਗੁਰੂ ਗੋਬਿੰਦ ਸਿੰਘ ਦਾ ਸਿੰਘ, ਉਹਦਾ ਨਾਂ ਆ ਮਹਿਤਾਬ ਰਾਏ, ਉਹ ਅੰਮ੍ਰਿਤ ਛਕ ਕੇ ਮਹਿਤਾਬ ਸਿੰਘ ਬਣਿਆ। ਉਹਦੇ ਘਰ ਇੱਕ ਪੁੱਤ ਪੈਦਾ ਹੋਇਆ ਸਰਦਾਰ ਜਮੀਅਤ ਸਿੰਘ, ਜਿਹਦੇ ਨਾਲ ਬਾਬਾ ਬੁੱਢਾ ਜਿਹਦੇ ਪੋਤਰੇ ਦੀ ਗਾਂ ਪੋਤਰੀ ਵਿਆਹੀ ਆ ਬੀਬੀ ਸੁੱਖਾ, ਉਹ ਵੀ ਨਸ਼ਹਿਰੇ ਢਾਲੇ ਵਿਆਹੀ, ਉਹਦੇ ਨਾਲ ਜਮੀਅਤ ਸਿੰਘ ਦੇ ਨਾਲ ਖਾਨਦਾਨ ਇੱਕੋ ਹੀ ਆ, ਇੱਕੋ ਹੀ ਪਰਿਵਾਰ ਵਾ, ਇੱਕੋ ਹੀ ਪੜਾ ਆ, ਇੱਕੋ ਹੀ ਘਰ ਵਾ, ਇਹਨੇ ਪਾਲਣ ਪੋਸ਼ਣ ਕੀਤਾ। ਇੱਥੇ ਮੈਂ ਇਤਿਹਾਸ ਨੂੰ ਰੋਕਦਾ ਅਤੇ ਤਕਰੀਬਨ 3 ਵਜੇ ਮੁੜ ਕੇ ਸਾਡਾ ਫਿਰ ਟਾਈਮ ਹੈ, ਨਾਲੇ ਪ੍ਰਸੰਗ ਦਾ ਰਿਜ਼ਲਟ ਕੱਢਾਂਗੇ, ਨਾਲੇ ਤੁਹਾਨੂੰ ਫਿਰ ਇਤਿਹਾਸ ਨੂੰ ਸੁਣਾਵਾਂਗੇ। ਸਾਰੀ ਸੰਗਤ ਦਾ ਧੰਨਵਾਦ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣਾ ਦਰ ਘਰ ਪ੍ਰਵਾਨ ਕਰਨ, ਤੁਸੀਂ ਕਿਰਤ ਕਮਾਈ ਵਿੱਚੋਂ ਗੁਰੂ ਦੀ ਗੋਲਕ 'ਚ ਪਾਇਆ ਤਿਲ ਫੁੱਲ, ਇਹ ਲੰਗਰਾਂ 'ਚ ਵਰਤ ਹੋਣਾ ਸਤਿਗੁਰੂ ਕਿਰਪਾ ਕਰੇ। ਤੁਹਾਨੂੰ ਸਾਰੀ ਸੰਗਤ ਨੂੰ ਅੰਮ੍ਰਿਤ ਵੇਲੇ ਦੇ ਉੱਦਮ, ਇਸ਼ਨਾਨ, ਬਾਣੀ ਪੜ੍ਹਨੇ ਦੀ, ਬਾਣੀ ਵਿਚਾਰਨੇ ਦੀ ਸੋਝੀ ਮਤ ਬਖਸ਼ਿਸ਼ ਕਰੇ। ਝੁਕਾਓ ਸੀਸ, ਢਿੱਲੀ ਫਤਿਹ ਨਹੀਂ, ਬੁਲੰਦ ਆਵਾਜ਼ ਅੰਦਰ, ਭਾਵਾਂ ਫਤਿਹ ਜ਼ਰੂਰ ਉੱਚੀ ਬੁਲਾਇਆ ਕਰੋ। ਭੂਆ ਦੇ 3 ਪੁੱਤ ਸ਼ਹੀਦ ਕਰਵਾ ਕੇ, ਅਨੇਕਾਂ ਸਿੱਖ ਸ਼ਹੀਦ ਕਰਵਾ ਕੇ ਆਹ ਫਤਿਹ ਝੋਲੀ 'ਚ ਪਾਈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਪਹਿਲਾਂ ਕਦੀ ਵੀ ਨਹੀਂ ਕਿਸੇ ਨੇ ਆਹ ਗੱਲ ਕਹੀ ਸੀ। ਭੰਗਾਣੀ ਦਾ ਜੰਗ ਫਤਿਹ ਕਰਕੇ ਗੁਰੂ ਗੋਬਿੰਦ ਸਿੰਘ ਨੇ 18-19 ਸਾਲ ਦੀ ਉਮਰ 'ਚ ਆਹ ਗੱਲ ਕਹੀ। ਹੁਣ ਤੁਸੀਂ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਸਤਿਕਾਰਯੋਗ ਵੀਰ ਭਾਈ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਢਾਡੀ ਜਥਾ। ਆਪ ਜਿਸ ਟਕਾ ਦੇ ਨਾਲ ਬੈਠ ਕੇ ਸੁਣ ਰਹੇ ਸੀ, ਔਰ ਆਪ ਜੀ ਨੇ ਮਹਿਸੂਸ ਵੀ ਕੀਤਾ ਹੈ ਕਿ ਇਹ ਇਤਿਹਾਸਕ ਜਾਣਕਾਰੀ, ਪਤਾ ਨਹੀਂ ਕੰਪਿਊਟਰ ਦੀ ਚਿੱਪ ਕਿੱਦਾਂ ਦੀ ਹੈ ਜਸਵੰਤ ਸਿੰਘ ਜੋਸ਼ ਹੋਣਾ ਦੀ, ਇੰਨੀ ਮੈਮਰੀ ਇਹ ਗ੍ਰੰਥ ਪੜ੍ਹਦੇ ਰਹਿੰਦੇ ਆ ਔਰ ਉਹਦੇ ਵਿੱਚੋਂ ਇਹ ਨੌਲੇਜ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆ। ਆਮ ਢਾਡੀ ਜਥੇ ਕੁਛ ਗਿਣੀਆਂ ਮਿੱਥੀਆਂ ਕਵਿਤਾਵਾਂ ਸੁਣਾ ਕੇ ਟਾਈਮ ਲਗਾ ਜਾਂਦੇ ਆ, ਪਰ ਵਿਚਾਰ ਜਿਹੜੀ ਖੋਜ ਕਰਕੇ ਕੋਈ ਗੱਲ ਕੌਮ ਦੇ ਹਿੱਸੇ ਪਾਉਣੀ, ਕੌਮ ਨਾਲ ਸਾਂਝੀ ਕਰਨੀ, ਉਹ ਕਿਸੇ ਕਿਸੇ ਦੇ ਹਿੱਸੇ ਆਉਂਦਾ, ਜਿਨ੍ਹਾਂ ਦੇ ਵਿੱਚੋਂ ਭਾਈ ਜਸਵੰਤ ਸਿੰਘ ਜੀ ਜੋਸ਼ ਜੀ ਦਾ ਢਾਡੀ ਜਥਾ ਹੈ। ਔਰ ਇੱਕ ਹਫ਼ਤਾ ਹੋਰ ਸਾਡੇ ਪਾਸ ਹਨ, ਅਗਲੇ ਐਤਵਾਰ ਦਾ ਇਹਨਾਂ ਦਾ ਆਖਰੀ ਦੀਵਾਨ ਹੈ ਇਸ ਫੇਰੀ ਦਾ, ਔਰ ਇਹਨਾਂ ਦੀ ਵਿਦਾਇਗੀ ਹੋਣੀ ਹੈ 9 ਜੂਨ ਵਾਲੇ ਦਿਨ, ਇਹਨਾਂ ਨੇ ਵਾਪਸ ਇੰਡੀਆ ਪਰਤ ਜਾਣਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਫਿਰ ਸੰਯੋਗ ਬਣਿਆ, ਸਮਾਂ ਬਣਿਆ, ਫਿਰ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਜ਼ਰੂਰ ਪਹੁੰਚਣਗੇ। ਸੋ ਅੱਜ ਦਾ ਜੋ ਸਮਾਗਮ ਹੈ ਨਗਰ ਫੋਲੜੀਵਾਲ ਦੀਆਂ ਸੰਗਤਾਂ, ਜਿਨ੍ਹਾਂ ਦੇ ਨਾਲ WSO ਅਤੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਸਹਿਯੋਗ ਦੇ ਨਾਲ 6 ਜੂਨ ਜੋ 1984 ਦਾ ਸਾਕਾ ਵਾਪਰਿਆ ਸੀ, ਉਹ ਇਸ ਵੀਕਐਂਡ 'ਤੇ ਹਰ ਸਾਲ ਇਹਨਾਂ ਸੰਸਥਾਵਾਂ ਵੱਲੋਂ, ਇਹਨਾਂ ਨਗਰਾਂ ਵੱਲੋਂ ਯਾਦ ਕੀਤਾ ਜਾਂਦਾ ਹੈ, ਉਸ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਅਤੇ ਇਸੇ ਤਰ੍ਹਾਂ ਹੀ ਬੀਬੀ ਰਾਜਵਿੰਦਰ ਕੌਰ ਚੁੱਟੀ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਭਾਈ ਗੁਰਮਿੰਦਰ ਸਿੰਘ ਸੰਘਾ, ਭਾਈ ਅਮਰਜੀਤ ਸਿੰਘ ਢਡਵਾਲ, ਗੁਰਪ੍ਰੀਤ ਸਿੰਘ ਹੁੰਡਲ ਅਤੇ ਇੰਦਰਜੀਤ ਸਿੰਘ ਗਿੱਲ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ। ਆਪ ਜੀ ਨੇ ਸਮਾਪਤੀ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚੋਂ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਅੱਖਾਂ ਦਾ ਕੈਂਪ ਲੱਗ ਰਿਹਾ ਹੈ 14 ਜੂਨ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਅੱਖਾਂ ਦਾ ਕੈਂਪ ਲੱਗਣਾ ਹੈ, ਜਿਹੜਾ ਕਿ ਭਾਈ ਅਨੂਪ ਸਿੰਘ ਜੀ ਜੱਬਲ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਇਹ ਕੈਂਪ ਲਾਉਂਦੇ ਰਹੇ ਹਨ ਔਰ ਉਹ ਆਪ ਤਾਂ ਚੜ੍ਹਾਈ ਕਰ ਚੁੱਕੇ ਹਨ, ਉਹਨਾਂ ਦੇ ਨਾਲ ਵਿਚਰਨ ਵਾਲੇ ਵੀਰ ਜੋ ਸੇਵਾ ਕਰਦੇ ਹਨ ਉਹਨਾਂ ਵੱਲੋਂ ਇਹ ਕੈਂਪ ਔਰਗੇਨਾਈਜ਼ ਕੀਤਾ ਗਿਆ ਹੈ 14 ਜੂਨ ਨੂੰ 12 ਵਜੇ ਤੋਂ 4 ਵਜੇ ਤੱਕ। ਇਸ ਕੈਂਪ ਦੇ ਵਿੱਚ ਆਪ ਆਪਣੀਆਂ ਅੱਖਾਂ, ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੇ ਅਗਰ ਕੋਈ ਅੱਖਾਂ ਦੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਫ੍ਰੀ ਚੈੱਕਅਪ ਕਰਵਾ ਸਕਦੇ ਹੋ, ਡਾਕਟਰ ਅੱਖਾਂ ਚੈੱਕ ਕਰਨ ਵਾਸਤੇ ਆਉਣਗੇ। ਔਰ ਜਿਸ ਤਰ੍ਹਾਂ ਆਪ ਜੀ ਦੇ ਨਾਲ ਪਹਿਲਾਂ ਵੀ ਮੈਂ ਸਾਂਝੀ ਕੀਤੀ ਸੀ ਗੱਲ ਕਿ ਹਰ ਬੁੱਧਵਾਰ ਨੂੰ ਸ਼ਾਮ ਨੂੰ 6 ਤੋਂ 7 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕੀਰਤਨ ਦੀ ਕਲਾਸ, ਕੀਰਤਨ ਸਿੱਖਣ ਵਾਲੀ ਬੱਚਿਆਂ ਦੀ ਕਲਾਸ ਲੱਗਦੀ ਹੈ। ਉਸ ਦੇ ਵਿੱਚ ਬੱਚੇ ਕੀਰਤਨ ਸਿੱਖ ਸਕਦੇ ਹਨ ਅਤੇ ਐਤਵਾਰ ਵੀ 11 ਤੋਂ 1 ਬੱਚਿਆਂ ਦੀ ਕੀਰਤਨ ਦੀ ਕਲਾਸ ਲੱਗਦੀ ਹੈ, ਜਿਸ ਦੇ ਵਿੱਚ ਇਹ ਜੋ ਬੱਚੇ ਜਪਲੀਨ ਕੌਰ, ਰਾਬੀਆ ਕੌਰ, ਹਰਕੀਰਤ ਸਿੰਘ, ਕਰਤਾਰ ਸਿੰਘ ਜੋ ਕੀਰਤਨ ਕਰਨ ਜਾ ਰਹੇ ਹਨ, ਇਹ ਬੱਚੇ ਉਹਨਾਂ ਬੱਚਿਆਂ ਨੂੰ ਨਾਲ ਕੀਰਤਨ ਸਿਖਾਉਂਦੇ ਹਨ। ਉਹਦੇ ਵਿੱਚ ਵੀ ਤੁਸੀਂ ਆਪਣੇ ਬੱਚਿਆਂ ਨੂੰ ਲਿਆ ਸਕਦੇ ਹੋ। ਸ਼ੁੱਕਰਵਾਰ ਵਾਲੇ ਦਿਨ ਸ਼ਾਮ ਨੂੰ 6 ਵਜੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਦਸਤਾਰ ਬੰਨਣੀ ਸਿਖਾਉਣੀ, ਦੁਮਾਲਾ ਬੰਨਣਾ ਜਾਂ ਦਸਤਾਰ ਬੰਨਣੀ, ਹਰ ਤਰ੍ਹਾਂ ਦੀ ਦਸਤਾਰ ਸਜਾਉਣ ਵਾਸਤੇ ਉਹ ਵੀਰ ਸੇਵਾ ਕਰਨ ਵਾਸਤੇ ਆਉਂਦੇ ਹਨ। ਤੁਸੀਂ ਆਪਣੇ ਬੱਚਿਆਂ ਨੂੰ ਜੇ ਆਪ ਵੀ ਕੋਈ ਦਸਤਾਰ ਚੰਗੀ ਬੰਨਣੀ ਸਿੱਖਣੀ ਚਾਹੁੰਦਾ ਹੈ ਤਾਂ ਤੁਸੀਂ ਹਰ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਗੁਰਦੁਆਰਾ ਸਾਹਿਬ ਵਿਖੇ ਆਣ ਕੇ ਇਸ ਸੇਵਾ ਦਾ ਲਾਹਾ ਲੈ ਸਕਦੇ ਹੋ। ਔਰ ਹਰ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਫ੍ਰੀ ਇਨਕਮ ਟੈਕਸ ਦੇ ਪੇਪਰ ਭਰਨੇ, ਬੱਸ ਪਾਸ ਬਣਵਾਉਣਾ ਜਾਂ ਪੈਨਸ਼ਨ ਦੇ ਪੇਪਰ ਭਰਨੇ ਹਨ, ਕਿਸੇ ਤਰ੍ਹਾਂ ਦੀ ਵੀ ਸੇਵਾ ਲੈਣੀ ਹੈ, ਕੋਈ ਫਾਰਮ ਭਰਨ ਦੀ, ਤਾਂ ਉਹ ਭਾਈ ਚਰਨਜੀਤ ਸਿੰਘ ਜੀ ਸੇਵਾ ਕਰਦੇ ਹਨ, ਆਪ ਉਹਨਾਂ ਪਾਸੋਂ ਇਹ ਲਾਹ ਲੈ ਸਕਦੇ ਹੋ। ਸੋ ਇਹ ਸਨ ਕੁਛ ਸੂਚਨਾਵਾਂ। ਹੁਣ ਆਪ ਜੀ ਦੇ ਨਾਲ ਬੱਚੇ ਜਿਹੜੇ ਕਿ ਹਰ ਐਤਵਾਰ ਗੁਰਬਾਣੀ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਵਾਉਂਦੇ ਹਨ, ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਪਿਆਰ ਸਤਿਕਾਰ ਦੇ ਨਾਲ ਜੁੜ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਹ ਲੜਾ ਚੁੱਕਾ ਨਿਖਮਾ। ਸੋ ਸੰਗ ਜੀ ਸਮਾਂ ਹੋ ਚੁੱਕਾ ਹੈ ਢਾਡੀ ਵਾਰਾਂ ਦਾ। ਪੰਥਾ ਮਹਾਨ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਜੋਸ਼ ਆਓ, ਉਹਨਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਰਮ ਸਤਿਕਾਰ ਜੋ ਗੁਰੂ ਪਿਆਰੇ ਸਾਧ ਸੰਗਤ ਜੀ, ਆਓ ਚੁਕਾਓ ਸੀਸ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕਿਰਪਾ ਕਰੀ ਤੁਹਾਡੀ ਸਾਰਿਆਂ ਦੀ ਹਾਜ਼ਰੀ, ਗੁਰੂ ਮਹਾਰਾਜ ਦੇ ਚਰਨਾਂ 'ਚ ਕੀਤੀ ਹੋਈ ਅਰਦਾਸ, ਸਤਿਗੁਰੂ ਆਪਣੇ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਗੁਰੂ ਖਾਲਸਾ ਜੀ, ਲਾਹੌਰ ਦੀ ਧਰਤੀ ਹੈ, ਜਿਸ ਲਾਹੌਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਲਾਹੌਰ ਸ਼ਹਿਰ, ਜ਼ਹਿਰ ਕਹਿਰ ਸਵਾ ਪਹਿਰ, ਅੰਮ੍ਰਿਤਸਰ ਸਿਵਤੀ ਦਾ ਘਰ, ਜਿੱਥੇ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸ਼ਾਮਾਂ ਤਿਕਰ ਉਸ ਪਰਮੇਸ਼ਰ ਦੀ ਸਿਫਤ ਸਲਾਹ ਹੁੰਦੀ ਹੈ। ਜੇ ਬਹੁਤ ਡੰਘਾਈ ਨਾਲ ਵੇਖੀਏ ਤੇ ਇੱਕ ਮਿੰਟ ਇੱਕ ਸਕਿੰਟ ਵੀ ਬੰਦ ਨਹੀਂ ਹੁੰਦੀ। ਜਦੋਂ ਸ਼ਾਮਾਂ ਨੂੰ ਸੁਖਾਸਨ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਦੋਂ ਖੜੇ ਕਰਦੇ ਉਹਨਾਂ ਨੂੰ, ਜਦੋਂ ਸੁਖਾਸਨ ਹੋ ਜਾਂਦਾ ਫਿਰ ਦਰਕਵਾਰ ਬੰਦ ਹੋ ਜਾਂਦੇ ਦਰਬਾਰ ਸਾਹਿਬ ਦੇ, ਫਿਰ ਚੰਦੋਆ ਉਤਾਰਿਆ ਜਾਂਦਾ, ਸਾਰਾ ਸਾਜੋ ਸਮਾਨ ਚੁੱਕਿਆ ਜਾਂਦਾ, 16 ਕਿਲੋ ਦੁੱਧ ਨਾ ਹਰਿਮੰਦਰ ਸਾਹਿਬ ਧੋਤਾ ਜਾਂਦਾ, ਫਿਰ ਨਾਲ ਨਾਲ ਢੋਲਕੀ ਛਾਣਿਆਂ ਦੇ ਨਾਲ ਸ਼ਬਦ ਪੜ੍ਹੇ ਜਾਂਦੇ ਗੁਰਬਾਣੀ ਦੇ, ਨਾਲ ਸਫਾਈ ਨਾਲ ਸ਼ਬਦ ਕੀਰਤਨ। ਇੱਕ ਵੀ ਦੁਨਿਆਵੀ ਬਾਹਰੋਂ ਗੱਲ ਨਹੀਂ ਹੋਈ ਹੁੰਦੀ, ਪਾਸ ਬਣੇ ਹੋਏ ਨੇ ਜਿਹੜੇ ਅੰਦਰ ਜਾਣਾ ਹਰਿਮੰਦਰ ਸਾਹਿਬ ਦੇ, ਕਦੀ ਕੋਈ ਇਲਾਕੇ ਦੀ ਸੰਗਤ, ਕਦੀ ਕੋਈ ਇਲਾਕੇ ਦੀ ਸੰਗਤ। ਜਿਸ ਦਿਨ ਸੰਗਰਾਂਦ ਹੁੰਦੀ ਉਸ ਦਿਨ ਮੇਰੇ ਆਪਣੇ ਇਲਾਕੇ 'ਚੋਂ ਸੰਗਤਾਂ ਜਾਂਦੀਆਂ, ਉਹ ਸੰਗਰਾਂਦ ਵਾਲੇ ਦਿਨ ਰਾਤ ਦੀ ਸੇਵਾ ਉਹਨਾਂ ਦੀ ਹੁੰਦੀ, ਕੋਈ ਬਟਾਲੇ ਆਉਂਦਾ, ਕੋਈ ਅੰਮ੍ਰਿਤਸਰ ਆਉਂਦਾ, ਕੋਈ ਹੁਸ਼ਿਆਰਪੁਰ ਆਉਂਦਾ। ਇਵੇਂ ਪਾਸ ਬਣੇ ਹੋਏ ਨੇ ਅੰਦਰ ਸਫਾਈ, ਔਰ ਤਕਰੀਬਨ ਫਿਰ ਜਦੋਂ ਚੰਦੋਆ ਤਾਣ ਦੇ ਫਿਰ ਸ਼ਬਦ ਪੜ੍ਹ ਹੁੰਦੇ, ਫਿਰ ਵਿਛਾਈ ਹੁੰਦੀ, ਫਿਰ ਪੀੜਾ ਸਾਹਿਬ ਰੱਖਦੇ, ਫਿਰ 3 ਕੁ ਵਜੇ ਆਸਾਂ ਦੀ ਵਾਰ ਆਰੰਭ ਹੋ ਜਾਂਦੀ ਹੈ। ਇੱਕ ਸਕਿੰਟ ਭਰ ਵੀ ਅੰਦਰ ਬੰਦ ਨਹੀਂ ਹੁੰਦਾ ਕੀਰਤਨ, ਇਹ ਸ਼ਾਇਦ ਤੁਹਾਡੀ ਨੋਟਸ ਵਿੱਚ ਨਾ ਹੋਵੇ। ਤੇ ਨਾ ਕੋਈ ਦੁਨਿਆਵੀ ਗੱਲ, ਨਾ ਕੋਈ ਜਕਾਰਾ, ਨਾ ਕੋਈ ਦੋਹਰਾ, ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ। ਐਵੇਂ ਥੋੜਾ ਵੀ ਕਹਿਤਾ ਅੰਮ੍ਰਿਤਸਰ ਸਿਵਤੀ ਦਾ ਘਰ, ਜਿੱਥੇ ਸਭੇ ਥਾਂ ਨਹੀਂ ਦੁੱਧ ਜਿਹਾ। ਹੁਣ ਲਾਹੌਰ ਸ਼ਹਿਰ ਦੀ ਧਰਤੀ, ਖਾਨ ਬਹਾਦਰ ਜ਼ਕਰੀਆ ਖਾਨ ਦਾ ਦਰਬਾਰ, ਔਰ ਧੜ ਪਿਆ ਹੈ ਮੱਸੇ ਰੰਗੜ ਦਾ। ਸਰਕਾਰ ਡਰ ਗਈ ਕਿ ਭਾਦੋਂ ਦਾ ਮਹੀਨਾ, ਸਰਕਾਰ ਦੇ ਅੱਖੀ ਘੱਟਾ ਫੌਜ ਦੇ ਪਾ ਕੇ ਕੋਈ ਸਿਰ ਵੱਢ ਕੇ ਲੈ ਜਾਵੇ ਔਰ ਪਤਾ ਨਾ ਲੱਗੇ। ਅੰਦਰੋਂ ਹਿੱਲ ਗਈ ਸਰਕਾਰ, ਇਹ ਦੂਸਰਾ ਮੌਕਾ ਸੀ, ਪਹਿਲਾਂ ਨਾਦਰ ਦੇ ਹਮਲੇ ਨਾਲ ਹਿੱਲੀ ਔਰ ਦੂਸਰੀ ਵਾਰ ਹੁਣ ਹਿੱਲੀ। ਔਰ ਬੇਗਮ ਮੱਸੇ ਦੀ ਨਾਲ ਪਿੱਟ ਦੀ ਦਹਾਈਆਂ ਦਿੰਦੀ ਹੈ, ਰੋਂਦੀ ਏ, ਮੱਸੇ ਦੇ ਭਰਾ ਰੋਂਦੇ ਨੇ। ਔਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਮਰਦਾ ਕੀ ਨਾ ਕਰਦਾ, ਅੱਕ ਚੱਬਣਾ ਪੈ ਗਿਆ, ਉਹਨੇ ਮਿੱਟੀਆਂ ਖੋਲਣੀਆਂ, ਦੁਹਥੜਾ ਮਾਰਿਆ, ਨੱਥ ਲਾਹ ਕੇ ਉਹਦੇ ਪੈਰਾਂ 'ਚ ਮਾਰੀ, ਸਾਲੂ ਪਾਰ ਸਿੱਟਿਆ ਮੱਸੇ ਦੀ ਨਾਰ ਨੇ। ਤੇਰੀ ਨੌਕਰੀ ਵਿੱਚੋਂ ਮੈਂ ਆਹ ਕੁਝ ਖੱਟਿਆ, ਮੇਰੇ ਪਤੀ ਨੇ ਕੀ ਵਿਗਾੜਿਆ ਸੀ, ਆ ਖੱਟਿਆ ਮੈਨੂੰ ਬਦਲਾ ਲੈ ਕੇ ਦੇ। ਜੇ ਮੈਨੂੰ ਬਦਲਾ ਨਾ ਲੈ ਕੇ ਦਿੱਤਾ ਮੈਂ ਪੇਟ 'ਚ ਕਟਾਰੀ ਮਾਰ ਕੇ ਮਰ ਜਾਵਾਂਗੀ ਤੇਰੇ ਸਾਹਮਣੇ। ਮੱਸੇ ਨੇ ਧੜ ਜਦੋਂ ਮੱਸੇ ਦਾ ਵੇਖਿਆ, ਕਿਉਂਕਿ ਇਹਨੂੰ ਬਿਠਾਲਣ ਵਾਲਾ ਕੌਣ ਵਾ, ਖਾਨ ਬਹਾਦਰ ਜ਼ਕਰੀਆ ਖਾਨ ਹਰਿਮੰਦਰ ਸਾਹਿਬ ਦੇ ਅੰਦਰ 5 ਮੱਸੇ ਦੇ ਭਰਾ ਜਿਹੜਾ ਸਾਹਮਣੇ ਕੋਲ ਖੜੇ ਨੇ, ਤੇ ਖਾਨ ਬਹਾਦਰ ਜ਼ਕਰੀਆ ਖਾਨ ਮੱਸੇ ਦੀ ਬੇਗਮ ਨੂੰ ਕਹਿ ਰਿਹਾ, ਕਹਿੰਦਾ ਬੇਗਮ ਸਾਹਿਬਾ ਮੈਂ ਤੇਰੇ ਨਾਲ ਪੱਕਾ ਵਾਅਦਾ ਕਰਦਾ, 1 ਮਹੀਨੇ ਦੇ ਅੰਦਰ ਅੰਦਰ ਜੇ ਮੈਂ ਮੱਸੇ ਦੇ ਕਾਤਲ ਨਾ ਲੱਭੇ, ਨਾ ਗ੍ਰਿਫਤਾਰ ਕੀਤੇ,
1: मैं लाहौर दी सूबेदारी तो इस्तीफा दे दियांगा, छड़ दियांगा सूबेदारी, तां कि जाके मस्से दी नार दे अंदर ठंड पई। हुण खान बहादुर जकरिया खान ने नूरदीन हुक्म किया भी इलाके दे सारे चौधरी उन्होंने फड़ के बन के मेरे लिया के दरबार च पेश करो। आ गए करमा छीनिया दा, रामा रंधावियां दा, साहब राय पन्नू नशहरे ढाले दा, इलाके दे सारे चौधरी लिया के दरबार च खड़े कीते। लगा धमकाउण, धमकाया तो अगे भी सी, पर जदों बंदा डरिया होवे ना, कोई भी सरकार की गल कोई मनुख डरिया हो ना, वो थोड़ा जा गुस्से में कड़क के बोलता। डर जकरिया खान भी गया सी, अपना डरो बार शो नहीं सी होन दे रहा, ते हुण जिहड़ा धमका रहा है चौधरियां नूं, ते चौधरियां नूं पता नहीं किन्नी क वार अगे धमका चुका, चौधरियां नूं कह रहा है कि मस्से दे कातल आए कित्थों, तुसी मेरे कोलों हर वेले इनाम लैके जाने हो कि माझ दे सखी सिख नहीं कोई छड़े, सब चला गया बीकानेर नूं, कोई आगरा लंघ गए, कोई दिल्ली टप गए, आ कित्थों आए ने, कौन दिन दिहाड़े, मस्से दा सिर बढ़ के लै गए धाड़ इत्थे पिया, दसो कित्थों मैं तुहाडे हड्डां चों कढ़णा। हुण खान बहादुर जकरिया खान कड़क के बोलदा, ते चौधरी कहिंदे हुंदे सी वी सरकार दा बोलिया झिड़किया इउं आ वी जिवें मींह विच तिलकिया होवे, बंदा कोई परवाह नहीं, ऐस कन्नो पाओ तो इधर दी कढ दिओ। पर अज गल इत्थे तक नहीं बनी, अज खान बहादुर जकरिया खान ने नाले झंबे नाले छंड लाई, बेइज्जती कीती रज के, और बैंता ना झंबे भी चौधरी अंदरों, चौधरी भी डरे पए आ, असी पिंडां च वापरना, पिंडां च जाना, पिंडां च रहना, ना जाने अज चौधरी नाल होया, मस्से रंगड़ना होया, ते साडे नाल भी हो सकदी। जद पुलां तों पानी टप गया ते भगत नरिंजणियां उठिया, हर भगत नरिंजणियां, इहदे बारे तुसीं सारा सुन चुके हो पिछलियां दवानां च, भाई हंडाल दी बंस विचों हर भगत नरिंजणियां, इहनां ही तारू सिंह फड़ के शहीद करवाया सी, चंगा सरकार दा झोली चुकवा। ए उठ के खड़ा होया, कहिंदा सरकार माफ करो छोटा मूंह ते बड़ी गल, कहिंदा तां सानूं तुसीं झड़क रहे हो, जिद्दण तुसीं हरिमंदर साहब दे अंदर बिठा लिया सी, की सोच के बिठा लिया सी, तुहानूं नहीं सी पता कि सिख दा महीने दा मरिया पिया होवे तां उठ के खड़ा हो जांदा, जिहड़ी बेअदबी मस्से रंगड़ ने कीती ਉਹ ਕੋਈ ਵੀ ਨਹੀਂ ਸਹਿ ਸਕਦਾ, ਨਾਲੇ ਗੁਰੂ ਦੀ ਮੱਸਾ ਰੰਗੜ ਅੰਦਰ ਹੁੱਕਾ ਪੀ ਰਿਹਾ, ਅੰਦਰ ਪਾਣ ਚਬਾ ਰਿਹਾ, ਥੁੱਕ ਦੀਆਂ ਪਚਕਾਰੀਆਂ ਮਾਰ ਰਿਹਾ, ਬੇਸਵਾ ਦਾ ਨਾਚ ਕਰਵਾ ਰਿਹਾ, ਹਰ ਕੋਈ ਹੁੱਕਾ ਪੀਂਦਾ, ਖਾਂਸੀ ਦੀ ਤਸੀਰ, ਹੁਣ ਹੁੱਕਾ ਪੀਣ ਵਾਲਾ ਬੰਦਾ ਖੰਘਦਾ ਵੀ ਹੈ, ਜਦੋਂ ਖੰਘਦੇ ਬੰਦੇ ਨਾਲ ਬਲਗਮ ਵੀ ਆਉਂਦੀ ਹੈ। खान बहादुर जकरिया खान हर भगत नरिंजणियां कहिंदा, कल्ला मसा ना मरिया जाने, बारी तुहाडी भी आई खड़ी है। आ हुण सुनना, मैं बैंत कहाउण लगा, बहुत अदब दे नाल डरिया होया हर भगत नरिंजणियां हाथ जोड़ के सिर चुका के खान बहादुर जकरिया खान नूं नाले दस रिहा है कि मस्से रंगण दा सिर वढ के कौण लगिया, दस रिहा, आ सुनना की कह रिहा है, बड़े अदब नाल चुका के सीस कह रिहा है।

ਹਰ ਭਗਤ ਨਿਰੰਜਣੀਆ ਜਡਿਆਲੇ ਵਾਲਾ ਭਰੀ ਕਚਹਿਰੀ ਵਿੱਚ ਉੱਠ ਕੇ ਕਹਿ ਰਿਹਾ, ਕਹਿੰਦਾ ਖਾਨ ਸਾਹਿਬ ਮੈਂ ਦੱਸਾਂ ਮੱਸੇ ਚੌਧਰੀ ਦਾ ਸਿਰ ਵੱਢ ਕੇ ਕੌਣ ਲੈ ਕੇ ਗਏ ਨੇ? ਕਹਿੰਦਾ ਦੱਸ। ਕਹਿੰਦਾ ਦੱਸ ਮੈਂ ਦਿੰਦਾ ਜੇ ਤੁਹਾਡੇ ਵਿੱਚ ਜੁਰਤ ਹੋਈ ਬਦਲਾ ਤੁਸੀਂ ਲੈ ਲਿਓ। ਉਧਰ ਮੱਸੇ ਦੇ ਭਰਾ ਵੀ ਕਹਿੰਦੇ ਵੀ ਖੂਨ ਦਾ ਬਦਲਾ ਖੂਨ ਨਾਲ ਲੈਣਾ ਸੀ, ਹੁਣੀ ਸਾਡਾ ਭਰਾ ਮਾਰਿਆ ਅਸੀਂ ਇੱਦਾਂ ਹੀ ਉਹਨਾਂ ਦਾ ਸਿਰ ਲਾਉਣਾ। ਹਰ ਭਗਤ ਨਿਰੰਜਣੀਆਂ ਜਡਿਆਲੇ ਵਾਲਾ ਕਹਿੰਦਾ ਮੱਸੇ ਦਾ ਰੰਗੜ ਦਾ ਸਿਰ ਵੱਢਣ ਵਾਲੇ ਦੋ ਸਿੰਘ ਨੇ। ਇੱਕ ਵਾ ਕਹਿੰਦਾ ਮਹਤਾਬ ਸਿੰਘ ਭੰਗੂ, ਪਿੰਡ ਵਾ ਕਹਿੰਦਾ ਉਹਦਾ ਮੀਰਾ ਕੋਟ, ਔਰ ਦੂਜਾ ਕਹਿੰਦਾ ਨਾਲਵਾ ਸਰਦਾਰ ਸੁੱਖਾ ਸਿੰਘ ਤਰਖਾਣਾ ਦਾ ਮੁੰਡਾ, ਪਿੰਡ ਵਾ ਕੰਬੋਕਿਆਂ ਦੀ ਮਾੜੀ। ਲਓ ਕਹਿੰਦਾ ਬਦਲਾ। ਉਹ ਬੀਕਾਨੇਰ ਵਿੱਚ ਬੈਠੇ ਨੇ ਬੁੱਢੇ ਜੋੜ ਜਾ ਕੇ। ਕਹਿੰਦਾ ਮੈਂ ਹੋਰ ਤੁਹਾਨੂੰ ਦੱਸ ਦਿੰਦਾ ਇੱਕ ਗੱਲ, ਕਹਿੰਦਾ ਆਪਣੀ ਕਚਹਿਰੀ 'ਚ ਮਾਰੋ ਨਿਗਾ। ਖਾਨ ਬਹਾਦਰ ਜਕਰੀਆ ਖਾਨ ਕਹਿਣ ਲੱਗਾ ਕਿਹਦੇ ਲਈ ਮਾਰਾਂ ਨਿਗਾ? ਕਹਿੰਦਾ ਇੱਕ ਚੌਧਰੀ ਨਹੀਂ ਆਇਆ ਤੁਹਾਡੀ ਕਚਹਿਰੀ ਵਿੱਚ। ਕਹਿੰਦਾ ਉਹ ਕਿਹੜਾ? ਕਹਿੰਦਾ ਮੀਰਾ ਕੋਟ ਦਾ ਨੱਥਾ ਖਹਿਰਾ, ਉਹ ਨਹੀਂ ਆਇਆ। ਉਹ ਨੂਰਦੀਨ ਨੂੰ ਕਹਿਣ ਲੱਗਾ ਉਹ ਕਿਉਂ ਨਹੀਂ ਆਇਆ? ਕਹਿੰਦਾ ਜੀ ਮੈਂ ਘਰ ਪਿੰਡ ਗਿਆ ਸੀ, ਉਹ ਹੈ ਨਹੀਂ ਸੀ। ਹੁਣ ਹਰ ਭਗਤ ਨਿਰੰਜਣੀਆਂ ਸਾਰੇ ਪੁਆੜੇ ਦੀ ਜੜ ਉੱਠ ਕੇ ਕਹਿਣ ਲੱਗਾ, ਕਹਿੰਦਾ ਖਾਨ ਬਹਾਦਰ ਸਾਹਿਬ ਸੁਣੋ, ਕਹਿੰਦਾ ਮਹਤਾਬ ਸਿੰਘ ਭੰਗੂ ਦੇ ਨਾਲ ਚੌਧਰੀ ਨੇ ਨੱਥੇ ਖਹਿਰੇ ਨੇ ਪੱਗ ਪਟਾਈ ਹੋਈ ਆ, ਉਹ ਭਰਾ ਬਣੇ ਹੋਏ ਆ। ਕਹਿੰਦਾ ਬਾਕੀ ਸਾਰਾ ਪਰਿਵਾਰ ਗਿਆ ਆ ਪਿੰਡ ਛੱਡ ਕੇ, ਨਾ ਤੁਹਾਨੂੰ ਮਹਤਾਬ ਸਿੰਘ ਲੱਭਣਾ ਤੇ ਨਾ ਕਹਿੰਦਾ ਤੁਹਾਨੂੰ ਕੰਬੋ ਕਹਿੰਦੀ ਮਾੜੀ ਬਹਿ ਕੇ ਸੁੱਖਾ ਸਿੰਘ ਤਰਖਾਣ ਲੱਭਣਾ, ਉਹ ਵੀ ਪਿੰਡ ਛੱਡ ਕੇ ਚਲੇ ਗਿਆ, ਸਾਰਾ ਪਰਿਵਾਰ ਚਲਾ ਗਿਆ। ਕਹਿੰਦਾ ਇੱਕ ਗੱਲ ਹੈ, ਹਰ ਭਗਤ ਨਿਰੰਜਣੀਆ ਕਹਿੰਦਾ ਮਹਿਤਾਬ ਸਿੰਘ ਭੰਗੂ ਨੇ ਚੌਧਰੀ ਨੱਥੇ ਦੇ ਨਾਲ ਪੱਗ ਪਟਾਈ ਆ, ਆਪਣਾ ਪੁੱਤ ਉਹਦੇ ਕੋਲ ਛੱਡ ਕੇ ਗਿਆ ਆ। ਕਹਿੰਦਾ ਤੁਸੀਂ ਚੌਧਰੀ ਨੱਥੇ ਦੇ ਹੱਡਾਂ ਵਿੱਚੋਂ ਕੱਢੋ ਮਹਿਤਾਬ ਸਿੰਘ ਭੰਗੂ ਨੂੰ, ਕਿੱਥੇ ਆ? ਜੇ ਉਹ ਨਹੀਂ ਆਉਂਦਾ ਉਹਦਾ ਪਰਿਵਾਰ ਬੰਨ ਕੇ ਲੈ ਆਓ, ਲਓ ਬਦਲਾ, ਲਵੋ ਉਹਦੇ ਕਹਿੰਦੇ ਮੁੰਡੇ ਬਾਲਕ ਰਾਏ ਦਾ ਸਿੰਘ, ਉਹਦਾ ਸਿਰ ਲਵੋ। ਬਾਲਕ ਰਾਏ ਉਹਦੇ ਪੁੱਤ ਦਾ ਨਾਂ ਆ। ਬਸ ਫੇਰ ਕੀ ਸੀ, ਕੋਈ ਹੁਣ ਓਹਲਾ ਤਾਂ ਰਿਹਾ ਹੀ ਨਹੀਂ, ਸਭ ਕੁਝ ਹਰ ਭਗਤ ਨਿਰੰਜਣੀਆਂ ਨੇ ਦੱਸ ਦਿੱਤਾ ਜੜਿਆਲੇ ਵਾਲੇ ਨੇ। ਅੱਜ ਇਹਨੂੰ ਗੁਰੂ ਕਾ ਜੜਿਆਲਾ ਕਹਿੰਦੇ ਆ, ਪਰ ਕਾਗਜ਼ਾਂ ਵਿੱਚ ਅਜੇ ਤੀਕਰ ਵੀ ਇਹ ਜੜਿਆਲਾ ਇਕੱਲਾ ਹੀ ਆ, ਗੁਰੂ ਇੱਥੇ ਕਿਸੇ ਗੁਰੂ ਦਾ ਜਨਮ ਨਹੀਂ ਹੋਇਆ, ਇਹ ਆਪੇ ਗੁਰੂ ਬਣ ਕੇ ਬਹਿ ਗਏ ਸੀ। ਕਹਿੰਦਾ ਜੇ ਜੁਰਤ ਹੈਗੀ ਤਾਂ ਲਵੋ ਕਹਿੰਦਾ ਬਦਲਾ। ਬਸ ਫੇਰ ਕਿਸੀ, ਖਾਨ ਬਹਾਦਰ ਜਕਰੀਆ ਖਾਨ ਦੇ ਮੱਥੇ ਤਿਉੜੀਆਂ, ਅੱਖਾਂ ਲਾਲ, ਉੱਥੇ ਪਹਿਲੇ ਉਹਨੇ ਨੂਰਦੀਨ ਨੂੰ ਸੱਦਿਆ। ਕਹਿੰਦਾ ਨੂਰਦੀਨ ਲੈ ਜਾ ਕਹਿੰਦਾ ਸੌਕ ਸਿਪਾਹੀ, ਕਹਿੰਦਾ ਜਾ ਘੇਰਾ ਪਾ ਮੀਰਾ ਕੋਟ ਨੂੰ ਔਰ ਸਮੇਤ ਨੱਥੇ ਖਹਿਰੇ ਦੇ ਚੌਧਰੀ ਦੇ ਤੇ ਇਹਦੇ ਬੱਚੇ ਨੂੰ ਪਰਿਵਾਰ ਨੂੰ ਮਹਿਤਾਬ ਸਿੰਘ ਨੂੰ ਬੰਨ ਕੇ, ਕਹਿੰਦਾ ਉਹਦਾ ਘਰ ਘਾਟ ਬਾਲ ਬੱਚਾ ਕਹਿੰਦਾ ਇੱਥੇ ਜ਼ਬਤ ਕਰ। ਖਾਨ ਬਹਾਦਰ ਜਕਰੀਆ ਖਾਨ ਤੇ ਨਾਲ ਕਹਿੰਦਾ ਫੌਜ ਸਿਪਾਹੀ ਲੈ ਕੇ ਜਾ ਕੇ ਮੀਰਾ ਕੋਟ ਨੂੰ ਪਾ ਘੇਰਾ। ਇੱਕ ਖਾਨ ਬਹਾਦਰ ਜਕਰੀਆ ਖਾਨ

ਹੌਸਲਾ ਵਧੇ ਵੀ ਕਿਉਂ ਨਾ, ਜਦ ਪਤਾ ਹੈ ਕਿ ਮਹਤਾਬ ਸਿੰਘ ਪਿੰਡ ਚ ਹੈ ਨਹੀਂ, ਉਹ ਗਿਆ ਆ, ਕੱਲੀਆਂ ਹੀ ਘਰ ਬੀਬੀਆਂ ਤੇ ਛੋਟੇ ਬੱਚੇ, ਤੇ ਹੌਸਲਾ ਕਿੱਦਾਂ ਨਾ ਵਧੇ। ਹੁਣ ਬੀਬੀਆਂ ਤੇ ਰੋਹ ਪਾਉਣਾ, ਕਹਿੰਦਾ 100 ਕੁ ਪਠਾਨ ਚੜਾ ਕੇ ਲੈ ਜਾ ਸਾਰੇ ਮੀਰਾਪੁਰ ਨੂੰ, ਘੇਰਾ ਪਾ ਕੇ ਨਾ ਮੀਰਾਕੋਟ ਨੂੰ, ਤੇ ਮਹਿਤਾਬ ਸਿੰਘ ਭੰਗੂ ਦਾ ਘਰ ਕਾਂਟ ਬਾਲ ਬੱਚਾ ਸਭ ਕਹਿੰਦਾ ਜ਼ਬਤ ਕਰਕੇ ਲਿਆ, ਔਰ ਉਹਨੂੰ ਲੁੱਟ ਕੇ ਤੇ ਘਰ ਨੂੰ ਅੱਗ ਲਾ ਕੇ ਸਵਾਹ ਕਰਿਆ। ਪਤਾ ਲੱਗੇ ਜਿਵੇਂ ਮੱਸੇ ਦੀਆਂ ਬੇਗਮਾਂ ਰੋਂਦੀਆਂ, ਉਹਦੇ ਘਰ ਵੀ ਕਹਿੰਦਾ ਪਿੱਟਣੇ ਸਿਆਪੇ ਪਾ ਦੇ। ਬਸ ਫੇਰ ਕੀ ਸੀ, ਇਹਨੇ ਤਿਆਰੀ ਕੀਤੀ, 100 ਕੁ ਗੱਭਰੂ ਫੌਜੀ ਤਿਆਰ ਹੋ ਗਿਆ। ਮੱਸੇ ਦੇ ਭਰਾ ਮੜਿਆਲੇ ਵਾਲੇ ਕਹਿਣ ਲੱਗੇ ਅਸੀਂ ਵੀ ਨਾਲ ਜਾਵਾਂਗੇ, ਅਸੀਂ ਵੀ ਜਾਵਾਂਗੇ, ਅਸੀਂ ਵੀ ਖੂਨ ਦਾ ਬਦਲਾ ਖੂਨ ਨਾਲ ਲੈਣਾ। ਬਸ ਫੇਰ ਕੀ ਸੀ, ਦਿੱਤੇ ਮੁੱਛਣ ਤਾਂ ਹਥਿਆਰ ਸੰਭਾਲ ਕੇ 100 ਪਠਾਨ ਤੇ 4 ਮੱਸੇ ਦੇ ਭਰਾ ਮਾਰ ਕੇ ਪਲਾਟੀਆਂ ਘੋੜੇ ਤੇ ਅਸਵਾਰ ਹੋ ਕੇ ਮੀਰਾਕੋਟ ਨੂੰ ਧਾਵਾ।

ਤੀਰ ਕਮਾਨ ਤੇਗ ਬਰਛੀਆਂ ਸੋਟੇ ਹੱਥਾਂ 'ਚ ਲੈ ਕੇ ਨਾ ਅਤੇ ਨਾਲ ਚਲੇ ਗਏ ਮੰਡਿਆਲੇ ਦੇ ਚੌਧਰੀ ਦੇ ਭਰਾ ਮੱਸੇ ਰੰਗੜ ਦੇ ਵੀ ਖੂਨ ਦਾ ਬਦਲਾ ਖੂਨ ਨਾਲ ਲੈਣਾ ਵੀ ਕਿਤੇ ਸਰਕਾਰ ਢਲ ਮਸ ਨਾ ਕਰੇ। ਨੂਰਦੀਨ ਦੀ ਕਮਾਨ ਹੇਠਾਂ ਲੈ ਕੇ ਆ ਗਿਆ ਲਾਹੌਰ ਦੀ ਸਰਕਾਰ ਤੋਂ ਖਾਨ ਬਹਾਦਰ ਜ਼ਕਰੀਆ ਖਾਨ ਤੋਂ ਇਹਨਾਂ ਨੇ ਮੀਰਾ ਪਿੰਡ ਨੂੰ ਜਾ ਘੇਰਿਆ ਸਾਰੇ ਪਿੰਡ ਨੂੰ ਘੇਰਾ ਪਾ ਕੇ ਨਾ ਨੂਰਦੀਨ ਆਪ ਜਾ ਕੇ ਸੱਥ ਵਿੱਚ ਬਹਿ ਗਿਆ ਪਿੰਡ ਦੇ ਗੱਬੇ ਬੋਹੜ ਹੇਠਾਂ ਸੱਥ ਵਿੱਚ ਬੈਠਾ ਨਾਲ ਪੁਲਿਸ ਦਾ ਪਹਿਰਾ। ਉਹਨੇ ਸੱਥ ਵਿੱਚ ਬੈਠੇ ਨੇ ਚੌਧਰੀ ਨੂੰ ਸੁਨੇਹਾ ਭੇਜਿਆ ਨੱਥੇ ਖਹਿਰੇ ਨੂੰ ਜਿਹਨਾਂ ਪੱਗ ਪਟਾਜੂਗਾ ਪੇਸ਼ ਹੋ। ਨੱਥਾ ਹੋ ਗਿਆ। ਜਦੋਂ ਨੱਥਾ ਆਇਆ ਨਾ ਨੂਰਦੀਨ ਕਹਿਣ ਲੱਗਾ ਕਹਿੰਦਾ ਚੌਧਰੀ ਤੈਨੂੰ ਪਤਾ ਵੀ ਕਿੱਡਾ ਵੱਡਾ ਬਾਕਾ ਹੋ ਗਿਆ? ਕਹਿੰਦਾ ਹਾਂ ਮੈਨੂੰ ਪਤਾ ਬਈ ਹਰਿਮੰਦਰ ਸਾਹਿਬ ਬੀਕਾਨੇਰ ਦੀ ਧਰਤੀ ਤੋਂ ਦੋ ਸਿੰਘ ਆਏ ਤੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਗਏ, ਬਸ ਸਿਰਫ ਦਰਬਾਰ ਸਾਹਿਬ ਧੜੇ ਹੀ ਧੜ ਪਿਆ ਦੀਦਾ ਸੀ। ਉਹਦੀ ਗੱਲ ਵਿੱਚੋਂ ਟੋਕ ਕੇ ਨੂਰਦੀਨ ਕਹਿਣ ਲੱਗਾ ਹੁਣ ਧੜ ਲਾਹੌਰ ਪਿਆ। ਮੱਸੇ ਦੀਆਂ ਬੇਗਮਾਂ ਕਹਿੰਦੀਆਂ ਕਿ ਅਸੀਂ ਇਹਦਾ ਖੂਨ ਦਾ ਬਦਲਾ ਖੂਨ ਨਾਲ ਲੈ ਕੇ ਤੇ ਫੇਰ ਉਹਨੂੰ ਦਫਨਾਉਣਾ ਧਰਤੀ 'ਚ, ਪਹਿਲਾਂ ਬਦਲਾ ਲੈਣਾ। ਤੇ ਤੇਰੇ ਪਿੰਡ ਦਾ ਚੌਧਰੀ ਮੱਸੇ ਰੰਗੜ ਦਾ ਸਿਰ ਵੱਢਣ ਵਾਲਾ ਆ, ਤੈਨੂੰ ਪਤਾ? ਮਹਿਤਾਬ ਸਿੰਘ ਕਹਿੰਦਾ ਹਾਂ ਮੈਨੂੰ ਪਤਾ। ਕਹਿੰਦਾ ਜੀ ਉਹ ਤਾਂ ਮੈਂ ਪਿੰਡੋਂ ਬੜੇ ਚਿਰ ਦਾ ਕੱਢਿਆ ਆ, ਬੜੇ ਚਿਰ ਦਾ ਕੱਢਿਆ, ਉਹਦਾ ਪਿੰਡ ਆਉਂਦਾ ਹੀ ਨਹੀਂ, ਉਹਦਾ ਪਰਿਵਾਰ ਵਾ। ਤੇ ਬਸ ਕਹਿੰਦਾ ਬਈ ਉਹ ਨਹੀਂ ਪਿੰਡ ਬਣਦਾ। ਕਹਿੰਦਾ ਵੀ ਜੇ ਹੋਰ ਕੁਛ ਨਾ ਸੀ ਸਾਨੂੰ ਪਤਾ ਲੱਗਾ ਬਈ ਉਹਦਾ ਲੜਕਾ ਪਿੰਡ 'ਚ ਰਹਿੰਦਾ, ਸਾਨੂੰ ਇਹ ਵੀ ਪਤਾ ਲੱਗਾ ਵੀ ਤੂੰ ਪੱਗ ਬਟਾਜੂ ਹੀ ਆ। ਅੱਜ ਨਹੀਂ ਕੋਈ ਵੀ ਬਟਾਉਂਦਾ ਪੱਗਾਂ, ਅੱਗੇ ਬਟਾਉਂਦੇ ਹੁੰਦੇ ਸੀ, ਅੱਜ ਤਾਂ ਇੱਕ ਥਾਲੀ 'ਚ ਰੋਟੀ ਖਾਂਦੇ ਨੇ, ਪਤਾ ਹੀ ਲੱਗਦਾ ਕਿਹੜੇ ਵੇਲੇ ਸਵੇਰ ਨੂੰ ਉਹਦਾ ਕਤਲ ਕੀਤਾ ਹੁੰਦਾ, ਰੋਟੀ ਨਾਲ ਖਾਣ ਵਾਲੇ ਆ। ਅੱਜ ਨਹੀਂ, ਜ਼ਿੰਦਗੀ ਦੇ 47 ਸਾਲ ਗੁਰੂ ਨਾਨਕ ਦੇਵ ਜੀ ਦਾ ਭਾਈ ਮਰਦਾਨਾ ਜੀ ਇਕੱਠੇ ਰਹੇ ਆ, ਕਿਹੋ ਜਿਹੀ ਮਿੱਤਰਤਾ ਕਿਹੋ ਜਿਹੀ ਜਾਰੀ ਸੀ, ਅੱਜ ਤਾਂ 47 ਦਿਨ ਨਹੀਂ ਲੰਘਦੇ। ਨੂਰਦੀਨ ਕਹਿਣ ਲੱਗਾ ਕਹਿੰਦਾ ਉਹ ਚੌਧਰੀ ਗੱਲ ਸੁਣ, ਜੇ ਕਹਿੰਦਾ ਮਹਿਤਾਬ ਸਿੰਘ ਆਪ ਹੈ ਨੀ ਭੰਗੂ, ਉਹਦਾ ਪੁੱਤ ਤਾਂ ਹੈਗਾ ਨਾ, ਲੈ ਕਰ ਪੇਸ਼। ਕਹਿੰਦਾ ਉਹਨੂੰ ਉਹਦਾ ਸਿਰ ਲਾ ਕੇ ਦਾ ਕਾਲਜਾ ਠੰਡਾ ਕਰੀਏ, ਕਹਿੰਦਾ ਮੱਸੇ ਦੀਆਂ ਬੇਗਮਾਂ ਦੇ। ਬਸ ਹੁਣ ਕਹਿੰਦਾ ਜੀ ਉਹ ਤਾਂ ਬੱਚਾ ਜੇ ਬਿਲਕੁਲ ਛੋਟਾ, ਕਹਿੰਦਾ ਬੱਚਾ ਹੋਵੇ ਕੋਈ ਹੋਵੇ, ਕਹਿੰਦਾ ਬਸ ਸਰਕਾਰ ਨੇ ਤਾਂ ਖੂਨ ਦਾ ਬਦਲਾ ਖੂਨ ਨਾਲ ਲੈਣਾ, ਨਾਲੇ ਪਤਾ ਵੀ ਹੋਵੇ ਵੀ ਇੱਥੇ ਹੈ ਨਹੀਂ, ਰਤੀ ਪਰ ਤਰਸ ਨਹੀਂ ਖਾਂਦਾ। ਚੌਧਰੀ ਨੂੰ ਕਹਿਣ ਲੱਗੇ ਕਹਿੰਦੇ ਨੱਥੇ ਖੈਰੇ ਨੂੰ, ਕਹਿੰਦੇ ਅਸੀਂ ਇੱਥੇ ਬੈਠੇ ਹਾਂ, ਤੂੰ ਜਾਣਾ ਕਿ ਅਸੀਂ ਆਪ ਜਾਈਏ? ਕਹਿੰਦਾ ਜੀ ਤੁਸੀਂ ਨਾ ਜਾਇਓ, ਮੈਂ ਹੁਣੇ ਹੀ ਲਿਆਉਣਾ। ਹੁਣ ਨੱਥਾ ਖੈਰਾ ਚੌਧਰੀ ਤੁਰਿਆ ਜਾਂਦਾ, ਕਹਿੰਦਾ ਹੁਣ ਜਾਂ ਤਾਂ ਬੱਚਾ ਪੇਸ਼ ਕਰਦਾ ਤਾਂ ਬਟਾਈ ਹੋਈ ਪੱਗ ਨੂੰ ਦਾਗ ਲੱਗਦਾ ਆ, ਪੱਗ ਨੂੰ ਦਾਗ ਲੱਗਦਾ। ਕਹਿੰਦਾ ਘਰ ਆ ਗਿਆ, ਘਰ ਆ ਕੇ ਨਾ ਕੁੰਡਾ ਲਾ ਲਿਆ ਤੇ ਬੱਚਾ ਵਿਹੜੇ 'ਚ ਕੱਚੇ ਵਿਹੜੇ 'ਚ ਨਾਲ ਦੇ ਸਾਥੀਆਂ ਨਾਲ ਹਾਲੀਆਂ ਨਾਲ ਖੇਡਦਾ। ਬਾਲ ਕਰਾਏ, ਕੋਈ ਪਤਾ ਨਹੀਂ ਕੀ ਹੋ ਰਿਹਾ ਕੀ ਵਾਪਰ ਰਿਹਾ। ਬੱਚੇ ਨੂੰ ਪਰਮਾਤਮਾ ਦਾ ਵਾਸਾ, ਬੱਚੇ 'ਚ ਰੱਬ ਵੱਸਦਾ, ਬਿਲਕੁਲ ਨਿਰਭੈ, ਉਹਨੂੰ ਕੋਈ ਪਤਾ ਨਹੀਂ। ਉਹਦੇ ਮੂੰਹ ਵੱਲ ਵੇਖ ਕੇ ਕਿਤੇ ਭੁੱਖ ਲੈਂਦੀ ਸੀ, ਬਾਲ ਕਰਾਏ ਵੱਲ ਵੇਖ ਕੇ ਤੇ ਨੱਥਾ ਖੈਰ ਦੀਆਂ ਅੱਖਾਂ ਵਿੱਚ ਅੱਥਰੂ ਆ ਗਿਆ। ਕਹਿੰਦਾ ਜਾਂ ਤਾਂ ਵਿਸ਼ਵਾਸ ਘਾਤੀ ਬਣਾ, ਜਾਂ ਕਹਿੰਦੇ ਜੀ ਮੈਂ ਰਾਖੀ ਕਰਾਂ। ਇਹਦਾ ਇੱਕ ਪੁੱਤ ਵਾ ਨੱਥੇ ਦਾ, ਆਪਣੇ ਅੰਦਰ ਗਿਆ ਤੇ ਉਹਦੇ ਪੁੱਤ ਨੇ ਪੁੱਛਿਆ, ਕਹਿੰਦਾ ਬਾਪੂ ਕੀ ਗੱਲ ਵਾ, ਅੱਜ ਚਿਹੜਾ ਬੜਾ ਕਮਲਾਇਆ ਹੋਇਆ। ਕਹਿੰਦਾ ਪੁੱਤਰਾ ਅੱਜ ਮੁਸੀਬਤ 'ਚ ਫਸ ਗਏ। ਬਾਪੂ ਕਿਹੜੀ ਮੁਸੀਬਤ 'ਚ ਫਸ ਗਏ? ਕਹਿੰਦੇ ਮੱਸੇ ਰੰਗੜ ਦਾ ਚੌਧਰੀ ਦਾ ਸਿਰ ਵੱਢ ਕੇ ਸਿੰਘ ਲੈ ਗਏ, ਉਹਦੇ ਵਿੱਚ ਮਹਿਤਾਬ ਸਿੰਘ ਭੰਗੂ ਵੀ ਆ, ਤੇ ਸੱਥ ਵਿੱਚ ਨੂਰਦੀਨ ਸਰਕਾਰ ਦਾ ਭੇਜਿਆ ਲਾਹੌਰ ਤੋਂ ਆਇਆ,
ਨਾਲ ਸਿਪਾਹੀ ਸਾਰੇ ਪਿੰਡ ਨੂੰ ਘੇਰਾ ਪਾਇਆ ਆ। ਉਹ ਕਹਿੰਦੇ ਵੀ ਜੇ ਮਹਿਤਾਬ ਸਿੰਘ ਹੈ ਨਹੀਂ ਤਾਂ ਉਹਦਾ ਪੁੱਤ ਹਵਾਲੇ ਕਰ ਦੇ। ਤੇ ਨੱਥੇ ਦਾ ਪੁੱਤ ਕਹਿਣ ਲੱਗਾ, ਕਹਿੰਦਾ ਬਾਪੂ ਕੁਛ ਵੀ ਹੋ ਜਾਏ ਲਾ ਦਿੰਦੇ ਆ, ਕਹਿੰਦਾ ਸਿਰ ਧੜ ਦੀ ਬਾਜੀ। ਕਹਿੰਦਾ ਉਧਰ ਫੌਜ ਵਾ, 100 ਸਿਪਾਹੀ ਆਇਆ, ਆਪਾਂ ਦਾ ਬੰਦਾ ਹੀ 4 ਵਾਂ, 2 ਜਣੇ ਆਪਾਂ ਆ, ਇੱਕ ਆਪਣਾ ਨੌਕਰ ਆ ਬਾਲਮੀਕੀਆਂ ਦਾ ਮੁੰਡਾ ਜਿਹੜਾ ਪੱਠੇ ਪਾਉਣ ਨੂੰ ਆਪਾਂ ਰੱਖਿਆ ਆ, ਇੱਕ ਪ੍ਰਾਹੁਣਾ ਆਇਆ ਸੀ ਮਾਸੀ ਦਾ ਪੁੱਤ, 4 ਹੀ ਬੰਦੇ ਆ। ਕਹਿੰਦਾ ਆਪਾਂ ਬੱਚਾ ਜੇ, ਕਹਿੰਦਾ ਬਾਪੂ ਚੁੱਕ ਪੁੱਤ ਨੂੰ ਚੁੱਕ ਲਾ ਸਾਂਭਾ, ਕਹਿੰਦਾ ਆਪਣੀ ਕਿਰਪਾਨ ਲਾ ਕੀਲੀ ਨਾਲੋਂ, ਕਮਾਨ ਟੰਗ ਮੋਢੇ ਕੰਧ ਟੱਪ, ਆ ਹੁਣ ਸਿਰ ਧੜ ਦੀ ਬਾਜੀ ਲਾ ਦੇਣੀ ਆ, ਹੁਣ ਮੇਰਾ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਸੋਧਰ ਦੀ ਚੌਂਕੀ ਦਾ ਵਕਤ ਹੋ ਗਿਆ, ਇਹ ਰਿਜ਼ਲਟ ਕੱਲ੍ਹ ਨੂੰ ਨਿਕਲਣਾ ਕਿਉਂਕਿ ਸ਼ਾਮ ਨੂੰ ਅੱਧਾ ਕੁ ਘੰਟਾ ਹੁੰਦਾ, ਉਹਦੇ ਵਿੱਚ ਸਾਥੀਆਂ ਨੇ ਕਵਿਤ ਵੀ ਕਹਿਣਾ ਹੁੰਦਾ। ਇੱਕ ਚੀਜ਼ ਕਹਾਂਗੇ, ਸ਼ਾਮਾਂ ਦੇ ਟਾਈਮ 'ਤੇ ਦਾ ਰਿਜ਼ਲਟ ਕੱਲ੍ਹ ਨੂੰ ਕੱਢਾਂਗੇ, ਸਤਿਗੁਰ ਕਿਰਪਾ ਕਰੇ। ਇਸ ਪ੍ਰਸੰਗ ਦਾ ਨਾਂ ਹੈ ਨੱਥੇ ਚੌਧਰੀ ਖਹਿਰੇ ਦੀ ਬਹਾਦਰੀ। ਆ ਤੁਹਾਡੇ ਸਾਹਮਣੇ ਹੁਣ ਸਿਰ ਧੜ ਦੀ ਬਾਜੀ ਲਾਉਣ ਲੱਗੇ ਆ, ਆਪਣੀ ਖਾਤਰ ਨਹੀਂ ਉਹ ਬਾਲਕ ਦੀ ਖਾਤਰ, ਉਹ ਵੀ ਪੱਗ ਬਟਾਈ ਦੀ ਲਾਜ ਰੱਖਣ ਲੱਗੇ। ਸਤਿਗੁਰੂ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਸਤਿਗੁਰੂ ਕਿਰਪਾ ਕਰੇ, ਤੁਹਾਡੀਆਂ ਅਰਦਾਸਾਂ ਬੇਨਤੀਆਂ ਸਤਿਗੁਰੂ ਪ੍ਰਵਾਨ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ, ਝੁਕਾਓ ਸੀਸ ਬੁਲਾਓ ਫਤਿਹ। ਗਿਆਨੀ ਦਲਬੇਗ ਦਲਬਾਗ ਸਿੰਘ ਜੀ ਲੁਧਿਆਣੇ ਵਾਲੇ, ਹੁਣ ਆਸਾਂ ਦੀ ਵਾਰ ਦੀ ਚੌਂਕੀ ਆਰੰਭ ਕਰਨ ਲੱਗੇ। ਸਤਿਗੁਰੂ ਕਿਰਪਾ ਕਰੇ, ਜੀ ਆਇਆਂ ਨੂੰ ਬੁਲਾਓ ਫਤਿਹ, ਸੋਧਰ ਦੀ ਬਾਣੀ ਸੋਧਰ ਦੀ ਚੌਂਕੀ ਸ਼ੁਰੂ ਕਰਨ ਲੱਗੇ ਨੇ, ਝੁਕਾਓ ਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

أسامح الله بالله سون ودا أكسب كوي كيبد ودا ديتا هوي كيمت باينا كهيا جاي كهنا والي تيري رهي سماي ودي ميري صاحبا غير غمبيرا گني گهيرا كوي نجانا تيرا كيتا كيبد چيرا رها سب سرتي مل سرت كماي سب قیمت مل قیمت پائی گیانی تینی گر گرہائی کہنا نہ جائی تیری تل وڈیائی سب ست سب تپ سب چنگے آئیاں سدھاں پرکھاں کیاں وڈے آئیاں تد بن سدھی کن نہ پائیا کرم مل نہ ہی ٹھاک رہائیا آکھن والا کیا بیچارا ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚ ਨਾਮ ਕੀ ਲਾਗੈ ਭੂਖ ਉਦ ਭੂਖੈ ਖਾਏ ਚਲੀਐ ਦੁਖ ਸੋ ਕਿਉਂ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਇ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖ ਸਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋਹੁਆ ਨਾ ਕੋਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਾਰ ਹਾਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੈ ਕਰ ਤਰਿਆ ਮੇਰੇ ਮਾਹਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕੇਸ ਕੀ ਤਰਿਆ ਸਿਰ ਸੇ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛਾ ਬਚਰੇ ਸ਼ਰਿਆ ਤਿਨ ਕਵਨ ਖਲਾਵਾ ਕਵਨ ਚੁਗਾਵਾ ਮਨ ਮੈਂ ਸਿਮਰਨ ਕਰਿਆ ਸਾਬਨ ਧਾਨ ਦਾ ਸਸਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਭਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮੇ ਅਪਾਰਾ ਸਭ ਧਿਆਵਾ ਸਭ ਧਿਆਵਾ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪ੍ਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ
ਹਾਂ ਤੁਦ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਕਹਿ ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰੇ